ਤਿਸੇ ਕਿਆ ਚਾਰਾ। ਨਾਨਕ ਸਾ ਸਵਾਰਨ ਵਾਰਾ ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚ ਨਾਮ ਕੀ ਲਾਗੇ ਭੂਖ, ਉਤ ਭੁਖੇ ਖਾਇ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ। ਸਾਚ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀ ਮਨ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੋਣੇ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜੇ ਆਪ ਤੇ ਵੜ ਦੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕੰਮ ਜਾਤ, ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਓ। ਹਰ ਜਨ ਗੇ ਬੜ ਭਾਵ ਵਡੇਰੇ, ਜਿਨਾਰਾ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ, ਸਿਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰਸ ਨਾਮ ਨਾ ਪਾਇਆ, ਤੇ ਬਾਗਣ ਜੰਪਾਸ। ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਗ ਜੀਵੇ ਤ੍ਰਿ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ। ਤਨ ਤਨ ਸਾਸੋਂ ਜੇ ਤਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ। ਗੁਰੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤ ਵਹਿ ਉਦਮ, ਜਾਇਆ ਰਾਜੀ ਉਹ ਪਰਿਆ। ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾਰੀ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਚਰਿਆ ਰਹਾਉ। ਜਨਨ ਵਿਦਾ ਲੋ ਸੁਤ ਬੰਤਾ, ਕੋਈ ਨਾ ਕਿਸ ਕੀ ਤਰਿਆ। ਸਿਰ ਸਿਰ ਸੰਭਾਹੇ ਠਾਕੁਰ, ਕਾਹੇ ਮਨ ਪੋ ਕਰਿਆ। ਊੜੇ ਊੜਾ ਵੈਸੈ ਕੋਸਾ, ਤੇ ਪਾਸੇ ਬਰੇ ਸਰਿਆ। ਤਿੰਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਾਵਨ ਦਾਨ ਦਾ ਸਸ ਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰ ਨਿਣਾਰ ਪੁਨਿਣ ਗੰਮਾ ਗੰਮ ਪਾਰਾ, ਸਭ ਤਿਆਵੇਂ ਸਭ ਤਿਆਵੇਂ ਤੋਜੀ, ਹਰ ਸੱਚੇ ਸਿਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਤਾਰਾ। ਹਰ ਦਿਆ ਵੋ ਸੰਤੋ ਜੀ, ਸਭ ਦੂਵ ਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ, ਹਰ ਏਕੋ ਪੁਰਖ ਸੁਮਾਣਾ। ਇੱਕ ਦਾਤ ਏਕ ਬਿਖਾਰੀ ਜੀ, ਸਭ ਤੇਰੇ ਚੋਜ ਵਡਾਂਡਾ। ਤੂੰ ਆਪੇ ਦਾਤਾ ਆਪੇ ਪੂਤਾ ਜੀ, ਹਉ ਤੁਧ ਬਿਨਾਂ ਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ, ਤੇਰੇ ਕਿਆ ਗੁਣ ਆਪ ਖਾਣਾ। ਜੋ ਸੇਵੈ ਜੋ ਸੇਵੈ ਤੋ ਜੀ, ਜਾ ਨਾਨਕ ਤਿਨ ਕਰਬਾਣਾ। ਹਰ ਤਿਆਵੇ ਤੋ ਜੀ, ਸੇ ਜਾਂ ਜੋ ਮੈਂ ਸੁਵਾਸੀ। ਸੇ ਮੋਹ ਸੇ ਮੋਤ ਪੈ, ਜਿਨ ਹਰ ਧਿਆਇਆ ਜੀ, ਤਿੰਨ ਤੁਟੀ ਜਮ ਕੀ ਫਾਸੀ। ਜੇ ਨਿਰਵਾਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗੁਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ,
ਜਾਂ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੇ ਅਨੇਕ ਤਿੰਨ ਕਰੇ ਹਰ ਪੂਜਾ ਜੀ ਤਾਂ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰ ਸਾਹਿਬ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੋ ਜੇਵ ਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਰੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰੇ ਆਪੇ ਸਿਸਾ ਬੋ ਪਾਈ ਜੀ ਤੁਰੇ ਆਪੇ ਸਿਸਾ ਗੋਈ ਜਾ ਨਾਨਕ ਗੁਣ ਗਾਵੇ ਕਰਤੇ ਕੇ ਦੀ ਜੋ ਸਭ ਸੇਕਾ ਜਾਣੋ ਆਸਾ ਮਹਲਾ ਚੌਥਾ ਤੂੰ ਗੁਰਦਾਸ ਯਾਰ ਮੈਡਾ ਸਾਈ ਜੋ ਤੂੰ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਹਨੂੰ ਕਿਰਪਾ ਕਰ ਤੇ ਨਾਮ ਰਤਨ ਪਾਇਆ ਗੁਰਮਨ ਲਾਦਾ ਮਨ ਮੋਗਵਾਇਆ ਤੁਰੇ ਆ ਵਿਛੋੜਿਆ ਮਿਲਾਇਆ ਤੂੰ ਦਰਿਆਓ ਸਭ ਤੋਂ ਜੀ ਮਾਏ ਤੋਏ ਬਿਨ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹਨੂੰ ਤੂੰ ਜਾਣਾਏ ਸੋਈ ਜਾਣ ਜਾਣੇ ਅਰਗੋਂ ਸਾਧੀ ਆਵ ਖਾਣੇ ਜਿਨ੍ਹਾਂ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਹਿ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਾਨਾਨ ਗੁਰਮ ਪਰਟੋਏ ਆਸਾ ਮਹਲਾ ਪਹਿਲਾ ਤਿਤ ਸਰਲੇ ਬਹਿਲੇ ਨੂੰ ਆਸਾ ਪਾਣੀ ਪਾਉ ਤਿੰਨੇ ਕੀ ਆ ਪੰਗਜ ਮੋਹ ਪਾਗ ਨਹੀਂ ਚਾਲੇ ਹਮ ਦੇਖਾ ਤੈਨੂੰ ਡੂਬੇ ਵਾਲੇ ਮਾਰੇ ਨਚੇ ਸਮੂੜ ਮੰਦਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਸਤੀ ਨੀ ਪੜਿਆ ਮੂਰਖ ਮੂਦਾ ਜਨਮ ਭਿਆ ਪ੍ਰਣਵ ਨਾਨਕ ਤਿਨ ਕੀ ਸਰਨਾ ਜੇ ਤੂੰ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨ ਉਹਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾ ਇਧਰ ਕਿਤੇ ਨਾ ਕਾਮ ਮਿਲ ਸਾਹ ਸੰਤ ਭਾਈ ਕੇਵਲ ਨਾਮ ਸਰਨ ਜਾਮ ਲਾ ਪਉ ਜਲ ਤਰਨ ਕਹਿ ਜਨ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਾਵਿ ਵਾਜ ਬੇਨਤੀ ਜੋ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਪ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋ ਸਵੇ ਤੂੰ ਕਾਬੋ ਆਪ ਹਾਂ ਦੇ ਮੋਏ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵ ਸੇ ਸਭੇ ਕਰਤਾਰਾ ਮੋਰ ਅੱਛਾ ਨਹੀਂ ਕਰਦਾ ਕਰੀਐ ਸਭ ਐਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੋ ਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਜਾਉਂ ਤੂੰ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀ ਹੈ ਚੁੰਝੂ ਤੂੰ ਮਾਰੇ ਮਾਰੀ ਹੈ ਆਬਾਦ ਦੇ ਮੁਝੇ ਅਬਰੀਏ ਮਰਨ ਕਾਲ ਕਾ ਤ੍ਰਾਸ ਨਵਰੀਏ ਹੋ ਜੋ ਸਦਾ ਮਾਰੇ ਪੱਛਾ ਸਿਰਿਆ ਤੂੰ ਜੋ ਕਰੀਓ ਰੱਛਾ ਰਾਹ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦੁਸ਼ਟ ਕਹਿ ਹੰਤਾ ਤੁਮੋ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਮੀ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ
ਜਵਨ ਗਾਲ ਸਭ ਜਗਤ ਮਨਾਇਓ, ਦੇਵ ਦਾ ਜਸ਼ਨ ਭਜਾਇਓ, ਆਦਿ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਮਾਰੀ, ਸਲ ਪ੍ਰਜਾ ਜਿਨੇ ਆਪ ਸਵਾਰੀ। ਸੇਵ ਗਨ ਗੋ ਸੇਵ ਗੁਣ ਸੋ ਦੀਓ, ਸਤਰਨ ਗੋ ਪਲ ਮੂੰਹ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚਿਤੀ ਤੇ ਕੁੰਜਰੇ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੋ ਪਾਏ ਤੇ ਦੁਖੀ, ਸੋ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣਦਾ, ਘੜ ਘੜ ਕੇ ਬੜ ਬੜ ਕੀ ਜਾਂਦਾ। ਜਾਵਤ ਕਰ ਕਰਾਂ ਕਰਤਾਰਾ, ਪਰ ਜਾ ਤਰਤਾ ਦੇ ਅਪਾਰਾ। ਜਾਬਾ ਕਰ ਕਰ ਤੋ ਕਮ ਹੂੰ, ਤੁਮ ਮਿਲਤ ਦੇ ਤਰ ਸਭ ਹੂੰ। ਜੇ ਤੇ ਬੰਸੀ ਸਭ ਤਾਰੇ, ਆਪ ਆਪਣੀ ਬੂਝ ਉਚਾਰੇ। ਤੂੰ ਸਭ ਹੀ ਤੇ ਰਹਿਤ ਨਿਰਾਲਮ, ਜਾਨਮ ਬੇ ਭੇਦ ਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਗਾ ਮੂੜ ਚਾ ਤਪੇਦਾ, ਜਾ ਕੋ ਭੇ ਨ ਪਾਵਤ ਬੇਦਾ। ਤਾਗੋ ਗਰਬਾਨ ਅਨੁਮਾਨਤ, ਮਹਾ ਮੂੜ ਕਾ ਭੇ ਨ ਜਾਂਤ। ਮਹਾਦੇਵ ਕੋ ਕਹਿ ਸਦਾ ਸ਼ਿਵ, ਨੰਕਾਰ ਕਾ ਚਿੰਨਤ ਨ ਭੇ। ਆਵੇ ਆਪਣੀ ਬੁੱਧ ਹਜੇਤੀ, ਬਰਣਤ ਭਿੰਨ ਭਿੰਨ ਧੋਏ ਤੇਤੀ। ਤੁਮਰਾ ਲਖਨ ਜਾਏ ਪਸਾਰਾ, ਕੇਵੇ ਸਾ ਪ੍ਰਥਮ ਸੰਸਾਰਾ। ਇਕ ਰੂਪ ਅਨੂ ਸਰੂਪਾ, ਰੰਗ ਪਿਓ ਰਾਵ ਕਈ ਪੂਪਾ। ਅੰਡਾ ਜੇ ਰਸੇ ਤਜਕੀਨੀ, ਉਤਵੋਏ ਖਾਨ ਬਹੋਰ ਰਚ ਦੀਨੀ। ਕਹੂੰ ਬੂਰਾ ਜਾਹੂੰ ਬੈਠਾ, ਕਹੂੰ ਸਿੰਨ ਪਿਓ ਸੰਕਰ ਕੈਠਾ। ਸਗਰੀ ਸਿਰ ਦਿਖਾਏ ਚੰਬੋ, ਆਜ ਗਾ ਸਰੂਪ ਸੇ ਅੰਭਵ। ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਬਾਰੇ ਸੇ ਸੰਘਰੋ। ਦੋ ਜਿਤੇ ਉਠਤ ਪਾਤਾ, ਸਗਲ ਮਲੇਸ਼ ਕਰੋ ਰਣਗਾਤਾ। ਜਿਆ ਤੁਸਾ ਸਰਨੀ ਪਰੇ, ਤਿਨ ਕੈ ਦੁਸ਼ਟ ਦੋਤ ਹੈ ਮਰੇ। ਪੁਰਖ ਜਮਨ ਪਾਪਰੇ ਤਿਹਾਰੇ, ਤਿਨ ਕੈ ਤੁਮ ਸੰਕਟ ਸਭ ਟਾਰੇ। ਜੋ ਕਾਲ ਕੋ ਇੱਕ ਬਾਰ ਤੇ ਆਏ ਹੈ, ਤਾਂ ਕੇ ਕਾਲ ਨਿਟ ਨਹੀਂ ਆਏ ਹੈ। ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਰੀ ਟਰੇ ਤਦ ਕਾਲਾ। ਕਿਰਪਾ ਦਿਰ ਤਨ ਜਾਏ ਨ ਹਰ ਹੋ, ਤਾ ਕੇ ਤਾਪ ਤਨਗ ਮੈਂ ਹਰ ਹੋ। ਰੇਦ ਸਿਦ ਕਰਮੂ ਸਭ ਹੋਈ, ਦੋ ਸਵੈ ਸਹਿ ਸਕੇ ਨਾ ਕੋਈ। ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਂ ਤੇ ਤਾਏ ਉਬਾਰਾ। ਜੇ ਨਰ ਨਾਮ ਤਿਆਰੋ ਕਹਾ, ਦਰ ਦੂ ਦੋ ਤੇਰਾ। ਖੜਗ ਕੇਤ ਮੈਂ ਸਰਨ ਤਿਆਰੀ, ਆਭਾ ਦੇ ਲਿਓ ਅਬਾਰੀ। ਸਰਵ ਠੋਰ ਮੋਹੋ ਸਹਾਈ, ਦੁਸ਼ਟ ਦੋ ਤੇ ਲਿਓ ਬਚਾਈ। ਸਵਈਆ ਪਾਏਂਗੇ ਜਬ ਤੇ ਤੁਮਰੇ, ਤਬ ਤੇ ਕੁਆ ਤਰੇ ਨੀ ਆਨੇਓ। ਰਾਮ ਰਹੀਮ ਪੁਰਾਣ ਕੁਰਾਨ, ਨੇ ਕਹਿ ਮਤ ਏਕ ਨਾ ਮਾਨੇਓ। ਸਿਮਰਤ ਸ਼ਾਸਤਰ ਬੇਸਬੈ, ਬਹੁ ਭੇਦ ਗਿਆ ਮੇਘ ਨਾ ਜਾਣੇਓ। ਸਿਰੇ ਸਪਾਨ ਗਿਰਬਾ ਤੁਮਰੀ ਕਰ, ਮੈਂ ਨਾ ਕਿਹੋ ਸਭ ਤੋਏ ਬਖਾਨਿਓ। ਦੋਹਰਾ ਸਲ ਦੁਆਰ ਕੋ ਛਾੜ ਕੇ, ਗਿਓ ਤੁਹਾਰੋ ਦੁਆਰ। ਬਾਂਗੇ ਕੀ ਲਾਜ ਅਸ, ਗੋਬਿੰਦਾਸ ਤੁਹਾਰ। ਰਾਮ ਗਲੀ ਮਹਿਲਾ ਤੀਜਾ, ਆਨੰਦ ਕਿਉਂ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ, ਰਾਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆਓ, ਤੂੰ ਸਦਾ ਰਹੋ ਹਰ ਨਾਲੇ। ਹਰ ਨਾ ਰਹੋ ਤੂੰ ਮਨ ਮੇਰੇ, ਦੂਖ ਸਾ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨ ਵਸਾਰੇ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ, ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰੇ ਸਭ ਕਿਛ ਹੈ। ਜੇ ਦੇ ਸੋ ਪਾਵੇ, ਸਦਾ ਸਿਫਲਾ ਤੇਰੀ ਨਾ ਮਨ ਵਸਾਵੇ।
नाम जिनके मन वस्या वाजे शब्द कनेरे कहे नानक सच्चे साहिब क्या नहीं कर तेरे साचा नाम मेरा आधारो साच नाम आधार मेरा जिन भुखा सब गवाइया कर शांत सुमन है वस्या जिन शां सब पुजाइया सदा कुर्बान कीता गुरु विटों जे दियां वड्याइया कह नानक सुनो संतो शब्द धरो प्यारो साचा नाम मेरा आधारो वाजे पान शब्द कर सुभागे कर सुभागे शब्द वाजे कला जित कर तारिया पाई दो तुर वस कीते काल कंटक मारिया तुर गर्म पाया तो जिन को से नाम हर के लागे कह नान ते सुकोआ तित कारिया न हद वाजे आनंद सुनो वड भागियो सगल मनोर पूरे पार ब्रह्म पाया उतरे सगल वसूरे दूरो संताप उतरे सुनी सची बाणी संत साजन पै स्वर से पूरे गुरते जानी सुनते बनीत कहते पवित सतगुरिया पर पूरे बिनवंत नान गुर चरण लागे वाजे अनहद तूरे मुदामणी मल्ला पंजवा थाल वेतन वस्तु पईओ सासन दो विचारू अमृत नाम ठाकर का पेओ जिसका सब सदारू जे को खावे जे को पूंजे तिसका हो उदारू ए वस्त जी न जाई नित निराख उतारू तम संसार चन लग तरी है सब नाम ब्रह्म पसारो सलोक महला पंजवा तेरा कीता जा तो नाई मैनो जो कि तोई मैं निर्गुण यारे को गुण नाही आपे तरस पे ओई तरस पे आ मेहरामत होई सतगुर सज्जन मिलिया नानक नाम मिले ता जीवा तन मन थीवे हरिया तरस पया मेहरामत होई सतगुर सज्जन मिलिया नानक नाम मिले ता जीवा तन मन थीवे हरिया वाहिगुरु जी का खालसा वाहिगुरु जी की फतेह। परमस्कार जो सत्संग जी सतगुरु की रहमत हुई है शामा दे दीवान दी हाजरी भरिया ने नेतनेम की बाणी सुधर सब दे पाठ आप जी ने सरवण कीते ने गुरु कृपा करे आप सब नू सतगुर चढ़दी कला बख्शन सिर ते मेहर भरिया हथ रखन और अज दो परिवारों वालों सतगुर ने खुशियां बख्शियां ने बच्ची अनाया कौर का जन्म होया सुनण परिवार के घर बच्ची का जन्म होया और शुकराने वजो और बहुत बहुत परिवार को बधाइया। इस तरह काका रायन अहूजा का 18वां जन्मदिन और अहूजा परिवार को सिमरजीत सिंह ते बीबी रजनी रूजा नूं सतगुरु ने गुरु के चरण परसन कर सुभाव समा बख्शिया। सोहमणी साहब के पाठ कीर्तन ते गुरु के लंगरा की सेवा है बच्चे के जन्मदिन दियां बहुत बहुत वधाइया। गुरु कृपा करे बच्चों नूं गुरसिखी जीवन माता पिता आग्या करे बच्चे शुभ गुण बख्श करन। आउण वाला समा चढ़दियां गल्लां दोनों परिवारों नूं बेनती है अहूजा परिवार ते सुन्नड़ परिवार उन्हां नूं बेनती है कि सोहमणी साहब के पाठ आरंभ होण लगे ने और परिवारों नूं बेनती कि बैठ के परिवार आप सरवण करन क्योंकि पाठ सरवण करना है आप सारिया ने। सो बेनती है परिवारों के दरबार में हाजिरी भरन की कृपालता करो। सो आओ भाई साहब मंगल सिंह जी जो साढ़े च तकरीबन कल आए ने और इन्हों मैं जी आया आखदा इतने दरबार में सेवा ली और सेवादार की सेवा इन्होंने को सतगुरु इन्हों चढ़दियां कला बख्शन
ਆਓ ਇਹਨਾਂ ਪਾਸੋਂ ਆਪਾਂ ਸਰਵ ਕਰੀਏ ਸੁਖਮਨੀ ਸਾਹਿਬ ਦੇ ਪਾਠ। ਉਪਰੰਤ ਅਰਦਾਸ ਹੋਏਗੀ, ਅਰਦਾਸ ਤੋਂ ਉਪਰੰਤ ਦੋਨਾਂ ਪਰਿਵਾਰਾਂ ਨੂੰ ਕੋਂਗਰੈਚੁਲੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ। ਤੋ ਬੱਚਿਆਂ ਨੂੰ ਬੇਨਤੀ ਦਰਬਾਰ ਵਿੱਚ ਹੀ ਰੱਖਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰਾਂ ਦੀ ਸੇਵਾ ਵੀ ਪਰਿਵਾਰਾਂ ਨੂੰ, ਦੋ ਖੰਡ ਪਾਠ ਰਾਮ ਨੇ ਕੱਲ੍ਹ ਨੂੰ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guten Abend. ਦਰਮੰਡੇ ਠੰਡੇ ਦਰਬਾਰ ਤੁਧ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੀ ਵਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਕੁਣੀ ਨਿਧਾਨਾ ਤੁਮਰੀ ਮਹਿਮਾ ਬਰ ਨ ਸਾਕੂੰ ਤੁਮ ਠਾਕਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤਿਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮ ਸੁ ਪਾਉ ਕਲ ਕਲੇਸ਼ ਤਨ ਮੈ ਮਿਟਾਓ ਸਿਮਰੋ ਜਾਸ ਬਿਸੁੰਭਰੇ ਕਹਿ ਨਾਮ ਜਪਤੇ ਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮਕ ਆਖਰ ਕਿਨ ਕਹਿ ਜਰ ਜੀ ਵਸਾਵੈ ਤਾਂ ਕੀ ਮਹਿਮਾ ਕਨੀ ਨ ਆਪੈ ਕੰਕੀ ਏਕੈ ਦਰਸ ਤੁਹਾਰੂ ਨਾਨਕ ਕੁਨ ਸੰਗ ਮੋਹਿ ਉਦਾਰ ਸੁਖਮਨੀ ਸੁਖੇ ਅਮਰ ਪ੍ਰਭ ਨਾਮ ਭਗਤ ਨਾ ਕੇ ਮਨ ਬਿਸਰਾਮ ਰਹਾ ਪ੍ਰਭ ਕੈ ਸਿਮਨ ਗਰਭ ਨਵਸੈ ਪ੍ਰਭ ਕੈ ਸਿਮਨ ਦੁਖ ਜਮ ਨਸੈ ਪ੍ਰਭ ਕੈ ਸਿਮਨ ਕਾਲ ਪਰ ਹਰੈ ਪ੍ਰਭ ਕੈ ਸਿਮਨ ਦੁਸ਼ਮਣ ਡਰੈ ਪ੍ਰਭ ਸਿਮਰਤ ਕਾਸ਼ ਵਿਘਨ ਲਾਕੈ ਪ੍ਰਭ ਕੈ ਸਿਮਨ ਅੰਦਰ ਜਾਕੈ ਪ੍ਰਭ ਕੈ ਸਿਮਨ ਭਉ ਨ ਵਿਆਪੈ ਪ੍ਰਭ ਕੈ ਸਿਮਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਨ ਸਾਧ ਕੈ ਸੰਤ ਸਰਬ ਨਿਧਾਨ ਨਾਨਕ ਰੰਗ ਪ੍ਰਭ ਕੈ ਸਿਮਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਨ ਗਿਆਨ ਧਿਆਨ ਤਰ ਬੁੱਧ ਪ੍ਰਭ ਕੈ ਸਿਮਨ ਜਪਤਾ ਪੂਜਾ ਪ੍ਰਭ ਕੈ ਸਿਮਨ ਬਿਨਸੈ ਦੂਜਾ ਪ੍ਰਭ ਕੈ ਸਿਮਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਨ ਦਰ ਕੈ ਮਾਨੀ ਪ੍ਰਭ ਕੈ ਸਿਮਨ ਹੋਏ ਸੋ ਭਲਾ ਪ੍ਰਭ ਕੈ ਸਿਮਨ ਸੋ ਫਲ ਫਲਾ ਸੇ ਸਿਮ ਰਹੇ ਜਨਿਆ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕੈ ਸਿਮਨ ਉਦਰੇ ਮੂਚਾ ਪ੍ਰਭ ਕੈ ਸਿਮਨ ਤਿਸਨਾ ਬੁੱਝੈ ਪ੍ਰਭ ਕੈ ਸਿਮਨ ਸਭ ਕੁਛ ਸੁਝੈ ਪ੍ਰਭ ਕੈ ਸਿਮਨ ਨਾਈ ਜਮ ਤ੍ਰਾਸਾ ਪ੍ਰਭ ਕੈ ਸਿਮਨ ਪੂਰਨ ਆਸਾ ਪ੍ਰਭ ਕੈ ਸਿਮਨ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਰਿਧਮੈ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੈ ਸੇ ਧਨ ਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਖਤਾ ਜੇ ਪ੍ਰਭ ਕੋ ਸਿਮਰੈ ਸੇ ਸਰਵ ਕਿਰਾ ਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਪਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਰਬ ਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ ਪ੍ਰਭ ਕੋ ਸਿਮਰੈ ਬਸਿਆ ਨੇਰੇ ਸੰਤ ਕਿਰਪਾ ਤੇ ਅੰਦਰ ਜਾ ਨਾਨਕ ਸਿਮਰਨ ਪੂਰੇ ਭਾਵ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਣੀ ਪ੍ਰਭ ਕੈ ਸਿਮਰਨ ਨਿਸ਼ਚਲਿਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨ ਹੱਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤੈਨ ਜਨ ਸਰਣੀ ਪਿਆ ਹਰ ਸਿਮਰਨ ਕਰ ਫਲ ਪਟਾਏ ਹਰ ਸਿਮਰਨ ਲਾਭੀ ਦੇ ਉਪਾਏ ਹਰ ਸਿਮਰਨ ਭੈ ਸਜਤੀ ਦਾਤੇ ਹਰ ਸਿਮਰਨ ਨੀਚ ਚੌਹ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਣਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਸਲੇ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪੈ ਸਲੋਕ ਦੀਨ ਦਰਦ

ਕਰੈ ਅਨਕ ਮੈ ਰੰਗ ਤਿਕ ਨਾ ਬੁਝਾਵੇ ਹਰ ਕਾ ਨਾਮ ਜਪ ਤੇ ਅਖਾ ਪੈ ਜੇ ਮਾਰਕ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ ਸਾ ਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋ ਲਖ ਪਾਈ ਨਾਮ ਜਪਤੇ ਭਾਵ ਪਰਾਈ ਅਨਕ ਬਿਗੰਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਬਰਚਾਮ ਨਾਮ ਜਪਤ ਪਾਵੇ ਬਿਸਰਾਮ ਹੋ ਮੈਲਾ ਮਲ ਕਵਨ ਤੂ ਭੈ ਹਰ ਕਾ ਨਾਮ ਕੋਟ ਪਾ ਖੂਬ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕ ਸੰਗ ਜਿਹ ਮਾਰ ਕੇ ਗਣੇ ਜਾਏ ਨਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜਿਹ ਪੈਡੇ ਮਾਨ ਕੁਪਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾ ਭਿਆਨ ਤਤ ਪੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜੇ ਕਰਖੈ ਤੈ ਨਾਨਕ ਹਰ ਹਰ ਅਮਿਤ ਬਰਖੈ ਭਗਤ ਨਾ ਕੀ ਵਰਤ ਨਾਮ ਸੰਜ ਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਉਖਤ ਸਾਧ ਕੁਮਾਰ ਹਰ ਜਨ ਕੇ ਹਰ ਨਾਮ ਦਾਨ ਪਾਵ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰੈ ਭੁਗਤ ਹਰ ਕੇ ਨਾਮ ਜਨ ਕੋ ਤ੍ਰੈ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕਾ ਭਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਦੁਖ ਹਰ ਨਾਮ ਜਪਤ ਕਾਸ਼ ਨਾਹੇ ਬਿਓਕ ਜਨ ਰਾਤਾ ਹਰ ਨਾਮ ਕਿਸੇ ਪਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਰਕ ਜੀਨਾ ਹਰ ਧਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੇ ਉਠਸਤਾਣੀ ਹਰ ਪ੍ਰਤਾਪ ਜਨ ਅਵ ਨ ਜਾਣੀ ਪੋਤ ਪੋਤ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪਰਟਨੀ ਛਪੈ ਹਰ ਕੀ ਭਗਤ ਮੋਤ ਪੋ ਕਰੇ ਨਾਨਕ ਚੰਨ ਸੰਗ ਕੀਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸਮਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਵ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਹਿ ਤ੍ਰਿਭੁ ਸਿਮਰਤੀ ਭਿਖ ਸਰਬ ਢੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮੇ ਅਮੋਰ ਆਠਪਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਸ਼ਤਰ ਸਿਮਰਤ ਵਖਿਆ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਤ ਆਪਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬੋਜਤਨਾ ਪੁਨ ਦਾਨ ਹੋਮੇ ਬੋਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ ਨੌ ਖੰਡ ਪ੍ਰਥਮੀ ਪ੍ਰਚਰ ਜੀ ਪੈ ਮਹਾਉਦਾਸ ਪੀਸਰ ਥੀ ਪੈ ਅਗਨ ਮਾਹੇ ਹੋਂਦ ਪੁਰਾਨ

ਨਾ ਜਾਵੇ। ਹਰਿ ਕੇ ਨਾਮ ਸੰਸਰ ਕਛੁ ਨਾਹਿ, ਨਾਨਕ ਗੁਰਮੁਖ ਨਾਮ ਜਪਤ ਕਤ ਪਾਹਿ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਕਮਾਨਾ ਮਨ ਤੇ ਹੁਟੈ। ਸੋਚ ਕਰੇ ਦਿਨ ਸਹ ਰਾਤ, ਮਨ ਕੀ ਬਹਿਨਾ ਤਨ ਤੇ ਜਾਤ। ਇਸ ਤੇ ਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਵਨ ਵਿਖਿਆ ਟਰੈ। ਜਲ ਧੋਵੈ ਬਹੁ ਦੇ ਅਨੀਤ, ਸੁਧ ਕਹਾ ਹੋਇ ਕਾਥੀ ਭੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚਾ, ਨਾਨਕ ਨਾ ਉਦਰੇ ਪਾਤਿਤ ਬਹਮੂਚੈ। ਬਹੁਤ ਸਿਆਣਪ ਜਮਕਾ ਪਉ ਪਿਆਪੇ, ਅਨਕ ਜਤਨ ਕਾਰ ਤ੍ਰਿਸ਼ਨਾ ਧਰਾਪੈ। ਭੀਖ ਅਨੇਕ ਅਗਨੀ ਬੁਝੈ, ਕੋਟ ਪਾਪ ਦਰਗੇ ਨਿਸਜੈ। ਛੂਟਸ ਨਾਹੀ ਉਹ ਪਿਆਰ, ਮੋਹਿ ਪਿਆਪੇ ਮਾਇਆ ਜਾਲ। ਅਵਰ ਕਰਤੂ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤੇ ਲੀਮਾ ਨੇ। ਹਰਿ ਕਾ ਨਾਮ ਜਪ ਦੁਖ ਚਾਏ, ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਪੇ, ਹਰ ਹਰ ਨਾਮ ਹਿਰਦੇ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੇ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੇ ਸਰਣੀ ਪਰੈ। ਜਿਸਨ ਕੋ ਪ੍ਰਦਾਸ ਪਿਆਸਾ, ਨਾਨਕ ਤਾ ਕੈ ਬਲ ਪ੍ਰਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿੱਟੇ ਅਪਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਕਨੀ ਸਭ ਤੇ ਉੱਚਾ। ਜਾ ਕਾ ਮਨ ਹੋਏ ਸਰ ਕੀਨਾ, ਹਰ ਹਰ ਨਾਮ ਤਿਨ ਘੱਟ ਘੱਟ ਚੀਨਾ। ਮਨ

ਸੋਖਾ ਸੰਤ ਕਾ ਦੁਖੇ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਨ ਲਾਕੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਇ ਸੰਤ ਕਾ ਦੁਖੀ ਅੱਧ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਪਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਖਾਏ ਸੰਤ ਕੇ ਦੁਖੀ ਕੋਵਨ ਰੱਖਣਹਾਰ ਨਾਨਕ ਸੰਤ ਪਾਵੇ ਤਾਂ ਲੈ ਉਪਾਰ ਸੰਤ ਕਾ ਦੁਖੀ ਉਂਬਰ ਲਾਏ ਜੋ ਜਲ ਹੋਣ ਮਛੜੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਪ ਕੀਰਤਨੀ ਧਰਾਪੈ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉਂ ਬੁਆੜ ਤਿਲ ਖੇਤ ਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਤੁਰਹੀ ਪਿਆ ਨਾਨਕ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਤੁਰਹੀ ਪਿਆ ਨਾਨਕ ਜੋਤ ਪਾਏ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਜਾਏ ਸੰਤ ਕੇ ਦੁਖੀ ਕੋ ਦਰ ਗਏ ਮੇਰੇ ਸਜਾਏ।

ਦਰਾ ਸਾਹਿਬ ਸੰਤ ਕੈ ਦੁਖ ਨਤ ਟੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕ੍ਰੋਧਨ ਰਾਤ ਤਿਸੈ ਤਿਆਵੋ ਸਾਸ ਕਿਰਾਸ ਸਭ ਕਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇ ਲਾਭ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵਡਭਾਗੇ ਨਾਨਕ ਜਨ ਸੇ ਸਲੋਕ ਹੈ।

ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਕਾਏ ਬਹੁ ਨ ਤਿਸਨ ਰਾਖੇ ਆਏ ਮਾਰੇ ਰਾਖੇ ਕੋ ਆਪ ਮਾਨਕ ਕਹਿ ਕਿਛ ਨਾਈ ਹਾਥ ਤਿਸਕਾ ਹੁਕਮ ਬੂਤ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲਹਿ ਜੀਓ ਨੈਨੋ ਭੇਖ ਠਾਕਰ ਕਾ ਰੰਗ ਸਾਰ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿੱਟੀ ਪਾ ਜਪੀ ਹਰ ਬਿੰਦ ਕਰ ਹਰ ਕਰਮ ਸੁਣ ਹਰ ਕਥਾ ਹਰ ਦਰਗੇ ਨਾਨਕੂ ਜਨ ਮਥਾ ਬਡਭਾਗੀ ਤੇ ਜਨ ਜਗ ਮਾਏ ਸਦਾ ਸਤਾਰ ਕੇ ਕੁਨ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਕਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੇ ਸਦਾ ਸਤਾ ਜਾਣੋ ਤੇ ਸੁਖੇ ਏਕੋ ਏਕ ਏਕ ਪਛਾਨੈ ਏਤ ਉਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਣੋ ਤਿਸ ਨਾ ਬੁਝੈ

ਬੋਲਾ ਲਾਦ ਖੇਲ ਸੰਤੇ ਸੰਚਾਲ ਅਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖੂ ਜਲਹਰ ਦਰ ਕੇ ਸੋਏ ਇਹੋ ਵਪਾਰ ਬਿਰਲਾ ਵਪਾਰ ਨਾਨਕ ਤਾਂ ਕੇ ਚਰਨ ਨਾਨਕ ਤਾਂ ਕੇ ਸਰਬ ਲਹਾਰ ਹੈ ਚਰਨ ਸਾਰ ਕੇ ਧੋਇਤ ਪੀਓ ਅਰਪ ਸਾਰ ਕੋ ਆਪਣਾ ਜੀਓ ਸਾਰ ਕੀ ਧੂਰ ਕਰੋ ਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਟ ਭਾਗੀ ਪਾਈ ਹੈ ਸਾਧ ਸੰਘਰ ਕੀਰਤਨ ਗਾਈ ਹੈ ਅਨਕ ਬਿਘਨ ਤੇ ਸਾਧੂ ਰਾਖੇ ਹਰ ਕੁਨ ਗਾਏ ਅਮਤਰਾ ਚਾਖੈ ਓਟ ਗਹੀ ਸੰਤੇ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀ ਪਰਣ ਹਾਰ ਭੁਖੇ ਕੋ ਦੇਵਤੇ ਆਧਾਰ ਸਰਬ ਨਿਦਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸਕਾ ਉਹ ਕਰਨੇ ਜੋ ਕਾ ਤਿਸਪਿਨ ਦੂਸਰ ਹੋਆ ਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਉੱਚ ਨਿਮਰੇ ਕਰਨੀ ਕਰ ਕਿਰਪਾ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰਕੀ ਪ੍ਰਤੀਤ ਤਿਸਨਿਆਵੇ ਹਰ ਪ੍ਰਚੇਤ ਭਗਤ ਭਗ ਸੁਨੀਅਤ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਚ ਤਾਂ ਕੀ ਰਹਿਤ ਸੱਚ ਹਿਰਦੇ ਸਤ ਮੁਖ ਕਹਿਤ

ਸਰਵਣ ਕਰ ਕਿਰਪਾ, ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਕਤ ਪਾਏ। ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਰ ਪ੍ਰਧਾਨ, ਕਰਤੂਤ ਸਤ ਸਜਾ ਕੀ ਪਾਣੀ, ਸਤ ਪੁਰਖ ਸਮੈ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਰ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੇ, ਜਿਸੈ ਬੁਝਾਇ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਇ, ਵਿਸਵਾਸ ਸਤ ਨਾਨਕ ਗੁਰ ਤੇ ਪਾਏ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕੇ ਹਿਰਦੇ ਪ੍ਰਵੇਸ਼, ਸਤ ਨਿਰਤ ਬੁਝੇ ਜੇ ਕੋਏ, ਨਾਮ ਜਪ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤਗਤ, ਜਿਸ ਕੀ ਸੜ ਸੋ ਕਰਨੇ ਹਾਰ, ਅਵਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਪਏ ਸਮਾਰ, ਜਿਨ ਪੂਜਿਆ ਤਿਸੈ ਸਵਾਰ, ਪ੍ਰਭ ਕੇ ਰੰਗ ਰਾਚਨ ਰਹੇ, ਖੁਰ ਕੇ ਬਚਨ ਪਦਾਰਥ ਲਹੇ, ਉਹ ਦਾਤੇ ਦੁੱਖ ਕਾਟਣ ਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇ ਸੋੜ ਭਾਗੇ, ਜਨ ਕੇ ਸੰਗ ਇਕਲ ਲਾਗੇ, ਗੁਣ ਗੋਬਿੰਦ ਕੀਰਤਨ ਜਨ ਗਾ ਪੈ, ਗੁਰਪ੍ਰਸਾਦ ਨਾਨਕ ਪ੍ਰਪਾਏ, ਸਲੋਕ ਯਾਰ ਸੱਚ ਜੁਗਾਰ ਸੱਚ, ਹੈ ਪੇ ਸੱਚ ਨਾਨਕ ਹੋਸੇ ਪੇ ਸੱਚ, ਐਠ ਪਦੇ ਚਰਨ ਸਤ ਸਤ ਪਰਸ

ਆਪੇ ਗੁਣਕਾਰੇ। ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਾ ਸੁਨਤਾ, ਬੁੱਧਨ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਮ ਤਿਨ ਮੂਰ ਪਛਾਨਿਆ। ਜਾ ਕੇ ਹਿਰਦੈ ਵਿਸਵਾਸ ਪ੍ਰਭਿਆ, ਤਤ ਗਿਆਨ ਤਿਸ ਮਨ ਪ੍ਰਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਇ ਸਮਾਨਾ। ਬਸ ਮਾਇ ਦੇ ਫਲ ਖਡਾਈ, ਤਾਕੋ ਭਿੰਨਾ ਕਹਿਣਾ ਜਾਈ। ਬੂਝੇ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵ ਸਦਾ ਪੁਜਾਰੀ। ਠਾਕੁਰ ਕੇ ਸੇਵਕ ਮਨ ਪ੍ਰਤੀਤ, ਠਾਕੁਰ ਕੇ ਸੇਵਕ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ। ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰ। ਸੋ ਸੇਵਕ ਜਿਸ ਤੇ ਆਪ ਪ੍ਰਭ ਧਾਰੇ, ਨਾਨਕ ਸੋ ਸੇਵ ਸਾਧ ਸਮਾਰੇ। ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕੀ ਸਰਪ ਰਾਖੇ। ਆਪਣੇ ਦਾਸ ਕੋ ਦੇਹ ਵਡਾਏ, ਆਪਣੇ ਸੇਵਕੋ ਨਾਂ ਜਪਾਏ। ਆਪਣੇ ਸੇਵਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਈ ਨਾ ਰਾਖੈ। ਪ੍ਰੋਖੇ ਸੇਵਕ ਕੋ ਨਾ ਪਹੁੰਚੈ, ਪ੍ਰੋਖੇ ਸੇਵਕ ਉਤੇ ਉੱਚੈ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈਤ ਫੁਟਾਇਆ। ਨਿੱਕੀ ਕੀਰੀ ਮੈਂ ਕਰ ਰਾਖੈ, ਭਸਮ ਕਰੇ ਲੱਖ ਕੋਟ ਲਾਖੈ। ਜਿਸ ਕਾ ਸਾਸ ਨ ਕਟਤੇ ਆਪ, ਤਾਂ ਕੋ ਰੱਖ ਦੇ ਕਰ ਹਾਥ। ਮਨ ਚਤਨ ਕਰ ਭਾਂਤ, ਤਿਸਕੇ ਕਰਤ ਬਿਰਥੇ ਜਾਲ। ਵਾਰੇ ਨਾ ਰਾਖੇ ਵਨ ਕੋਏ, ਸਰਜੀਆਂ ਕਾ ਰਾਖਾ ਸੋਏ। ਕਾਹੇ ਸੋ ਕਰੇ ਪ੍ਰਾਣੀ, ਜਪ ਨਾਨਕ ਪ੍ਰਭ ਰੱਖ ਵਡਾਣੀ। ਬਾਰੰਗ ਬਾਰ ਬਾਰ ਪ੍ਰ ਜਪੀ ਹੈ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀ ਹੈ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਸ਼ਬਦ ਨਾਇ ਦਿਟਾਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੈ। ਊਠ ਗੜ ਸੋਵਤ ਨਾਮ ਕਹੋ ਨਾਨਕ ਜਨ ਕੇ ਸਤਕਾਮ। ਬੋਲੋ ਜਾਚੇ ਬਾਦਨ ਰਾ, ਪ੍ਰਭ ਆਪਣੇ ਜਨ ਕੀ ਨੀਦਾਰ। ਕਰੇ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸੋ ਰਹਿ ਸਮਾਏ। ਜੋ ਹੁਆ ਹੋਵੋ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕੈ ਕ ਨ ਜਾਨੋ। ਆਠ ਪੈ ਪ੍ਰਭ ਸੇ ਹਜੂਰੇ, ਕਹੋ ਨਾਨ ਸੇ ਜਨ ਪੂਰੇ। ਮਨ ਮੇਰੇ ਤਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਥੋ ਕਾ ਦਾਤਾ। ਤਿਸਕੀ ਸਰਨ ਸਸੁ ਪਾਏ, ਤਿਸਕੇ ਦਰਸਾ ਪਾਪ ਮਿਟਾਵੈ। ਅਵਰ ਸਿਆਨ ਪਸਗਲੇ ਛਾੜ, ਤਿਸ

ਕਾ ਸਤਿ ਪੁਰਖ ਜਨ ਜਾਣਿਆ ਸਤਿਗੁਰ ਤੇ ਕਾ ਨਾਉ ਤਿਖੇ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਠ ਪਦੇ ਸਤਿਗੁਰ ਸਿੱਖੀ ਕਰੈ ਪ੍ਰਿਤਪਾ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਿਲ ਹਰੈ ਗੁਰਬਚਨ ਨਾਮ ਚੜੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਰ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸਿਵ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੇ ਆਪ ਸੁਖੋ ਕਰ ਕਛ ਨਾ ਚਨਾਵੇ ਹਰ ਹਰ ਨਾਮ ਦੇ ਸਤਿ ਆਵੈ ਮਨ

0: ਅਵਰ ਫਾ ਸੰਵੀਦ ਪਸਾਰੂ ਚਰਨ ਕਮਰਦ ਮੈਂ ਅਵਤਾਰੂ ਕਰਨ ਕਾਣ ਸੁਪਰ ਸਮਰਥ ਦ੍ਰਿੜ ਕਰ ਗਹੋ ਨਾਮ ਹਰਵਤ ਇਹੋ ਧਨ ਸੰਚੋ ਹੋਵੋ ਭਗਵੰਤ ਸੰਚ ਨਾ ਕਾ ਨਿਮਰਮੰਤ ਏਕ ਆਸ ਰਾਖੋ ਮਨਮਾਇ ਸਰਬ ਰੂਕ ਨਾਨਕ ਮਿਟ ਜਾਇ ਜਿਸ ਧਨ ਕੋ ਚਾਰ ਕੁੰਟ ਉੜਤਾਵੇ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਉਨਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰੇ ਭਰੀ ਕਰਣੀ ਸਾ ਸੁਭਾ ਪਰ ਹਰ ਕੀ ਸਰਣੀ ਅਨ ਕਿਉ ਪਾਵੀ ਰੂਖ ਨ ਜਾਏ ਰੂਖ ਮਿਟੇ ਹਰਿ ਔਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਤਾਨ ਜਪ ਨਾਨਕ ਦਰ ਕੇ ਫੁਰਬਾਨ ਮਨ ਪ੍ਰਬੁੱਧ ਹਰ ਕੇ ਨਾਇ ਦਹਿਤ ਸਤਾਵ ਤੇ ਆਵੇ ਠਾਏ ਤਾਕੋ ਬਿਘਨ ਲਾਗੇ ਕੋਈ ਜਾ ਕੇ ਹਿਰਦੇ ਵਸੇ ਹਰ ਸੋਏ ਕਲ ਤਾਤੀ ਠਾਂਡਾ ਹਰਨਾ ਸਿਮਰ ਸਿਮਰ ਸਦਾ ਸੁਭਾਵ ਭਵਨ ਸੇਵ ਪੂਰਨ ਹੋਏ ਆਸ ਭਗਤ ਪਏ ਆਤਮ ਪ੍ਰਗਾ ਤਿਤ ਕਰ ਜਾਏ ਬਸੇ ਬਨਾਸੀ ਕਹੁ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਨ ਪਟੇ ਪ੍ਰਸੇਬ ਆਪ ਤਿਆਗ ਸਨ ਗੁਰਦੇਵ ਇਉ ਰਤਨ ਜਨ ਕਾ ਹੋਏ ਉਦਾਰ ਹਰ ਹਰ ਸਿਮ ਪ੍ਰਾਣੀ ਉਦਾਰ ਅਨਕ ਭਾਵਨ ਛੁਟਣ ਹਾਰੇ ਸਿਮਰਤ ਸਾਧ ਬੇ ਵਿਚਾਰੇ ਹਰ ਕੀ ਫਲ ਕਰੋ ਮਨ ਲਾਏ ਮਨ ਬੰਸ਼ਤ ਨਾਨ ਫਲ ਪਾਏ ਸੰਗਨ ਚਾਰ ਤੇਰੇ ਧੰਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਰ ਬੰਤਾ ਇਨਤੇ ਕਹੋ ਤੁਮ ਕਮ ਸੁਨਾਥਾ ਰਾਜ ਰਾਮ ਵਿਸਤਾਰ ਇਨਤੇ ਕਹੋ ਕਵਨ ਛੁਟਕਾਰ ਅਸਹਾਤੀ ਰਥ ਸਵਾਰੀ ਝੂਠਾ ਡਨ ਝੂਠ ਪਸਾਰੀ ਜਿਨ ਦੀਐ ਤਿਸ ਬੁਧੇ ਨਾ ਫਿਕਾਨਾ ਨਾ ਵਿਸਾਰ ਨਾਨ ਪਛਤਾਨਾ ਗੁਰ ਕੀ ਮਤ ਤੂੰ ਲਿਆਨੇ ਫਤ ਪਿਨਾ ਬੋ ਡੂਬੇ ਸਿਆਣੇ ਹਰ ਕੀ ਭਲ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੇਤ ਚਰਨ ਕਮਲ ਰਾਖੋ ਮਨ ਮਾਹੇ ਜਨ ਜਨ ਕੇ ਕਰੁਖ ਜਾਏ ਆਪ ਜਪੋ ਅਵਰਾ ਨਾਮ ਜਪਾ ਸੁਨਤ ਕਹਿਤ ਰਹਿਤ ਕਿਰਪਾ ਸਾਰ ਭੂ ਸਤ ਕੋ ਨਾਮ ਸਹਿਸ ਪਾਏ ਨਾਨਕ ਗੁਣ ਗਾਵ ਗੁਣ ਗਾਵ ਤੇਰੀ ਉਤਰ ਸਮੈਰ ਬਿਨ ਚਾਏ ਹੋਮੇ ਵਿਖ ਪੈਲ ਹੋਏ ਅਚੰਤ ਬਸੇ ਸੁਖ ਨਾਲ ਸਾਸ ਕਰਾ ਸਰ ਨਾਲ ਸਮਾਲ ਛਾੜ ਸਿਆਣ ਸਵਰੀ ਮਨਾ ਸਾ ਸੰ ਪਾਵੇ ਸਰ ਧਨਾ ਹਰ ਪੂੰਜੀ ਸੰ ਕਰੋ ਬਿਹਾਰ ਇਹਾਂ ਸੁਖ ਦਰਗੇ ਜੇਕਾਰ ਸਰਬ ਨਿਰੰਤਰ ਏਕੋ ਦੇ ਕਹੁ ਨਾਨ ਜਾ ਕੇ ਮਸਤਕ ਦੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕ ਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰੇ ਹੋ ਪ੍ਰਭ ਆਪ ਅਨਕ ਵਿਸਾਰ ਏਕ ਸੇ ਪਏ ਏਕ ਰਾਜ ਪ੍ਰਾਪਤ ਗਏ ਮਨ ਤਨ ਅੰਤਰੇ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ
1: ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਰੀ ਜਾਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗ ਧੂਰ ਪਾਰਬ ਮਿਰ ਸਰਦਾਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਰਬ ਤੁਮੇ ਤੇ ਆਵੋ ਚਰਨ ਕਮ ਸੋ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਰਨੀਤ ਏ ਗੋੜੇ ਗੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦਿਸ਼ਟ ਮਾਂ ਸੁਖ ਹੋਏ ਰਸ ਪਾਵੇ ਬਿਰਲਾ ਕੋਏ ਜੇ ਜਾ ਗਿਆ ਸੀ ਜੰਤਰ ਵਿਧਾਨ ਪੂਰਨ ਪੁਰਨ ਨਹੀਂ ਡੋਲਾਨ ਸੂ ਪਰ ਪਰੇ ਪ੍ਰੇਮ ਰਾ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਗਾਨ ਦੇ ਵਿਲਾਗ ਬੜਬਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਹਿਰਦੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਾਨ ਗੋ ਪ੍ਰਭ ਦਿਆਲ ਸੇਵਕੀ ਨੂੰ ਨਿਹਾਲ ਬੰਧਨ ਘਾੜ ਮੂਹ ਜਨ ਪਿਆ ਜਨਮ ਧੂਪ ਰਮ ਗਿਆ ਇਸ ਪੂਰਨੀ ਸਰਦਾ ਸਭ ਪੂਰੀ ਰਾਵ ਰਿਆ ਸਤਸੰਗ ਹਜੂਰੀ ਜਿਸ ਗਾ ਸਾਧਿਆ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨ ਪਾਉਂਦੇ ਸੋ ਕਿਉਂ ਬਿਸਰੈ ਜੇ ਕੀਆ ਜਾਂਦਾ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੀਵਨ ਜੀਆ ਸੋ ਕਿਉਂ ਬਿਰੇ ਬਿਗਤ ਰਾਖੈ ਗੁਰਪ੍ਰਸਾਦ ਕੋ ਬਿਰ ਲਾਖੈ ਸੋ ਕਿਉਂ ਬਿਰੇ ਬਿਗਤੇ ਕੰਡ ਹੈ ਜਮ ਜਮ ਕਾ ਟੂਟਾ ਗੰਡ ਹੈ ਗੁਰਬੂਰੇ ਤਦ ਇਹ ਬਜਾਇਆ ਪ੍ਰਭ ਆਪਣਾ ਨਾਨ ਜਨ ਤਿਆਇਆ ਸਾਜਨ ਸੰਤ ਕਰੋ ਏ ਕਾਮ ਮਾਨ ਤਿਆ ਜਪੋ

ਸਿਮਰਾ ਸਿਮ ਸਿਮ ਸੋ ਪਾਵੋ ਆਪ ਜਪੁਰ ਨਾਮ ਜਪਾਵੋ ਪਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਭ ਕਲਿਆਣ ਸੂ ਨੇ ਨਾਮ ਬੋੜ ਜਾਤ ਪਾਏ ਬਸ ਰਾਮ ਸਲ ਦੋ ਕਾਹੋ ਅਨਾਸ ਨਾਨਕ ਨਾਮ ਜਪੋ ਗੁਣ ਤਾਓ ਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤੰਤਰੇ ਸਵਾਓ ਨੇਤਰੋ ਪੇ ਦਰਸ ਹੋਏ ਮਨ ਵਿਕਸੇ ਸਾਧ ਚਰਨ ਦੋਏ ਭਜਨਾ ਕੈ ਮੰਤਰ ਰੰਗ ਬਿਰਲਾ ਕਹੁ ਪਾਵੇ ਸੰਗ ਇਕ ਭਗਤੀ ਜੇ ਕਰਮਿਆ ਗੁਰ ਪਛਾਉ ਨਾਮ ਜਪ ਲਿਆ ਤਾ ਕਿਉ ਮੈਂ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਕਸ਼ਿਨ ਦੀਨ ਦਿਆਲ ਪਦ ਵਸਤਾ ਕਿਰਪਾਲ ਨਾਨਾ ਗੋਬਿੰਦ ਗੋਪਾਲ ਸਭ ਕਟਾ ਕਰਤ ਪ੍ਰਤਪਾਲ ਆਦਿ ਪੁਰੁ ਕਾਰਨ ਕਰਤਾਰ ਭਜਨਾ ਕੇ ਪ੍ਰਾਣ ਉਧਾਰ ਜੋ ਜੋ ਜਪੈ ਸੋਹੇ ਬਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਅਰਨੀ ਚ ਜਾਨਾ ਤੁਮਰੀ ਸਨ ਪੁਰਖ ਭਗਵਾਨ ਹੈ ਸਰਬਗਣ ਮੁਗਨ ਮੋਹ ਪਾਏ ਨਿਮ ਕਰਕੇ ਗੁਣ ਗਾਏ ਅਨਕ ਰਾਜ ਪੋ ਅਨਕ ਰਾਜ ਭੋ ਵਡਿਆਈ ਹਰ ਕੇ ਨਾਮ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋ ਸਰ ਗੁਣ ਨਿਰਗੁਣ ਅੰਕਾ ਸੁਨ ਸਮਾਧੀ ਆਪ ਆਪਨ ਗਿਆ ਨਾਨਕਾ ਆਪੇ ਹੀ ਫਿਰ ਜਾ ਅਸ਼ਟਪਾਦੀ ਜਾ ਬਿਆ ਕਾਰ ਕੇ ਨਾ ਦ੍ਰਿਸ਼ਟੇਤਾ ਪਾ ਬੁੰਦਾ ਕਹਿਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤੈ ਬੈਰ ਬ੍ਰੋ ਕੇ ਸੰਗ ਮਾਤ ਜਾ ਵਿਸਕਾ ਬੰਚੇ ਨ ਜਾਪਤ ਦਬਰ ਸੋ ਕੋ ਕੇ ਬਿਆਪਤ ਜਬ ਆਪਣਾ ਪਾਰ ਬ੍ਰਹਮ ਤਾ ਮੋਹ ਕੰਗ ਸ਼ੋਭਤ ਪਰਮ ਆਪਣ ਖੇਲਾ ਵਰਤੀ ਜਾ ਨਾਨਕ ਕਰਨੇ ਆਰਨ ਦੂਜਾ ਜਾ ਬੋਧ ਪਰਾ ਕੇਵਲ ਤਨਿ ਤਬ ਬਾਂਧ ਮੋਤ ਕੋ ਕਿਸਕੋ ਗਨਿ ਜਾ ਬੇ ਕੇ ਰਗਮ ਪਾਰ ਤਬ ਨਰਕ ਸੁਰ ਕੋ ਕੌਣ ਉਤਾਰ ਜਾਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇ ਸੋ ਕਉ ਕੇ ਠਾਏ ਜਬ ਆਪੇ ਆਪ ਆਪਣੀ ਜੋਤ ਰਹੇ ਤਬ ਕਬ ਡਰ ਕਉ ਕਰ ਡਰੇ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕ ਰਗਮ ਪਾਰ ਅਵਨਾਸੀ ਸੁਖ ਆਪਨਾਸਨ ਤੈ ਜਨਮਨ ਕੋ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾ ਕਹੋ ਕਿਸ ਹੋਏ ਜਬ ਅਪਗੇਤ ਗੋਚਰ ਪ੍ਰਭ ਏਕਾ ਤਬ ਚੇਤਰ ਗੁਪਤ ਕੇ ਭੂ ਲੇਖਾ ਜਬ ਨਾ ਨਿਰੰਜਨ ਗੋਚਰ ਗਾਧ ਹੈ ਤਬ ਕੰਸ਼ ਦੇ ਕਣ ਬੰਧਨ ਬੰਦ ਹੈ ਆਪਣਾ ਪਾਪ ਹੀ ਚਰ ਜਾ ਨਾਨਕ ਆਪ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਕਾ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸ਼ਾਲ ਸਿਧ ਲਗਦ ਕੋ ਕੀਸ ਜੈ ਜੋ ਸਰੂਪੀ ਜੋ ਸੰਸ ਮਾਵੇ ਤੈ ਕਹਿ ਭੂਗਮ ਤ੍ਰਿਤਾਵੈ ਕਰਨ ਗਰਾਉਣ ਕਰਨੇ ਹਾਰ ਨਾਨਕ ਕਰਤੇ ਗਾ ਨਾਹੀ ਸ਼ਮਾਰ ਜਾ ਆਪਣੀ ਸੋਭਾ ਆਪਣ ਸੰਗ ਬਨਾਈ ਤਾ ਕੰਬਾ ਮਿਤ ਸੋ ਪਾਈ ਜੈ ਸਰਵਗਲਾ ਪੇ ਪ੍ਰਭੀਨ ਤੈ ਬੇਤੇ ਕਾਂ ਕੋ ਚੀਨ ਜਾਵੇ ਆਪਣਾ ਆਪ ਅਵਰ ਧਾਰੇ ਤੋ ਸਗਨ ਆਪ ਸਗਨ ਕਾਂ ਵਿਚਾਰੇ ਜੇ ਆਪ ਨੂਚ ਆਪਣਾ ਬਨੇਰਾ ਤੈ ਕੌਣ ਢਾਰ ਗੁਣ ਕਹੀਏ ਚੇਰਾ ਬਿਸਮ ਨੂੰ ਬਿਨ ਰਹਿ ਬਸਮਾਦ ਨਾਨਕ ਆਪਣੀ ਗਾ ਜਾਣੋ ਆਪ ਜੈ ਅਸ਼ਲ ਅਸ਼ੇਦ ਸਮਾਇਆ ਜੈ ਅਸ਼ਲ ਅਸ਼ੇਦ ਭੇਦ ਸਮਾਇਆ ਓਕੇ ਵਿਆਪਤ ਮਾਇਆ ਆਪਸ ਕੋ ਆਪੇ ਦੇਹ ਤੇ ਗੁਣ ਕਰ ਨਾਹੀ ਪ੍ਰਵੇਸ਼ ਜੈ ਕੇ ਭਵੰਤਾ ਤੈ ਕੌਣ ਜਿਗ ਲਾਗੇ ਚਿੰਤਾ ਜੈ ਆਪਣਾ ਆਪ ਤਿਆਰਾ ਤੈ ਕੌਣ ਕਦੇ ਕਉ ਸੁਣੇ ਆਰਾ ਬਹੁ ਬਿਆਂ ਦੂਜ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਔਰ ਜੋ ਪ੍ਰਪੰਚ ਕਾਰ ਤੇ ਗੁਣ ਮੈਂ ਕੀਨੋ ਵਿਸਤਾਰ ਪਾਪ ਹੁੰਦੇ ਪਈ ਕਹਾਵਤ ਕੋ ਨਰਕ ਸੁਰਬ ਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਪਰਮ ਵਪਾਰ ਦੂਸੂ ਮਾਨ ਅਮਾਨ ਪ੍ਰਕਾਰ ਕਿਉ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਗੋਚੇ ਤੋ ਨਾਨਕੇ ਕਹਿ ਜੈ ਅਵਗਿਤ ਭਗਤ ਆਪ ਜੈ ਪਸਰੇ ਪ੍ਰਸ਼ਾਸਨ ਪ੍ਰਤਾ ਦੂ ਪਾ ਕਾਪੇ ਤਨੀ ਉਨਕੀ ਸੋਭਾ ਉਨੂ ਬਾਣੀ ਆਪੇ ਕੌਤ ਕਰੇ ਚੋਜ ਆਪੇ ਰਸ ਭੋਗ ਨਰਜੋਜ ਪਾਵੇ ਤੇ ਸਾਪ ਨ ਲਾਵੇ ਜਿਸ ਪਾਵੇ ਤੇ ਖੇਲ ਖਲਾਵੇ ਬੇਸ਼ੁਮਾਰ ਥਾਂ ਤੁਲੈ ਜਿਉ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦੇ ਸਟਾਸ ਪਾਦੀ ਆਪ ਕਦੇ ਆਪ ਸੁਣੇ ਆਰ ਆਪੇ ਗਾ ਬਹਿਤਾ ਜਾਂਦੇ ਪਾਸ ਸਿਸ਼ਟੋ ਪਾਏ ਆਪਣੇ ਪਾਣੇ ਲੈ ਸਮਾਏ
ਤੂੰ ਦੇਵੇ ਨਹੀਂ ਕੁਛ ਹੋਏ ਆਪਣ ਸੁਸਾ ਜਗਤ ਪਰ ਹੋਏ ਜਾ ਕੋ ਪ੍ਰਭ ਜੀ ਆਪ ਬਜਾਏ ਸੱਚ ਨਾਮ ਸੋਈ ਅਨ ਪਾਏ ਸੋ ਸਿਮਰ ਸੀ ਤਦ ਕਾ ਬੇਤਾ ਨਾਨ ਸਤਿ ਸ੍ਰੀ ਕਾ ਜੇਤਾ ਜੀਜਨ ਸਭ ਤਾਕੇ ਆਤ ਦੀਨ ਦਿਆਲ ਨਾਥ ਕੋ ਨਾਥ ਜੇ ਰਾਖੇ ਤੇ ਕੋਈ ਨਾ ਮਾਰੇ ਸੋ ਮੂੰਹ ਵਾਜੇ ਮਨੋਂ ਬਸਾਰੇ ਤੇ ਤਾਵਰ ਕਾਂ ਕੋ ਜਾਏ ਸਭ ਸ੍ਰੇਖ ਨਰੰਜ ਰਾਏ ਜੀ ਕੀ ਜੋਗ ਜਾ ਕੇ ਸਭਾਤ ਅੰਤਰ ਬਾਰ ਜਾਨੋ ਸਾਤ ਗੁਣ ਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਹਾਰ ਪੂਰਨ ਪੂਰੇ ਦਿਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਬਿਆ ਪ੍ਰਤ ਪਾਲੇ ਜੀ ਅਨੁਭਵ ਪਾਂਤ ਜੋ ਜੋ ਰਹਿ ਤੇ ਤਿਆ ਜੇ ਪਾਵੇ ਤੇ ਲਹਿ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਰੇ ਕੇ ਨਾਏ ਤੇ ਗਿਆ ਨਾ ਬਿਰਥੀ ਜਾਏ ਸੇਵਕੋ ਸੇਵਾ ਬੰਦ ਆਈ ਹੁਕਮ ਬੋਝ ਪਨ ਬਦ ਪਾਈ ਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਹੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ ਰਾਮ ਨਾਮ ਤਾ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਈ ਨਰ ਕੇ ਗੁਣ ਗਾਓ ਪ੍ਰਾਣ ਧਨ ਗਾਏ ਸੁਭਾਓ ਆਠ ਪੈਰ ਪਾਪੇ ਕੋ ਨੇਰਾ ਮਿੜੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਬਸਾਵੋ ਮਨ ਇਸ਼ੇ ਨਾਨ ਫਲ ਪਾਵੋ ਹਲ ਪਲ ਦਿਓ ਲਿਓ ਸਵਾਰ ਰਾਮ ਨਾਮ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮਨ ਤਾ ਨਾਮ ਜਪੋਲੇ ਬੁਲਾਏ ਦੂਦਾ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੇ ਖੇ ਪਤੋ ਮਾਰੀ ਏਕ ਟੇਕ ਰਖੋ ਮਨ ਮਾਏ ਨਾਨਕ ਬਹੁ ਨ ਆਵੇ ਜਾਏ ਤੇ ਤੇ ਦੂਰ ਕਾਂ ਕੋ ਜਾਏ ਉਬਰੇ ਰੱਖਣਾਰ ਤੇ ਆਏ ਨਿਰਭਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੂਟੈ ਜਿਸ ਪ੍ਰਭ ਰਾਖੇ ਤੇ ਨਾਹੀ ਦੁਖ ਨਾਮ ਜਪ ਮਨ ਹੋਵੋ ਸੁਖ ਚਿੰਤਾ ਜਾਏ ਮਿਟੇ ਹੰਕਾਰ ਤੇ ਜਨ ਕੋ ਕੋਹੇ ਨਾ ਪਹੁੰਚਣ ਹਾਰ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਬੇਗ ਦੁਦਰ ਸੇਮਲ ਜਾ ਕੇ ਅਨੂਪ ਸਬਲ ਦਰਸੁਨ ਰੂਪ ਤਾਂ ਸੇਵਾ ਸੇਵ ਪ੍ਰਵਾਣ ਅੰਤਰ ਜਾਮੀ ਪੁਰ ਪ੍ਰਧਾਨ ਜਿਸ ਮਨ ਬਸੈ ਸੋ ਨਿਹਾਲ ਤਾਗ ਨਿਰਨਾਵਦ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਆਇਆ ਸਲੋਕ ਗਿਆਨ ਅੰਜਣ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼ ਪਾਦੀ ਸੰਤ ਸੰਗਮ ਪ੍ਰਾਠਾ ਨਾ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਸ ਘਟ ਮਾਏ ਅਨਕਰਾਨਾ ਨਾ ਦਿਸਟਾਏ ਨੌ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਬਸਰਾਮ ਸੁਨ ਸਮਾਨੰ ਤੈਨ ਆਦ ਕਹਿ ਨਾ ਜਾਇਆ ਚਰਮ ਬਾਦ ਤੈਨ ਦੇਖਿਆ ਜੇ ਸਾਹਿਬ ਦਿਖਾਏ ਨਾਨਦ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਬਿਹਾਵ ਰਿਹਾ ਭਗਵੰਤ ਤਰਨ ਮੈਂ ਆਕਾਸ ਪਿਆਲ ਸਰਬ ਲੋਹ ਪੂਨ ਪ੍ਰਤਪਾਲ ਬੰਧਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗੈ ਤੈਸਾ ਕਰਮ ਪਾਉਣ ਵਾਲੀ ਬਸੰਤਰ ਮਾਏ ਚਾਰ ਗੁਣ ਦਾ ਦੇ ਸਮਾਏ ਤੇ ਤੇ ਬਿਨ ਨਹੀਂ ਕੋਠਾਓ ਗੁਰ ਪਛਾ ਨਾਨਕ ਸੋ ਪਾਓ ਬੇਦ ਪ੍ਰਾਣ ਸਿਮਰ ਮੈਂ ਦੇਖ ਸਸੇ ਸੁਨਤਰ ਮੈਂ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੋਂ ਡੋਲੈ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੇ ਜੋ ਤਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੇ ਬਸਾਹ ਨਾ ਕਾਪੇ ਕੰਸਾ ਬ੍ਰਹਮ ਸਿਨਾ ਕੇ ਹਿਰਦੇ ਸਭ ਧਰਮ ਸਜਨਾ ਸੁਨੇ ਸੋ ਬਨ ਸਰਬ ਵਿਆਪੀ ਰਾਮ ਸਰਨ ਜਿਨ ਜਾਤਾ ਤਿਸਕੀਏ ਰਹਿਤ ਸਤਬੰਦ ਸਾਧੂ ਸਭ ਕੈਦ ਜੋ ਜੋ ਹੋਏ ਸੋਈ ਸੁ ਮਾਨੇ ਕਰਨ ਕਰਾਮ ਆਪ ਰਾਜਾਨੇ ਅੰਤਰ ਵਸੇ ਬਾਹਰ ਵੀ ਹੋਈ ਨਾਨਕ ਦਰਸ਼ਨ ਦੇ ਸਭ ਮੋਈ ਆਪ ਸਤ ਕੀਆ ਸਭ ਸਤ ਤੇ ਪ੍ਰਭ ਦੇ ਸਲੀ ਉਤਪਾਤ ਤੇ ਪਾਵੇ ਤਾਂ ਕਰੇ ਵਿਸਤਾਰ ਤਿਸ ਪਾਵੇ ਤਾਂ ਇਹ ਕੰਗਾਰ ਅਨਕਲਾ ਲਖੀ ਨਾ ਜਾਏ ਜੇ ਪਾਵੇ ਤੇ ਲਏ ਮਲਾਏ ਕਵਨ ਕੁਨ ਕਹੀਏ ਦੂਰ ਆਪ ਆਪ ਆਪ ਭਰਪੂਰ ਹੈ ਅੰਤਰ ਗਜ ਸਾਹਿਬ ਜਿਣਾਏ ਨਾ ਤੇ ਜਨ ਆਪ ਬਜਾਏ ਸਰਭੂਤ ਆ ਵਰਤਾਰਾ ਸਰਬ ਨੈਣ ਆਪੇ ਗਣਹਾਰਾ ਸਗਲ ਸਮਗਰੀ ਜਾ ਕਾ ਤਾਨਾ ਆ ਪੰਜਾ ਸਾਹਿਬ ਇਹ ਸੋਨਾ ਅਮਨ ਜਾ ਨੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕੇ ਮਦ ਲਪ ਤੋਰੇ ਜੋ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਸਾ ਨਾਨਕ ਨਾਨਕ ਜਾਂ ਭਾਵੇ ਤਾਂ ਲਏ ਸਮਾਏ
ਇਸ ਤੇ ਹੋਏ ਸੋ ਨਾ ਹੀ ਬੁਰਾ ਉਰੇ ਕਹੋ ਕਿਨੇ ਕੀ ਕਰਾ ਆਪ ਲਾ ਕਰਤੂਤਾ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਤ ਆਪਣ ਸਾਰਾ ਆਜ ਤਾਂ ਕੀ ਕਰ ਮੈਂ ਕਹੀ ਨਾ ਜਾਏ ਦੂਸਰੋ ਤਾਂ ਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰ ਪਛਾ ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਮ ਲੈ ਲੈ ਪ੍ਰਭ ਸੋਏ ਓ ਤਨਵੰਤ ਕਲਵੰਤ ਪਤਵੰਤ ਜੀ ਓ ਤਨਵੰਤ ਕਲਵੰਤ ਪਤਵੰਤ ਜੀਵਨ ਮੋਚਰੇ ਦੇ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਬਰਸਾ ਸਭ ਜਗ ਤਰਾਇਆ ਜਨ ਆਵਣ ਕਾਏ ਸਵਾਓ ਜਨ ਕਿਸਮ ਚਿਤਾਵੇ ਨਾਓ ਆਪ

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਬਹੁਤ ਜੀ ਸਹਾਏ। ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌ ਨਿਧਿਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਗਏ ਅਸਾਰ ਦੇ ਸ਼ਹੀਦੋ ਸਿੱਖਿਤ ਕੇਸਾਂ ਸਵਾਸਾਂ ਸੰਗ ਨਵਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛੇ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਔੜ ਨੇ ਆਸਰਿਆਂ ਦੇ ਆਸਰੇ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਕੋਟ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਸੁੰਨੜ ਪਰਿਵਾਰ ਤੇ ਅਹੋਜਾ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ਼ਬਦ ਚੌਂਕ ਚ ਕੀਰਤਨ ਨਿਤਨੇਮ ਦੀ ਬਾਣੀ ਸੁੱਧ ਰਹਿ ਸਾਹਿਬ ਦੇ ਪਾਠ ਹੋਏ ਨੇ ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਦਰੋਂ ਗਰਾਉਂਡ ਸਾਹਿਬ ਭਾਈ ਜਗਦੀਸ਼ ਸਿੰਘ ਗੁਰਬਖਸ਼ ਸੁੰਨੜ ਪਰਿਵਾਰ ਅਤੇ ਭਾਈ ਰਜਿੰਦਰ ਸਿੰਘ ਤੇ ਵੀ ਸੰਤੋਸ਼ ਅਹੂਜਾ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਭਾਈ ਜਗਦੀਸ਼ ਸਿੰਘ ਤੇ ਗੁਰਬਖਸ਼ ਕੌਰ ਆਪਣੇ ਪੋਤੀ ਅਤੇ ਦਾਤਾ ਜੋਗਿੰਦਰ ਸਿੰਘ ਜੀ ਅਤੇ ਬੇਬੀ ਪਰਮਜੀਤ ਕੌਰ ਨਿੱਜ ਨੂੰ ਦਾਤਾ ਦੀ ਦੋਹਤੀ ਅਤੇ ਪਿਤਾ ਭਾਈ ਕੁਲਵੰਤ ਸਿੰਘ ਤੇ ਬੀਬੀ ਅਮਨਪ੍ਰੀਤ ਕੌਰ ਦੇ ਸੁੰਦਰ ਦੇ ਗ੍ਰਹਿ ਵਿਖੇ ਬੱਚੀ ਅਨਾਇਆ ਕੌਰ ਸੁੰਦਰ ਨੇ ਜਨਮ ਲਿਆ ਸ਼ੁਕਰਾਨੇ ਵਜੋਂ ਅਤੇ ਕਾਕਾ ਸਿਦਕ ਸਿੰਘ ਸੁੰਦਰ ਦਾਤਾ ਮਿਹਰ ਕਰੋ ਦਾਤਾ ਜੀ ਬੱਚੇ ਦੀ ਬੋਲਣ ਦੀ ਸ਼ਕਤੀ ਤੇ ਤਾਕਤ ਦੀ ਜਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਦਾਤਾ ਜੀ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਇਸੇ ਤਰ੍ਹਾਂ ਭਾਈ ਰਜਿੰਦਰ ਸਿੰਘ ਸੰਤੋਸ਼ ਕਰੋਜਾ ਦਾ ਪੋਤਾ ਅਤੇ ਸਤਪਾਲ ਤੇ ਸਰੋਜਾ ਅਰੋੜਾ ਦਾ ਦੋਹਤਾ ਭਾਈ ਸਿਮਰਜੀਤ ਸਿੰਘ ਤੇ ਰਜਨੀ ਅਹੂਜਾ ਦਾ ਪੁੱਤਰ ਕਾਕਾ ਰਾਣ ਅਹੂਜਾ ਦਾ 18ਵਾਂ ਜਨਮ ਦਿਨ ਮਨਾਉਂਦਿਆਂ ਹੋਇਆਂ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਆਪ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਏ ਉਪਰੰਤ ਨਾਨਕ ਸਾਹਿਬ ਦੀ 6 ਪੌੜੀਆਂ ਦੇ ਜਾਪ ਹੋਏ ਨੇ ਅੱਖਰ ਦਾ ਵਾਧਾ ਕੱਟਾ ਪੁੱਜੋ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਸੰਗਤਾਂ ਅਤੇ ਸੁੰਨੜ ਪਰਿਵਾਰ ਅਹੂਜਾ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ ਅਤੇ ਬੱਚਿਆਂ ਦੇ ਹਿਰਦਿਆਂ ਵਿੱਚ ਮਿਹਰਕਾਨੀ ਦਾਤਾ ਜੀ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਕਰਨਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਅਤੇ ਮਿਹਰਕਾਨੀ ਬੱਚੀ ਅਨਾਇਆ ਕੌਰ ਸੁੰਦੜ ਅਤੇ ਦਾਤਾ ਜੀ ਕਾਕਾ ਰਾਇਨ ਅਹੂਜਾ ਦੇ ਸਿਰ ਤੇ ਮਿਹਰ ਭਰਿਆ ਬੱਚਿਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵਕ ਸ਼ੁਭ ਗੁਣ ਉੱਚਵੇ ਦੇ ਦਾਤਾ ਦੀਰਘਾਜੂ ਗੁਰੂ ਗ੍ਰੰਥ ਗੁਰੂ ਪੰਥਾ ਸਿਰਸਾ ਜੀਵਨ ਬਖਸ਼ਣਾ
ਆਉਣ ਵਾਲਾ ਸਮਾਂ ਚੜ੍ਹਦੀਆਂ ਗੱਲਾਂ ਬਣਿਆ ਤੇ ਮਿਹਰ ਕਰਨੀ ਦਾਤਾ ਇੱਕ ਆਕਾ ਸਿੱਧਕ ਸਿੰਘ ਸੁੱਧੜ ਦੇ ਸਿਰ ਤੇ ਮਿਹਰ ਭਰਿਆ ਤੁਹਾਡੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਵੱਲੋਂ ਦਾਤਾ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਮਿਹਰ ਕਰੋ ਬੱਚੇ ਦੀਆਂ ਤੇ ਪਰਿਵਾਰ ਦੀਆਂ ਭੁੱਲਾਂ ਨਾ ਚਿਤਾਰਨੀਆਂ। ਆਉਣ ਵਾਲੇ ਸਮੇਂ ਦਾਤਾ ਜੀ ਬੱਚੇ ਨੂੰ ਬੋਲਣ ਦੀ ਤਾਕਤ ਬਖਸ਼ ਕੇ ਬੱਚੇ ਨੂੰ ਪਰਿਵਾਰ ਨਾਲ ਗੱਲਾਂ ਬਾਤਾਂ ਕਰਨ ਦੀ ਦਾਤਾ ਜੀ ਸ਼ਕਤੀ ਬਖਸ਼ੋ। ਅੰਗ ਸੰਗ ਸਹਾਈ ਹੋ ਕੇ ਵਰਤੋ ਹਰ ਮੈਦਾਨ ਫਤਿਹ ਬਖਸ਼ ਕਰਨੀ। ਸ਼ੁਕਰਾਨੇ ਵਜੋਂ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਦਾਤਾ ਜੀ ਪਰਿਵਾਰਾਂ ਦੀ ਸੇਵਾ ਦਾਇ ਪਾਉਣੀ ਅਤੇ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਉਣ ਵਾਲੇ ਸਮੇਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਇਸੇ ਤਰ੍ਹਾਂ ਨਗਰ ਬੀਰਪੁਰ ਮਾੜੀ ਨਵਾਂ ਪਿੰਡ ਮੱਲੀਆਂ ਕਲਾਂ ਅਤੇ ਮੱਲੀਆਂ ਖੁਰਦ ਦੇ ਭਾਈ ਜਗੀਰ ਸਿੰਘ ਧਾਲੀਵਾਲ ਪਰਿਵਾਰਾਂ ਵੱਲੋਂ ਅਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਸਰਬੱਤ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਿਲ ਫੁੱਲ ਭੇਟਾ ਕੀਤੀ ਸਭ ਦੀ ਹਾਜ਼ਰੀ ਦਰ ਪਵਾਉਣ ਦੀ ਸੇਵਾ ਥਾਪ ਪਾਉਣੀ ਸਿਰ ਤੇ ਮਿਹਰ ਭਰਿਆ ਤਰਕਣਾ ਸਰਬੱਤ ਨੂੰ ਚੜ੍ਹਦੀਆਂ ਕਲਾ ਬਣਾ ਐਸ ਅਹੁਜਾ ਪਰਿਵਾਰ ਅਤੇ ਸੁੰਦਰ ਪਰਿਵਾਰ ਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਦੀਵਾਨ ਸੱਜ ਰਹੇ ਨੇ। ਮਿਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਸੰਗਤਾਂ ਨੂੰ ਤੇ ਬੱਚਿਆਂ ਨੂੰ ਦਾਤਾ ਸ਼ੀਸ਼ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਗੀ।

ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ। ਜੈ ਸਿਮਰਤ ਸਭ ਕਿਲ ਵਿਖਨਾਸੈ ਪਿਤਰੀ ਹੋਇ ਦਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਕ ਨ ਬਿਸੋ ਤੁਮਕੋ ਹਰ ਹਰ, ਸਦਾ ਭਜੋ ਜਗਦੀ। ਸੋ ਕਹੋ ਟਲ ਗੁਰ ਸੇਵੀ ਐ, ਅਹਿਨਸ ਸਹਿਰ ਸੁਭਾਇ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ, ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ, ਤਰਨ ਧਾਰਨ ਹਰ ਨਿਦ, ਦੋਖ ਨ ਸਕੈ ਬਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ, ਤਰਨ ਧਾਰਨ ਹਰ ਨਿਦ, ਦੋਖ ਨ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ਼ਨਾ ਸੂਜੈ, ਇਹ ਜਤਨ ਕਾਢ ਕਲ ਕਾਲ ਰਹਾਉ। ਆਦੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ, ਜਨਮ ਨਵਾਰ ਹਰ ਜਪ, ਸਿਮਰ ਸਵਾਮੀ ਸੋਏ। ਵੇਦ ਸਿਮਰ ਕਥੇ ਸਾਸਤ, ਭਗਤ ਕਰੇ ਵਿਚਾਰ, ਮੁਗਦ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰਯੋਗ ਸਤਿ ਸ੍ਰੀ ਅਕਾਲ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਨਿਤਨੇਮ ਦੀ ਬਾਣੀ ਸੋਧੜਾ ਸਾਹਿਬ ਦੇ ਪਾਠ ਤੋਂ ਉਪਰੰਤ ਸੁਧਣ ਪਰਿਵਾਰ ਅਤੇ ਹੂਜਾ ਪਰਿਵਾਰ ਵੱਲੋਂ ਬੱਚੇ ਅਨਾਇਆ ਕੌਰ ਅਤੇ ਬੱਚਾ ਕਾਕਾ ਰੋਇਨ ਦਾ ਜਨਮ ਦਿਨ ਮਨਾਉਂਦਿਆਂ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ। ਸੰਪੂਰਨਤਾ ਹੋਈ ਉਪਰੰਤ ਦੋਨਾਂ ਪਰਿਵਾਰਾਂ ਲਈ ਬੱਚਿਆਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਆ। ਪਵਿੱਤਰ ਹੁਕਮਨਾਮੇ ਸਗੁਣ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਗੁਰੂ ਕਿਰਪਾ ਕਰੇ ਆਪ ਪਰਿਵਾਰਾਂ ਦੀ ਸੇਵਾ ਥਾਏ ਪਾਉਣ, ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਅੱਗੇ ਕਰੀ ਬੱਚੇ ਸ਼ੁਭ ਗੁਣ ਬਖਸ਼ ਕਰਨ ਅਤੇ ਮਿਹਰ ਕਰਨਦਾਤਾ ਜੀ ਉਹ ਜੋ ਕਾਕਾ ਜੀ ਦੇ ਵਾਸਤੇ ਅਸੀਂ ਅਰਦਾਸ ਕੀਤੀ ਹੈ, ਸਭ ਸੰਗਤਾਂ ਨੂੰ ਬੇਨਤੀ ਆ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਪਰਿਵਾਰ ਕਿਸੇ ਪ੍ਰੋਗਰਾਮ 'ਤੇ ਸੱਦਿਓ ਅਰਦਾਸ ਲਈ ਸੱਦਦੇ ਆ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਜਦੋਂ ਸੰਗਤ ਦੀ ਅਰਦਾਸ ਪਰਮਾਤਮਾ ਦੇ ਦਰਬਾਰ ਪ੍ਰਵਾਨ ਹੁੰਦੀ ਹੈ, ਕਿਰਪਾ ਕਰੇ ਕਰਦਾਤਾ ਕਿ ਬੱਚੇ ਨੂੰ ਬੋਲਣ ਦੀ ਸ਼ਕਤੀ ਬਖਸ਼ਿਸ਼ ਕਰਨ, ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ। ਔਰ ਬਹੁਤ ਬਹੁਤ ਵਧਾਈਆਂ ਪਰਿਵਾਰਾਂ ਨੂੰ, ਪਰਿਵਾਰਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਸਭ ਨੂੰ ਬੇਨਤੀ ਸ਼ਗਨ ਦੀ ਕਿਰਪਾਲਤਾ ਕਰਨੀ। ਇਸ ਤਰ੍ਹਾਂ ਮੀਰਪੁਰ ਮਾੜੀ ਨਵਾਂ ਪਿੰਡ ਮੱਲੀਆਂ ਕਲਾਂ ਦੇ ਮੱਲੀਆਂ ਖੁਰਦ ਅਤੇ ਭਾਈ ਜਗੀਰ ਸਿੰਘ ਧਾਲੀਵਾਲ ਪਰਿਵਾਰਾਂ ਵੱਲੋਂ ਖੰਡ ਪਟਰਾਮ ਨੇ ਕੱਲ੍ਹ ਨੂੰ ਭੋਗ ਪੈਣਗੇ, ਉਹਨਾਂ ਵੱਲੋਂ ਵੀ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਓ ਭਾਈ ਸਾਹਿਬ ਪਰਮਿੰਦਰ ਸਿੰਘ ਜੀ ਸਾਡੇ ਪਾਸ ਪਹੁੰਚੇ ਲੁਧਿਆਣੇ ਵਾਲੇ, ਇਹਨਾਂ ਨੂੰ ਦਰਬਾਰ ਵਿੱਚ ਜੀ ਆਇਆਂ ਆਖਦਾ ਆਉਣ ਵਾਲੇ ਸਮੇਂ ਲਈ ਆਪ ਸੰਗਤ ਦੀ ਸੇਵਾ ਕਰਨਗੇ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਦੋਨਾਂ ਬੱਚਿਆਂ ਨੂੰ ਇਨਾਇਆ ਅਤੇ ਦੂਜਾ ਬੱਚਾ ਜਿਹੜਾ ਕਾਕਾ ਰਵਾਨ ਅਹੂਜਾ, ਉਹਨਾਂ ਨੂੰ ਮੈਂ ਕੋਂਗਰੈਚੁਲੇਸ਼ਨ ਸਰਟੀਫਿਕੇਟ ਦੇਣੇ। ਦੋਨੋਂ ਬੱਚੇ ਸਟੇਜ 'ਤੇ ਲੈ ਕੇ ਆਓ ਔਰ ਆਪਣੇ ਸਰਟੀਫਿਕੇਟ ਲਓ। ਉਸ ਤੋਂ ਬਾਅਦ ਭਾਈ ਸਾਹਿਬ ਦੇ ਜਥੇ ਪਾਸੋਂ ਕੀਰਤਨ ਸਰਵਣ ਕਰਨਾ ਔਰ 8:20 ਤੱਕ ਦੀਵਾਨ ਹੋਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਭ ਦਾ ਧੰਨਵਾਦ ਫੁੱਲਾਂ ਚੁੱਕਾਂ ਦੇ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਬੇਨਤੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ ਸਾਧ ਸਿੰਘ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਕੀਰਤਨ ਕਰਦੇ ਤਾਂ ਹੋਈਆਂ ਭੁੱਲਾਂ ਦਿਖੀਆਂ ਬਖਸ਼ਣੇ ਜੀ, ਆਪ ਸੰਗਤ ਦੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਭੁੱਲਾਂ ਨਾ ਚਤਾਰਨੀ ਆਓ। ਹੁਣ ਬਹੁਤ ਹੀ ਸਤਿਕਾਰ ਯੋਗ ਗਿਆਨੀ ਗੁਰਚਰਨ ਸਿੰਘ ਜੀ ਆਪਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਜੀ ਉਹਨਾਂ ਪਾਸੋਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

జుగ్గు జుగ్గు టాలు చవర్ షతర్ తహద్దే మాలక్ హాజరా హజూర్ జారా జూర్ శబ్ద గురు ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੜਾ ਜਾ ਕਿਉਂ ਚਲੋ ਆਪਾਂ ਇਹਨਾਂ ਨੂੰ ਸੁਣ ਲੈਂਦੇ ਹਾਂ ਅੱਜ ਸਾਰੇ ਜਣੇ।

ਵਾਹਿਗੁਰੂ। ਤੋ ਜਿੰਨੀ ਕੁ ਸੰਗਤ, ਕਈ ਵਾਰਾਂ ਸਾਡੇ ਨਾ ਕੁਝ ਕੁ ਰਾਗੀ ਸਿੰਘਾਂ ਦੇ ਜਾਂ ਕਥਾਵਾਚਕਾਂ ਦੇ ਕੁਝ ਕੁ ਸ਼ਬਦ ਹੁੰਦੇ ਆ, ਉਹ ਇਹ ਹੁੰਦੇ ਆ ਵੀ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਜਾਂ ਕਥਾ ਸੁਣ ਲਈ ਬੈਠੇ ਹੋ, ਪਰ ਇਹ ਝੂਠ ਹੁੰਦਾ। ਉਹਦਾ ਕਾਰਨ ਇਹ ਹੁੰਦਾ ਵੀ ਸਾਰੇ ਨਹੀਂ ਇਹ ਕੰਮ ਲਈ ਬੈਠੇ ਹੁੰਦੇ। ਤੋ ਮੈਂ ਕਈ ਨਾ ਸਮਝਦਾ ਵੀ ਇਹ ਕਹਿ ਲਓ ਵੀ ਕਾਬੇ ਦੇ ਵਿੱਚੋਂ ਕੁਫਰ ਉੱਠਣ ਵਾਲੀ ਗੱਲ ਹੀ ਹੁੰਦੀ ਹੈ। ਇੱਕ ਤੋ ਅਸੀਂ ਬੱਚਿਆਂ ਨੂੰ ਬਿਠਾਉਣਾ ਹੈ ਆਪ, ਇਹਨਾਂ ਨੂੰ ਸਿਖਾਉਣੀ ਜਾਚ, ਬੱਚੇ ਕਿਉਂਕਿ ਇਨੋਸੈਂਟ ਹੁੰਦੇ ਨੇ, ਭੋਲੇ ਨੇ ਨਾ, ਉਹਨਾਂ ਨੂੰ ਨਹੀਂ ਪਤਾ। ਪਰ ਸਾਡਾ ਦੁਖਾਂਤ ਇਹ ਆ ਵੀ ਅਸੀਂ ਨਾ ਆਪ ਬੈਠਣਾ, ਤਹੱਈਆ ਕੀਤਾ ਵੀ ਨਾ ਆਪਾਂ ਕਿਸੇ ਨੂੰ ਸੁਣਨ ਦੇਣਾ। ਤੋ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਹੀ ਸਮੱਤ ਬਖਸ਼ੇ ਮਹਾਰਾਜ। ਤੋ ਠੀਕ ਹੈ ਵੀ ਭੈਣ ਭਰਾ ਇਕੱਠੇ ਹੋਏ ਹੁੰਦੇ, ਉਹਦੇ ਲਈ ਗੁਰੂ ਕਾ ਲੰਗਰ ਹਾਲ ਹੈਗਾ, ਉੱਥੇ ਬੈਠ ਕੇ ਤੁਸੀਂ ਨਾਲੇ ਚਾਹ ਪ੍ਰਸ਼ਾਦਾ ਸ਼ਗੋ ਨਾਲੇ ਮਿਲੋ। ਤੇ ਉੱਦਾਂ ਵੈਸੇ ਆਪਾਂ ਸਿਆਣੇ ਹਾਂ, ਆਪਣੇ ਘਰਾਂ ਨੂੰ ਸਮਝਦਾਰ ਹਾਂ ਸਾਰੇ। ਤੂੰ ਗੁਰੂ ਕਿਰਪਾ ਕਰੇ ਜੀ, ਆਓ ਇੱਕ ਵਾਰ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਪਾਵਨ ਸਲੋਕਾਂ ਵਿੱਚੋਂ ਦੋ ਬਚਨ ਸਲੋਕਾਂ ਦੇ ਰੂਪ ਵਿੱਚ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਇੱਕ ਸਲੋਕ ਹੈ 212 ਨੰਬਰ ਤੇ ਦੂਜਾ ਹੈ 213 ਨੰਬਰ। ਤੋ ਇਹਨਾਂ ਦੋ ਸਲੋਕਾਂ ਦੇ ਵਿੱਚ ਉਹਨਾਂ ਨੇ ਦੋ ਭਗਤਾਂ ਦਾ ਜ਼ਿਕਰ ਕੀਤਾ, ਇੱਕ ਭਗਤ ਹੈ ਨਾਮਦੇਵ ਸਾਹਿਬ ਤੇ ਦੂਜੇ ਨੇ ਤ੍ਰਿਲੋਚਨ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 15 ਭਗਤਾਂ ਦੀ ਬਾਣੀ ਦਰਜ ਹੈ। ਤੋ ਉਹਨਾਂ 15 ਭਗਤਾਂ ਦੇ ਵਿੱਚੋਂ ਇਹ ਦੋ ਭਗਤ ਨੇ, ਨਾਮਦੇਵ ਸਾਹਿਬ ਤੇ ਦੂਜੇ ਤ੍ਰਿਲੋਚਨ ਜੀ, ਦੋਵੇਂ ਮਿੱਤਰ ਸਨ ਆਪਸ ਵਿੱਚ। ਇਹਨਾਂ ਦੋ ਭਗਤਾਂ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਆਪਣੇ ਸਲੋਕਾਂ ਦੇ ਵਿੱਚ ਕਰਦੇ ਨੇ। ਇਹਦਾ ਇੱਕ ਅਰਥ ਇਹ ਵੀ ਹੈ ਵੀ ਇਹ ਕਬੀਰ ਸਾਹਿਬ ਤੋਂ ਪਹਿਲਾਂ ਹੋਏ ਨੇ, ਕਿਉਂਕਿ ਜੇ ਪਹਿਲਾਂ ਹੋਏ ਨੇ ਤਾਂ ਹੀ ਉਹਨਾਂ ਦਾ ਜ਼ਿਕਰ ਇੱਥੇ ਆ ਰਿਹਾ। ਤੋ ਸਲੋਕਾਂ ਵਿੱਚ ਗੱਲ ਬੜੀ ਇੱਕ ਅਹਿਮ ਉਹਨਾਂ ਨੇ ਲਿਖੀ ਹੈ, ਜਿਹੜੀ ਨਾਮਦੇਵ ਤੇ ਤ੍ਰਿਲੋਚਨ ਦੀ ਆਪਸੀ ਚਰਚਾ ਹੈ, ਡਿਬੇਟ ਹੈ ਦੋਵੇਂ, ਇਹ ਜਿਹੜੇ ਦੋਵੇਂ ਸਲੋਕ ਨੇ ਨਾ ਉਹਨਾਂ ਦੀ ਚਰਚਾ ਹੈ। ਉਹ ਚਰਚਾ ਹੈ ਕਿਹੜੀ? ਜਿਹੜੀ ਸਾਡੀ ਸਾਰਿਆਂ ਦੀ ਵੀ ਹੋਣੀ ਚਾਹੀਦੀ ਹੈ, ਤੇ ਜੇ ਇਸ ਚਰਚਾ ਨੂੰ ਅਸੀਂ ਸਮਝ ਲਈਏ ਤੇ ਬਹੁਤ ਜ਼ਿੰਦਗੀ ਦਾ ਸਾਡਾ ਰਾਹ ਜਿਹੜਾ ਉਹ ਸੁਖੱਲਾ ਵੀ ਹੋ ਸਕਦਾ। ਉਹ ਕਹਿੰਦੇ ਨੇ ਵੀ ਨਾਮਦੇਵ ਨਾ ਉਹਦੇ ਬਾਰੇ ਤ੍ਰਿਲੋਚਨ ਭਗਤ ਇਹ ਗੱਲ ਸੋਚਦਾ ਵੀ ਇਹ ਕਦੀ ਵੀ ਰੱਬ ਦਾ ਨਾਂ ਨਹੀਂ ਲੈਂਦਾ। ਸਮਝ ਬੇਨਤੀ ਨੂੰ, ਤ੍ਰਿਲੋਚਨ ਇਹ ਗੱਲ ਪ੍ਰਚਾਰਦਾ ਫਿਰਦਾ ਇੱਦਾਂ ਵੀ ਜਿਹੜਾ ਨਾਮਦੇਵ ਹੈ ਉਹਨੇ ਕਦੀ ਵੀ ਰੱਬ ਦਾ ਨਾਂ, ਉਹਦਾ ਸਿਮਰਨ, ਉਹਦੀ ਇਬਾਦਤ, ਉਹਨੂੰ ਯਾਦ ਨਹੀਂ ਕੀਤਾ।

0: ਇਹ ਗੱਲ ਕਿਤੇ ਨਾਮਦੇਵ ਸਾਹਿਬ ਦੇ ਵੀ ਕੰਨੀ ਪੈ ਗਈ। ਜਿਵੇਂ ਮੰਨ ਲਓ ਕਈ ਵਾਰ ਨਾ ਕੁਝ ਗੱਲਾਂ ਪ੍ਰਚਾਰੀਆਂ ਜਾਂਦੀਆਂ ਕੁਝ ਲੋਕਾਂ ਵੱਲੋਂ, ਤੋ ਮੇਰੇ ਬਾਰੇ ਜਾਂ ਤੁਹਾਡੇ ਬਾਰੇ ਕੋਈ ਏਦਾਂ ਦੀ ਗੱਲ ਪ੍ਰਚਾਰ ਜਾਵੇ ਵੀ ਇਹ ਬੰਦੇ ਕਦੀ ਵੀ ਰੱਬ ਦਾ ਨਾਮ ਸਿਮਰਨ ਨਹੀਂ ਕਰਦੇ, ਕਦੀ ਵੀ ਰੱਬ ਨੂੰ ਚੇਤੇ ਨਹੀਂ ਕਰਦੇ, ਜਾਂ ਕੋਈ ਏਦਾਂ ਕਹਿ ਦੇਵੇ ਵੀ ਇਹ ਕਦੀ ਵੀ ਗੁਰੂ ਦਾ ਅਦਬ ਨਹੀਂ ਕਰਦੇ, ਕੋਈ ਵੀ ਗੱਲ ਪ੍ਰਚਾਰ ਦੇਵੇ, ਤੋ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਉਸ ਬੰਦੇ ਨੂੰ ਬਿਠਾ ਕੇ ਇਹ ਗੱਲ ਪੁੱਛਣ ਦੀ ਲੋੜ ਹੈ ਵੀ ਤੂੰ ਕਹਿੰਦਾ ਇਹ ਗੁਰੂ ਦਾ ਅਦਬ ਨਹੀਂ ਕਰਦੇ, ਇਹ ਰੱਬ ਦਾ ਨਾਂ ਨਹੀਂ ਲੈਂਦੇ, ਤੂੰ ਨਾਂ ਦੀ ਡੈਫੀਨੇਸ਼ਨ ਦੱਸ ਵੀ ਨਾਂ ਲੈਣਾ ਕਹਿੰਦੇ ਕਿਹਨੂੰ ਹੈ, ਸਮਝੇ ਬੇਨਤੀ ਨੂੰ। ਹਾਂ ਇਹ ਹੋ ਸਕਦਾ ਵੀ ਜਿਹੜੀ ਡੈਫੀਨੇਸ਼ਨ ਤੇਰੀ ਹੋਵੇ ਉਹਨੂੰ ਮੈਂ ਨਾ ਮੰਨਦਾ ਹਾਂ। ਮੰਨ ਲਓ ਮੈਨੂੰ ਕੋਈ ਕਹੇ ਵੀ ਤੂੰ ਰੱਬ ਨੂੰ ਮੰਨਦਾ ਨਹੀਂ, ਤੇ ਮੈਂ ਵਾਕਈ ਨਹੀਂ ਮੰਨਦਾ, ਪਰ ਮੈਂ ਉਹਨੂੰ ਇਹ ਪੁੱਛਾਂਗਾ ਜ਼ਰੂਰ ਵੀ ਰੱਬ ਨੂੰ ਮੰਨਣਾ ਹੁੰਦਾ ਕੀ ਹੈ, ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਨਾ। ਦੂਜੀ ਗੱਲ ਹੈ ਵੀ ਤੂੰ ਕਿਹੜੇ ਰੱਬ ਨੂੰ ਮੰਨਦਾ, ਤੂੰ ਕਿੱਦਾਂ ਸਮਝਦਾ ਵੀ ਰੱਬ ਨੂੰ ਇੱਦਾਂ ਮੰਨਿਆ ਜਾਂਦਾ, ਇਹ ਸਵਾਲ ਕਰਿਆ ਕਰੋ। ਚੰਗੀ ਗੱਲ, ਜਿਵੇਂ ਆਮ ਸਾਨੂੰ ਕਈ ਵਾਰ ਲੋਕ ਕਹਿੰਦੇ ਜੀ ਬਾਬਾ ਜੀ ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਇੱਕ ਨਵਾਂ ਸ਼ਬਦ ਬੜਾ ਆਇਆ ਮੈਡੀਟੇਸ਼ਨ, ਤੁਸੀਂ ਕਰਦੇ ਹੁੰਦੇ ਹੋ, ਉਹਨੂੰ ਪਹਿਲਾਂ ਪੁੱਛਣ ਦੀ ਲੋੜ ਇਹ ਹੈ ਵੀ ਮੈਡੀਟੇਸ਼ਨ ਹੁੰਦੀ ਕੀ ਹੈ। ਪਹਿਲਾਂ ਤੇ ਹੋ ਸਕਦਾ ਹੈ ਵੀ ਆਪਣਾ ਡੈਫੀਨੇਸ਼ਨ ਦੇ ਵਿੱਚ ਹੀ ਫਰਕ ਹੋਵੇ ਵੀ ਜਿਹਨੂੰ ਤੂੰ ਮੈਡੀਟੇਸ਼ਨ ਮੰਨਦਾ ਉਹਨੂੰ ਮੈਂ ਪਖੰਡ ਮੰਨਦਾ ਹਾਂ, ਜਿਹਨੂੰ ਮੈਂ ਮੈਡੀਟੇਸ਼ਨ ਮੰਨਦਾ ਹੋ ਸਕਦਾ ਉਹਨੂੰ ਤੂੰ ਮੰਨੇ ਹੀ ਨਾ। ਤੂੰ ਕਹਿੰਦਾ ਤੂੰ ਰੱਬ ਦਾ ਨਾਂ ਨਹੀਂ ਲੈਂਦਾ, ਮੈਨੂੰ ਇਹ ਦੱਸ ਵੀ ਨਾਂ ਲੈਣਾ ਹੁੰਦਾ ਕੀ ਹੈ, ਹੋ ਸਕਦਾ ਹੈ ਵੀ ਜਿਹੜਾ ਨਾਂ ਤੂੰ ਲੈਂਦਾ ਹੋਵੇ ਭਰਾਵਾ ਉਹ ਮੈਂ ਵਾਕਈ ਨਹੀਂ ਲੈਂਦਾ। ਤੂੰ ਮੈਨੂੰ ਕਹਿੰਦਾ ਵੀ ਤੂੰ ਰੱਬ ਨੂੰ ਨਹੀਂ ਮੰਨਦਾ, ਹੋ ਸਕਦਾ ਹੈ ਵੀ ਤੂੰ ਜਿਹੜੇ ਰੱਬ ਨੂੰ ਮੰਨਦਾ ਉਹਨੂੰ ਮੈਂ ਵਾਕਈ ਮੰਨਦਾ ਨਾ ਹੋਵਾਂ। ਭਾਵ ਇਹ ਹੈ ਵੀ ਜਿਹੜਾ ਤੂੰ ਤਰੀਕਾ ਤੈਅ ਕੀਤਾ ਹੈ, ਜ਼ਰੂਰੀ ਨਹੀਂ ਵੀ ਮੈਂ ਉਸ ਤਰੀਕੇ ਨੂੰ ਫੋਲੋ ਕਰਦਾ ਹੋਵਾਂ, ਮੈਂ ਉਸ ਪੂਜਾ ਪੱਧਤੀ ਨੂੰ ਮੰਨਦਾ ਹੋਵਾਂ। ਇਸ ਕਰਕੇ ਰੱਬ ਨੂੰ ਮੰਨਣਾ ਨਹੀਂ ਮੰਨਣਾ, ਰੱਬ ਦਾ ਨਾਂ ਲੈਣਾ, ਰੱਬ ਦਾ ਸਿਮਰਨ ਕਰਨਾ, ਤੇਰੀ ਨਿਗਾਹ ਵਿੱਚ ਕੀ ਹੈ ਤੇ ਮੇਰੀ ਨਿਗਾਹ ਵਿੱਚ ਕੀ ਹੈ। ਆਮ ਤੌਰ ਤੇ ਸਾਡੇ ਬਹੁਤੇ ਝਗੜੇ ਇੱਦਾਂ ਵੀ ਹੁੰਦੇ ਨਾ, ਫਲਾਨਾ ਬੰਦਾ ਤੇ ਮਰਿਆਦਾ ਨੂੰ ਨਹੀਂ ਮੰਨਦਾ, ਉਹਨੂੰ ਪਹਿਲਾ ਸਵਾਲ ਇਹ ਕਰਨ ਦੀ ਲੋੜ ਹੈ ਵੀ ਨਹੀਂ ਮੰਨਦਾ ਹੋਵਾਂਗਾ ਜਿਹੜੀ ਤੂੰ ਮਰਿਆਦਾ ਬਣਾਈ ਫਿਰਦਾ ਉਹਨੂੰ ਅਸੀਂ ਨਹੀਂ ਮੰਨਦੇ, ਸਮਝ ਰਿਹਾ ਬੇਨਤੀ ਨੂੰ। ਵੀ ਜਿੱਦਾਂ ਤੂੰ ਸਮਝ ਰਿਹਾ ਵੀ ਇਹਨੂੰ ਰੱਬ ਦਾ ਨਾਂ ਲੈਣਾ ਕਹਿੰਦੇ ਨੇ ਉਦਾਂ ਨਹੀਂ ਮੰਨਦੇ। ਹੁਣ ਪੰਡਿਤ ਕਹਿੰਦਾ ਸੀ ਵੀ ਜਨੇਊ ਪਾਉਣਾ ਬੜਾ ਜ਼ਰੂਰੀ ਹੈ, ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਠੀਕ ਹੈ ਤੇਰੇ ਜਨੇਊ ਨੂੰ ਮੈਂ ਤਾਂ ਨਹੀਂ ਮੰਨਦਾ, ਉਹ ਹੁਣ ਆਲੇ ਦੁਆਲੇ ਪ੍ਰਚਾਰ ਕਰਦਾ ਫਿਰਦਾ। ਕਹਿੰਦਾ ਵੇਖੋ ਜੀ ਜਿਹੜਾ ਮਹਿਤਾ ਕਲਿਆਣ ਦਾਸ ਦਾ ਪੁੱਤਰ ਹੈ ਉਹ ਧਰਮ ਦੀ ਤੁਹੀਨ ਕਰਦਾ, ਉਹ ਜਨੇਊ ਨੂੰ ਮੰਨਦਾ ਨਹੀਂ ਹੈ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਮੈਂ ਕਿਹੜੀ ਧਰਮ ਦੀ ਤੁਹੀਨ ਕੀਤੀ ਹੈ। ਹਾਂ ਮੈਂ ਇਹ ਕਹਿ ਰਿਹਾ ਵੀ ਜਿੱਦਾਂ ਤੂੰ ਮੰਨਦਾ ਉਦਾਂ ਮੈਂ ਨਹੀਂ ਮੰਨਦਾ, ਸਮਝੇ ਨਾ ਬੇਨਤੀ ਨੂੰ। ਵੀ ਹੋ ਸਕਦਾ ਹੈ ਵੀ ਇੱਕ ਬੰਦਾ ਜਿਹੜਾ ਹੈ ਉਹ ਪੱਥਰ ਨੂੰ ਰੱਬ ਮੰਨਦਾ ਹੋਵੇ, ਹੋ ਸਕਦਾ ਹੈ ਵੀ ਇੱਕ ਬੰਦਾ ਜਿਹੜਾ ਹੈ ਉਹ ਕਿਸੇ ਚੀਜ਼ ਵਿੱਚ ਫਸਿਆ ਹੋਇਆ ਉਹਨੂੰ ਨਾਮ ਸਿਮਰਨ ਕਹਿੰਦਾ ਹੋਵੇ ਤੇ ਦੂਜਾ ਉਹ ਨਹੀਂ ਕਰਦਾ। ਹੁਣ ਅੱਜ ਇਹ ਸਵਾਲ ਬੜਾ ਵੱਡਾ ਖਲੋਤਾ ਹੈ, ਉਹ ਸਵਾਲ ਇਹ ਹੈ ਵੀ ਭਗਤ ਨਾਮਦੇਵ ਸਾਹਿਬ ਤੇ ਤਰਲੋਚਨ ਜੀ ਆਪਸ ਵਿੱਚ ਮਿੱਤਰ ਨੇ, ਤੇ ਤਰਲੋਚਨ ਨੇ ਕਿਤੇ ਗੱਲ ਪ੍ਰਚਾਰ ਕੀਤੀ ਹੈ ਤੇ ਸਮਝਣ ਮਾਤਰ ਹੀ ਹੈ, ਉਹ ਉਹਨਾਂ ਨੇ ਗੱਲ ਪ੍ਰਚਾਰ ਕੀਤੀ ਵੀ ਨਾਮਦੇਵ ਜਿਹੜਾ ਹੈ ਨਾ ਇਹ ਨਹੀਂ ਰੱਬ ਨੂੰ ਮੰਨਦਾ, ਤੇ ਨਾਮਦੇਵ ਨੇ ਸੱਦ ਲਿਆ ਕਹਿੰਦੇ ਆ ਜਾ ਬਹਿ ਆਪਾਂ ਵਿਚਾਰ ਕਰੀਏ। ਭਗਤ ਤਰਲੋਚਨ ਜੀ ਤੁਸੀਂ ਕੀ ਕਹਿ ਰਹੇ ਹੋ, ਹੁਣ ਆਹ ਸਲੋਕ ਸੁਣੋ। ਭਗਤ ਤਰਲੋਚਨ ਕਹਿੰਦੇ ਨੇ ਨਾਮਾ ਮਾਇਆ ਮੋਹਿਆ, ਆਖਿਆ ਨਾਮਦੇਵ ਕਿਹਦਾ ਮੋਹਿਆ ਹੋਇਆ, ਮਾਇਆ ਦਾ। ਕੌਣ ਕਹਿੰਦਾ? ਕਹਿ ਤਰਲੋਚਨ ਮੀਤ, ਕਹਿੰਦਾ ਕੌਣ ਹੈ? ਤਰਲੋਚਨ ਕਹਿੰਦਾ, ਮਿੱਤਰ ਹੀ ਕਹਿੰਦਾ ਉਹਦਾ। ਹੁਣ ਫਿਰ ਉਹ ਕਹਿੰਦੇ ਮੈਂ ਮਾਇਆ ਦਾ ਕਿਵੇਂ ਮੋਹਿਆ ਹੋਇਆ, ਉਹ ਫਿਰ ਅੱਗੋਂ ਡੈਫੀਨੇਸ਼ਨ ਦਿੰਦੇ ਨੇ। ਹੁਣ ਡੈਫੀਨੇਸ਼ਨ ਅੱਗੋਂ ਤਰਲੋਚਨ ਜੀ ਇਹ ਰੱਖਦੇ ਨੇ ਵੀ ਕਾਹੇ ਸ਼ੀਪੋ ਸ਼ਾਏ ਲੈ ਰਾਮ ਨਾ ਲਾਵੋ ਚੀਤ, ਕਹਿੰਦੇ ਤੂੰ ਪਤਾ ਕੀ ਕਰਦਾ ਹੈ, ਤੂੰ ਤੇ ਰਜਾਈਆਂ ਦੇ ਅੰਬੇਰੇ ਏਦਾਂ ਗਲਾਫਾਂ ਉੱਤੇ ਕੱਪੜਿਆਂ ਉੱਤੇ ਥੱਪੇ ਲਾ ਲਾ ਛੱਡੀ ਜਾਂਦਾ, ਤੇਰਾ ਤੇ ਕੰਮ ਹੀ ਇਹ ਹੈ ਜਿਵੇਂ ਕੋਈ ਬੰਦੇ ਦਾ ਕੰਮ ਕੱਪੜੇ ਰੰਗਣ ਦਾ ਹੋਵੇ। ਤੇ ਤਰਲੋਚਨ ਜੀ ਕਹਿੰਦੇ ਨੇ ਨਾਮਦੇਵ ਸਾਹਿਬ ਜਦੋਂ ਮੈਂ ਤੁਹਾਨੂੰ ਵੇਖ ਰਿਹਾ ਤੁਸੀਂ ਕੀ ਕਰਦੇ ਰਹਿੰਦੇ ਹੋ, ਸਾਰਾ ਦਿਨ ਬੈਠੇ ਕੱਪੜਿਆਂ ਨੂੰ ਜਿਹੜਾ ਹੈ ਉਹ ਠੱਪੇ ਲਾਉਂਦੇ ਰਹਿੰਦੇ ਹੋ, ਵੰਨ ਸਵੰਨੇ ਉਹਦੇ ਉੱਤੇ ਜਿਹੜਾ ਹੈ ਮੋਰ ਤਿਤਲੀਆਂ ਤੋਤੇ ਛਿੰਬੇ ਸੀ ਨਾ ਜਾਤ ਦੇ, ਤੋ ਇਹ ਉਹਨਾਂ ਦਾ ਜਿਹੜਾ ਕੰਮ ਸੀ ਉਹ ਕਰਦੇ ਰਹਿੰਦੇ ਸੀ। ਕਹਿੰਦੇ ਮੈਂ ਤਾਂ ਤੈਨੂੰ ਕਦੀ ਨਹੀਂ ਵੇਖਿਆ, ਜਿਵੇਂ ਆਮ ਕੋਈ ਕਹੇ ਮੈਂ ਤੈਨੂੰ ਕਦੀ ਨਿਤਨੇਮ ਕਰਦੇ ਨੂੰ ਨਹੀਂ ਵੇਖਿਆ, ਮੈਂ ਤੈਨੂੰ ਕਦੀ ਵਾਹਿਗੁਰੂ ਵਾਹਿਗੁਰੂ ਕਰਦੇ ਨੂੰ ਵੇਖਿਆ, ਜਦੋਂ ਵੇਖਿਆ ਮੈਂ ਤੈਨੂੰ ਕਿੱਥੇ ਵੇਖਿਆ, ਕੰਮ ਕਰਦਿਆਂ, ਜਦੋਂ ਵੇਖਿਆ ਮੈਂ ਤੈਨੂੰ ਇਹ ਵੇਖਿਆ ਵੀ ਤੂੰ ਤੇ ਆਪਣਾ ਕਿਰਤਕਾਰੀ ਕਰ ਰਿਹਾ ਹੁੰਦਾ, ਮੈਂ ਨਹੀਂ ਵੇਖਿਆ ਤੈਨੂੰ, ਤੂੰ ਰੱਬ ਨੂੰ ਕਿਹੜੇ ਵੇਲੇ ਚੇਤੇ ਕਰਦਾ। ਤੋ ਸਾਡੇ ਸਮਾਜ ਦੇ ਇੱਕ ਹਿੱਸੇ ਵਿੱਚ ਇਹ ਗੱਲ ਬੜੀ ਜ਼ੋਰ ਸ਼ੋਰ ਦੀ ਹੈ, ਉਹ ਇਹ ਹੈ ਵੀ ਰੱਬੀ ਇਬਾਦਤ ਲਈ ਬੰਦੇ ਦੇ ਕੋਲ ਜਿਹੜਾ ਹੈ ਉਹ ਕੋਈ ਮੈਡੀਟੇਸ਼ਨ ਕਰਨ ਦੇ ਲਈ, ਸਿਮਰਨ ਕਰਨ ਦੇ ਲਈ ਉਹਨੂੰ ਕੋਈ 5-7 ਘੰਟੇ ਦਾ ਸਮਾਂ ਚਾਹੀਦਾ ਹੈ। ਸਮਝੇ ਬੇਨਤੀ ਨੂੰ। ਉਹਦੇ ਬਾਰੇ ਇਹ ਗੱਲ ਬੜੀ ਜ਼ੋਰ ਸ਼ੋਰ ਦੀ ਹੈ ਵੀ ਤੁਸੀਂ ਇੱਦਾਂ ਬਹਿ ਜਾਓ, ਕਮਰਾ ਬੰਦ ਹੋਵੇ, ਤੁਸੀਂ ਇਕਾਗਰਤਾ ਨਾਲ ਬਹਿ ਕੇ ਉੱਥੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਜਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੀ ਜਾਓ, ਤੇ ਆਪਾਂ ਕਹਾਂਗੇ ਆਹ ਬੰਦਾ ਵੇਖੋ ਹੁਣ ਰੱਬ ਦਾ ਨਾਂ ਜਪ ਰਿਹਾ, ਤੇ ਜਿਹੜਾ ਇਹਦੇ ਅਕੋਰਡਿੰਗ ਇਹਨੂੰ ਫੋਲੋ ਨਹੀਂ ਕਰ ਰਿਹਾ ਤੇ ਉਹ ਰੱਬ ਦਾ ਨਾਂ ਨਹੀਂ ਜਪ ਰਿਹਾ। ਵੇਖੋ ਇਹ ਹੁਣ ਘੁੰਡੀ ਖੁੱਲੇਗੀ ਹੌਲੀ ਹੌਲੀ। ਭਗਤ ਨਾਮਦੇਵ ਸਾਹਿਬ ਦਾ ਇੱਕ ਬਚਨ ਹੈ, ਉਹ ਸਮੁੱਚਾ ਬਚਨ ਜਿਹੜਾ ਉਹ ਕਬੀਰ ਸਾਹਿਬ ਨੇ ਵੀ ਪੜ੍ਹਿਆ, ਤਾਂ ਹੀ ਉਹਨਾਂ ਨੇ ਇਹ ਸਲੋਕ ਦਰਜ ਕੀਤੇ। ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਵੀ ਮੈਂ ਰੱਬ ਦਾ ਨਾਂ ਕਿੱਦਾਂ ਜਪਦਾ। ਆ ਇੱਕ ਟੈਕਨੀਕ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ। ਵੇਖੋ ਜੀ, ਗੁਰੂ ਮਰਿਆਦਾ ਦੇ ਵਿੱਚ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਆਖਿਆ ਵੀ ਸਿੱਖ ਜਿਹੜਾ ਹੈ ਉਹ ਕੀ ਕਰਦਾ ਹੈ, ਗੁਰੂ ਦੀ ਸੰਗਤ ਕਰਦਾ। ਇਸੇ ਕਰਕੇ ਆਪਾਂ ਸਵੇਰੇ ਜਾਂ ਸ਼ਾਮ ਜਦੋਂ ਸਾਡਾ ਵਕਤ ਲੱਗਦਾ ਹੈ, ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਕੀਰਤਨ ਚੱਲਦਾ ਹੈ, ਆਪਾਂ ਬੈਠ ਕੇ ਉਹਨੂੰ ਸੁਣੀਏ ਅਤੇ ਵਿਚਾਰੀਏ, ਉਹ ਵੀ ਸਾਡਾ ਵੈਸੇ ਪ੍ਰਯੋਜਨ ਜਿਹੜਾ ਹੈ ਉਹ ਖਤਮ ਹੁੰਦਾ ਜਾਂਦਾ। ਹੁਣ ਤਾਂ ਗੁਰਦੁਆਰਿਆਂ ਦਾ ਮਕਸਦ ਹੀ ਕੁਝ ਹੋਰ ਹੁੰਦਾ ਜਾਂਦਾ ਵੀ ਇਹ ਚੀਜ਼ ਸਾਡੇ ਵਿੱਚੋਂ ਵਿਸਰਦੀ ਜਾਂਦੀ ਹੈ। ਅੱਜ ਜਿਹੜੀਆਂ ਗੱਲਾਂ ਅਸੀਂ ਘਰਾਂ ਪਰਿਵਾਰਾਂ ਵਿੱਚ ਕਰਦੇ ਹਾਂ, ਉਹ ਹੀ ਬੈਠੇ ਆਪਾਂ ਕਿੱਥੇ ਕਰੀ ਜਾਂਦੇ ਹਾਂ, ਗੁਰਦੁਆਰਿਆਂ ਵਿੱਚ ਕਰੀ ਜਾਂਦੇ ਹਾਂ। ਪਤਾ ਨਹੀਂ ਕਿੰਨੀਆਂ ਕੁ ਗੱਲਾਂ ਦੇ ਸਾਡੇ ਸਿਰ ਉੱਤੇ ਇੱਦਾਂ ਅੰਬਾਰ ਜਿਹੜੇ ਨੇ ਉਹ ਚੜੇ ਹੋਏ ਨੇ। ਕਿਹੜੀ ਐਸੀ ਗੂੜੀ ਗੱਲ ਹੈ ਜਿਹੜੀ ਗੁਰਦੁਆਰੇ ਦੀ ਨੁੱਕਰ ਵਿੱਚ ਬਹਿ ਕੇ ਸਾਨੂੰ ਆਉਂਦੀ ਹੈ? ਪਤਾ ਨਹੀਂ, ਜਾਂ ਪਤਾ ਨਹੀਂ ਸੂਟਾਂ ਦੀਆਂ ਗੱਲਾਂ ਨੇ, ਕਾਹਦੀਆਂ ਗੱਲਾਂ ਨੇ, ਸਮਝ ਤੇ ਕੋਈ ਨਹੀਂ ਲੱਗਦੀ ਹੁਣ। ਤੋ ਜਿਹੜਾ ਸੰਗਤ ਦਾ ਕਨਸੈਪਟ ਸੀ ਨਾ, ਉਹ ਵੀ ਸਾਡੇ ਅੰਦਰੋਂ ਹੌਲੀ ਹੌਲੀ ਮਿਟ ਗਿਆ। ਸੰਗਤ ਦਾ ਕਨਸੈਪਟ ਇਹ ਸੀ, ਮੈਂ ਗੁਰਦੁਆਰੇ ਗਿਆ, ਮੈਂ 20 ਮਿੰਟ ਬੈਠਣਾ, 25 ਮਿੰਟ ਬੈਠਣਾ, ਅੱਧਾ ਘੰਟਾ ਬੈਠਣਾ, ਚਾਹੇ 10 ਮਿੰਟ ਬੈਠਣਾ, ਬਹਿ ਕੇ ਮੇਰੀ ਸੁਰਤ ਦੀ ਇਕਾਗਰਤਾ ਚੱਲ ਰਹੇ ਸ਼ਬਦ ਉੱਤੇ ਹੋਣੀ ਚਾਹੀਦੀ। ਇਹ ਸੀ ਸੰਗਤ ਦਾ ਕਨਸੈਪਟ। ਤੇ ਸਵੇਰੇ ਸ਼ਾਮ ਜਦੋਂ ਮੇਰਾ ਸਮਾਂ ਲੱਗਦਾ, ਮੈਂ ਗੁਰਦੁਆਰੇ ਜਾਂਦਾ, ਜਾ ਕੇ ਗੁਰੂ ਕੀ ਬਾਣੀ ਕੇ ਕੀਰਤਨ ਨੂੰ ਸੁਣਦਾ। ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ। ਹੁਣ ਹੋ ਸਕਦਾ ਇਹ ਗੱਲ ਕਈਆਂ ਨੂੰ ਭੈੜੀ ਲੱਗੇ, ਪਰ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਗੁਰਦੁਆਰੇ ਦੀ ਮਰਿਆਦਾ ਵਿੱਚ ਪਾਠ ਨਹੀਂ ਜਾਏਗਾ, ਹੈ ਨਾ ਅਜੀਬ ਗੱਲ? ਤੁਸੀਂ ਆਖੋਗੇ ਇਹ ਕਿਵੇਂ ਹੋ ਸਕਦਾ, ਜਿਹੜੀ ਗੁਰਦੁਆਰੇ ਦੀ ਮਰਿਆਦਾ ਹੈ ਨਾ, ਇਹਦੇ ਵਿੱਚ ਪਾਠ ਨੂੰ ਕੋਈ ਜਗ੍ਹਾ ਨਹੀਂ ਹੈਗੀ। ਹੁਣ ਠੀਕ ਹੈ, ਤੁਸੀਂ ਆਰਗਿਊ ਇਹ ਦੇ ਸਕਦੇ ਹੋ ਵੀ ਇਹ ਕੋਈ ਮਾੜਾ ਕੰਮ ਹੁੰਦਾ ਪਾਠ ਪਾਣ, ਮਾੜੇ ਚੰਗੇ ਦਾ ਸਵਾਲ ਨਹੀਂ ਹੈ, ਮਾੜਾ ਕੁਝ ਨਹੀਂ ਹੁੰਦਾ ਦੁਨੀਆਂ ਉੱਤੇ। ਹੁਣ ਗੁਰਦੁਆਰੇ ਦੀ ਮਰਿਆਦਾ ਵਿੱਚ ਹੈ ਕਿ ਗੁਰਦੁਆਰੇ ਦੀ ਮਰਿਆਦਾ ਵਿੱਚ ਹੈ ਕੀਰਤਨ, ਗੁਰਦੁਆਰੇ ਦੀ ਮਰਿਆਦਾ 'ਚ ਹੈ ਕਥਾ, ਅਤੇ ਤੀਜਾ ਗੁਰਦੁਆਰੇ ਦੀ ਮਰਿਆਦਾ ਵਿੱਚ ਹੈ ਢਾਡੀ ਸਿੰਘ ਜਾਂ ਕਵੀਸ਼ਰ ਸਿੰਘ ਜਿਹੜਾ ਇਤਿਹਾਸ ਸੁਣਾਉਂਦੇ ਨੇ। ਚੌਥੀ ਚੀਜ਼ ਗੁਰਦੁਆਰੇ ਦੀ ਮਰਿਆਦਾ 'ਚ ਕੋਈ ਨਹੀਂ ਜਾਏਗੀ। ਅਤੇ ਜੇ ਇਹਦਾ ਸਬੂਤ ਲੈਣਾ ਹੋਵੇ ਨਾ, ਦਰਬਾਰ ਸਾਹਿਬ ਤੋਂ ਵੱਡੀ ਕੋਈ ਉਦਾਹਰਣ ਨਹੀਂ। ਦਰਬਾਰ ਸਾਹਿਬ ਕਦੀ ਵੀ ਅੱਜ ਤੱਕ ਨਿਤਨੇਮ ਨਹੀਂ ਹੁੰਦਾ। ਜੇ ਕਿਸੇ ਨੇ ਸੁਣਿਆ ਹੋਵੇ ਅੱਜ ਤਾਈਂ ਤਾਂ ਮੈਨੂੰ ਦੱਸੋ। ਸ਼ਾਮਾਂ ਨੂੰ ਜ਼ਰੂਰ ਸੋਦਰ ਪੜ੍ਹ ਦਿੰਦੇ ਨੇ ਉਹ, ਅੰਮ੍ਰਿਤ ਵੇਲੇ ਕਦੀ ਵੀ ਉੱਥੇ ਨਿਤਨੇਮ ਨਹੀਂ ਹੁੰਦਾ। ਨਾ ਜਪਜੀ ਸਾਹਿਬ ਪੜ੍ਹਿਆ ਜਾਂਦਾ, ਨਾ ਉੱਥੇ ਕੋਈ ਜਾਪ ਸਾਹਿਬ ਪੜ੍ਹਿਆ ਜਾਂਦਾ, ਨਾ ਉੱਥੇ ਕੋਈ ਸਵਈਏ ਪੜ੍ਹੇ ਜਾਂਦੇ, ਕੱਖ ਨਹੀਂ ਪੜ੍ਹਿਆ ਜਾਂਦਾ। ਹਾਂ, ਜਦੋਂ ਗੁਰੂ ਸਾਹਿਬ ਦੀ ਸਵਾਰੀ ਆਉਂਦੀ ਹੈ, ਕੀਰਤਨ ਚੱਲ ਰਿਹਾ ਹੁੰਦਾ, ਜੇ ਤੁਸੀਂ ਬਹੁਤੀ ਵਾਰ ਵੇਖਿਆ ਹੋਵੇ, ਰਾਗੀ ਸਿੰਘ ਅੰਮ੍ਰਿਤ ਵੇਲੇ ਕੀਰਤਨ ਪੜ੍ਹਦੇ ਨੇ। ਜਦੋਂ ਮਹਾਰਾਜ ਦੀ ਸਵਾਰੀ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਸਿੰਘਾਸਨ 'ਤੇ ਬਿਰਾਜਮਾਨ ਹੁੰਦੇ ਨੇ, ਉਹਨਾਂ ਦੇ ਵਸਤਰ ਵਗੈਰਾ ਲੱਗਦੇ ਨੇ, ਅਤੇ ਭੱਟਾਂ ਦੇ ਸਵਈਏ ਗੁਰੂ ਸਤਿ ਵਿੱਚ ਜਿਹੜੇ ਨੇ ਉਹ ਪੜ੍ਹੇ ਜਾਂਦੇ ਨੇ ਉੱਥੇ, ਜੇ ਤੁਸੀਂ ਭਾਵੇਂ ਤੜਕੇ ਲਾ ਕੇ ਵੇਖ ਲਿਓ। ਉੱਥੇ ਫਿਰ ਹੁੰਦਾ ਕੀ ਹੈ? ਉੱਥੇ ਹੁੰਦਾ ਸਿਰਫ ਕੀਰਤਨ। ਅਕਾਲ ਤਖ਼ਤ ਦੇ ਸਾਹਮਣੇ ਲੱਗਦੇ ਨੇ ਢਾਡੀ, ਅਤੇ ਮੰਜੀ ਸਾਹਿਬ ਦੇ ਵਿੱਚ ਹੁੰਦੀ ਹੈ ਕਥਾ। ਤੋ ਇਹ ਦਰਬਾਰ ਸਾਹਿਬ ਦੀ ਮਰਿਆਦਾ ਹੈ। ਇਹਦਾ ਰੀਜ਼ਨ ਕੀ ਸੀ? ਰੀਜ਼ਨ ਇਹ ਸੀ ਵੀ ਨਿਤਨੇਮ ਸਿੱਖ ਨੇ ਆਪ ਕਰਨਾ। ਸਮਝੋ ਬੇਨਤੀ, ਨਿਤਨੇਮ ਸਿੱਖ ਨੇ ਆਪ ਕਰਨਾ। ਤੁਸੀਂ ਆਪਣੇ ਘਰ 'ਚ ਬੈਠੇ ਹੋ, ਤੁਸੀਂ ਪੰਜ ਬਾਣੀਆਂ ਪੜ੍ਹ ਲਓ, ਦਸ ਪੜ੍ਹ ਲਓ, ਅੱਠ ਪੜ੍ਹ ਲਓ, ਨੌ ਪੜ੍ਹ ਲਓ, ਪੰਦਰਾਂ ਪੜ੍ਹ ਲਓ, ਵੀਹ ਪੜ੍ਹ ਲਓ, ਜਿੰਨੀਆਂ ਮਰਜ਼ੀ ਪੜ੍ਹ ਲਓ, ਇਹ ਤੁਹਾਡਾ ਕੀ ਹੈ? ਪਰਸਨਲ, ਸਮਝੇ ਬੇਨਤੀ ਨੂੰ। ਜਦੋਂ ਤੁਸੀਂ ਗੁਰਦੁਆਰੇ ਦੀ ਦਹਿਲੀਜ਼ ਤੇ ਕਦਮ ਰੱਖਦੇ ਹੋ, ਉੱਥੇ ਤੁਸੀਂ ਕੁਝ ਬੋਲਣ ਨਹੀਂ ਆਉਂਦੇ, ਤੁਸੀਂ ਸੁਣਨ ਆਉਂਦੇ ਹੋ। ਅੱਜ ਸੰਗਤ ਦਾ ਕੰਸੈਪਟ, ਹੁਣ ਇਹਨੂੰ ਏਦਾਂ ਨਾ ਲਿਓ ਵੀ ਜਿਹੜੇ ਗੁਰਦੁਆਰੇ ਕੋਈ ਨਿਤਨੇਮ ਹੁੰਦਾ, ਮੈਂ ਕਹਿ ਰਿਹਾ ਵੀ ਉਹ ਬੜਾ ਕੋਈ ਗੁਨਾਹ ਕਰ ਦਿੰਦੇ ਨੇ, ਮਸਲਾ ਗੁਨਾਹ ਦਾ ਨਹੀਂ ਹੈ, ਸਮਝੋ ਗੱਲ ਨੂੰ। ਅੱਜ ਕਥਾ ਕੀਰਤਨ ਜਿੱਥੋਂ ਸਾਨੂੰ ਮਤ ਮਿਲਣੀ ਸੀ, ਵਿਖਿਆਨ ਕਰਕੇ ਅਸੀਂ ਕੋਈ ਗੁਰੂ ਦੇ ਸ਼ਬਦ ਨਾਲ ਸਾਂਝ ਬਣਾਉਣੀ ਸੀ, ਉਹ ਚੀਜ਼ਾਂ ਸਾਰੀਆਂ ਸਾਡੇ ਵਿੱਚੋਂ ਕੀ ਚਲੇ ਗਈਆਂ, ਪਾਸੇ ਹੋ ਗਈਆਂ ਨਾ। ਹੁਣ ਤੇ ਨਵੀਆਂ ਨਵੀਆਂ ਚੀਜ਼ਾਂ ਚੱਲ ਪਈਆਂ, ਚੁਪਹਿਰੇ ਦੁਪਹਿਰੇ ਕਈ ਕੁ ਚੱਲ ਪਏ, ਤਾਂ ਕਿ ਸਿੱਖ ਜਿਹੜਾ ਹੈ ਉਹ ਕਦੀ ਵੀ ਸ਼ਬਦ ਦੀ ਵਿਚਾਰ ਨਾਲ ਜੁੜ ਨਾ ਸਕੇ। ਉਹਨਾਂ ਨੇ ਆਖਿਆ ਉਲਝਾ ਦਿਓ, ਸਾਰੀ ਦਿਹਾੜੀ ਇਹਨਾਂ ਨੂੰ ਪਾਠਾਂ ਤੇ ਲਾ ਦਿਓ, ਆਪੇ ਬਾਣੀ ਪੜ੍ਹੀ ਜਾਣਗੇ, ਪਾਠ ਕਰੀ ਜਾਣਗੇ, ਕਥਾ ਨਾ ਹੋਵੇ, ਇਸ ਲਈ ਕੋਈ ਜਿਹੜਾ ਹੈ ਕੁਝ ਕਿ ਕੋਈ ਆਪਣਾ ਢੋਲ ਚੁੱਕੀ ਫਿਰਦਾ, ਕੋਈ ਆਪਣਾ ਢੋਲ ਚੁੱਕੀ ਫਿਰਦਾ। ਹੁਣ ਇਹ ਗੱਲ ਕੌੜੀ ਹੈ ਪਰ ਇਹ ਸੱਚ ਹੈ, ਗੱਲ ਕੌੜੀ ਲੱਗੇਗੀ ਤੁਹਾਨੂੰ। ਨਿਤਨੇਮ ਕਰਨਾ ਹੈ, ਬਾਣੀ ਦੀ ਪੋਥੀ ਪੜ੍ਹਨੀ ਹੈ, ਗੁੜਕਾ ਪੜ੍ਹਨਾ ਹੈ, ਘਰ ਵਿੱਚ ਬਹਿ ਕੇ ਪੜ੍ਹੋ, ਅੰਮ੍ਰਿਤ ਵੇਲੇ ਉੱਠੋ, ਸਾਂਭੋ ਅੰਮ੍ਰਿਤ ਵੇਲਾ, ਪੜ੍ਹ ਲਓ। ਪਰ ਜਦੋਂ ਮੈਂ ਗੁਰਦੁਆਰੇ ਦੀ ਦਹਿਲੀਜ਼ ਤੇ ਕਦਮ ਰੱਖਿਆ, ਉੱਥੇ ਮੈਂ ਗੁਰੂ ਦਾ ਉਪਦੇਸ਼ ਸੁਣਨ ਆਉਣਾ, ਗੁਰੂ ਦੀ ਵਿਚਾਰ, ਗੁਰੂ ਦੀ ਮਹਿਮਾ ਸੁਣਨ ਆਉਣਾ, ਮੈਂ ਉਹਨਾਂ ਸ਼ਬਦਾਂ ਦਾ ਵਿਖਿਆਨ ਸੁਣਨ ਆਉਣਾ ਜਿਨ੍ਹਾਂ ਬਾਰੇ ਮੈਨੂੰ ਕੋਈ ਸਮਝ ਨਹੀਂ ਸੀ। ਤੋ ਇਹ ਹੈ ਪ੍ਰਯੋਜਨ। ਹੁਣ ਜਦੋਂ ਇਹ ਚੀਜ਼ਾਂ ਮਨਫੀ ਹੋਈਆਂ, ਫਿਰ ਅਸੀਂ ਗੁਰਮਤਿ ਤੋਂ ਟੁੱਟਦੇ ਟੁੱਟਦੇ ਇੰਨੇ ਟੁੱਟ ਗਏ ਵੀ ਅੱਜ ਗੁਰਮਤਿ ਦੇ ਸਿਧਾਂਤ, ਸਿੱਖੀ ਦੇ ਸਿਧਾਂਤ ਕੀ ਨੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕੀ ਹੈ, ਉਹਦੇ ਨਾਲੋਂ ਜਦੋਂ ਅਸੀਂ ਕਿਨਾਰਾ ਕਰ ਲਿਆ, ਫਿਰ ਪਖੰਡਵਾਦ ਦਾ ਬੋਲਬਾਲਾ ਵੱਧ ਹੋ ਗਿਆ। ਤੋ ਨਾਮਦੇਵ ਸਾਹਿਬ ਨੇ ਗੱਲ ਸਮਝਾਈ, ਉਹਨਾਂ ਨੇ ਜਵਾਬ ਦਿੱਤਾ, ਆਖਿਆ ਤਰਲੋਚਨ ਜੀ, ਇਹ ਨਹੀਂ ਗੱਲ, ਮੈਂ ਰੱਬ ਦਾ ਨਾਮ ਨਹੀਂ ਜਪਦਾ, ਪਰ ਹਾਂ ਜਿੱਦਾਂ ਤੁਸੀਂ ਸਮਝਦੇ ਹੋ ਵੀ ਇਹ ਬੰਦਾ ਆਪਣਾ ਕਾਰੋਬਾਰ ਛੱਡ ਦੇਵੇ, ਕੰਮ ਛੱਡ ਦੇਵੇ, ਮੈਂ ਉਹ ਨਹੀਂ ਛੱਡਦਾ ਵੀ ਮੈਨੂੰ ਰੱਬ ਦਾ ਨਾਮ ਜਪਣ ਲਈ ਆਪਣਾ ਕੰਮ ਕਾਰੋਬਾਰ ਛੱਡਣ ਦੀ ਲੋੜ ਨਹੀਂ ਹੈ, ਮੈਨੂੰ ਰੱਬ ਦਾ ਨਾਮ ਜਪਣ ਲਈ ਆਪਣੀ ਕਿਰਤ ਦਾ ਤਿਆਗ ਕਰਨ ਦਾ ਲੋੜ ਨਹੀਂ ਹੈ। ਕਿਉਂਕਿ ਸਿੱਖੀ ਦੇ ਵਿੱਚ ਵੀ ਇਹ ਗੱਲ ਪਹਿਲਾਂ ਵੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਮੈਂ ਕਿਰਤ ਨੂੰ ਪਹਿਲਾਂ ਥਾਂ ਦਿੱਤਾ ਹੋਇਆ, ਮੈਂ ਕਿਰਤ ਕਰਦਾ, ਮਿਹਨਤ ਕਰਦਾ ਆਪਣੀ, ਪਰ ਤੁਸੀਂ ਕਹਿ ਰਹੇ ਹੋ ਨਾਮ ਨਹੀਂ ਜਪਦਾ। ਹਾਂ ਜਿੱਦਾਂ ਸੰਸਾਰ ਕਹਿੰਦਾ ਇਹ ਨਾਮ ਜਪਣ ਨੂੰ, ਉਦਾਂ ਮੈਂ ਨਹੀਂ ਜਪਦਾ। ਸੰਸਾਰ ਕਹਿੰਦਾ ਵੀ 8 ਘੰਟੇ ਬੈਠੇ ਰਹੋ, 10 ਘੰਟੇ, ਮੈਂ ਨਹੀਂ ਉਦਾਂ ਜਪਦਾ। ਤੋ ਭਗਤ ਨਾਮਦੇਵ ਸਾਹਿਬ ਦੀ ਬਾਣੀ ਨੂੰ ਕਦੇ ਤੁਸੀਂ ਫੋਨ ਵਿੱਚ ਇੱਦਾਂ ਕੱਢ ਕੇ ਵੇਖੋ, ਜੇ ਤੁਹਾਡੇ ਫੋਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਐਪ ਹੈਗੀ ਹੈ ਤੇ ਉੱਥੇ ਮਹਾਰਾਜ ਨੇ ਭਗਤ ਨਾਮਦੇਵ ਸਾਹਿਬ ਦਾ ਬੋਲ ਹੈ, ਉਹ ਕਹਿੰਦੇ ਆ ਨੀਲੇ ਕਾਗਦ ਕਾਟੀ ਲੇ ਗੁੜੀ ਆਕਾਸ਼ ਮਦੇ ਭਰਮੀ ਅਲੇ ਪੰਚ ਜਨਾ ਸਿਓ ਬਾਤ ਬਤੂਆ ਚੀਤ ਸੁਡੋਰੀ ਰਾਖੀ ਅਲੇ। ਉਹਨਾਂ ਨੇ ਆਖਿਆ ਮੈਂ ਪਤਾ ਨਾਮ ਕਿਵੇਂ ਜਪਦਾ, ਬੱਚੇ ਬਾਜ਼ਾਰੋਂ ਕਾਗਜ਼ ਲਿਆਏ, ਕਾਗਜ਼ ਲਿਆਣ ਕੇ ਘਰ 'ਚ ਉਹਨਾਂ ਗੁੱਡੀ ਬਣਾ ਲਈ ਅਤੇ ਗੁੱਡੀ ਅਸਮਾਨ ਵਿੱਚ ਉਡਾ ਦਿੱਤੀ, ਹੱਥ ਵਿੱਚ ਡੋਰ ਫੜੀ ਹੋਈ ਹੈ, ਲਾਗੇ ਸਾਥੀ ਖਲੋਤੇ ਨੇ, ਥੱਲਿਓਂ ਮਾਂ ਆਵਾਜ਼ ਮਾਰਦੀ ਹੈ ਪੁੱਤ ਰੋਟੀ ਪਾਣੀ ਖਾ ਲਾ, ਮੂੰਹ ਤੋਂ ਮਾਂ ਨੂੰ ਆਵਾਜ਼ ਦਿੰਦਾ, ਹੱਥ ਨਾਲ ਜਿਹੜਾ ਹੈ ਉਹ ਗੁੱਡੀ ਉਡਾ ਰਿਹਾ ਅਤੇ ਨਾਲ ਸਾਥੀਆਂ ਨਾਲ ਗੱਲਾਂ ਕਰ ਰਿਹਾ, ਉਸ ਬੱਚੇ ਦਾ ਚਿੱਤ ਡੋਰੀ ਵਿੱਚ ਹੈ ਵੀ ਮੇਰੀ ਕੋਈ ਪਤੰਗ ਨਾ ਕੱਟ ਜਾਵੇ। ਆਖਿਆ ਇੱਦਾਂ ਹੀ ਮੈਂ ਇਹਨਾਂ ਹੱਥਾਂ ਪੈਰਾਂ ਜ਼ੁਬਾਨ ਮੂੰਹ ਤੋਂ ਆਪਣੇ ਸਾਰੇ ਕੰਮ ਕਰਦਾ, ਪਰ ਮੇਰਾ ਚਿੱਤ ਕਿੱਥੇ ਰਹਿੰਦਾ ਹੈ, ਨਿਰੰਕਾਰ ਵਿੱਚ ਰਹਿੰਦਾ ਹੈ, ਆਹ ਹੈ ਨਾਮ ਜਪਣਾ। ਤੋ ਉਹਨਾਂ ਨੇ ਆਖਿਆ ਮਨ ਰਾਮ ਨਾਮਾ ਬੇਦੀ ਅਲੇ, ਮਨ ਨੂੰ ਰੱਬ ਦੇ ਨਾਮ ਵਿੱਚ ਇੱਦਾਂ ਲਾਇਆ ਹੋਇਆ ਜੈਸੇ ਕਣਕ ਕਲਾ ਚਿੱਤ ਮਾਡੀ ਅਲੇ। ਇਹ ਭਗਤ ਨਾਮਦੇਵ ਸਾਹਿਬ ਦਾ ਸ਼ਬਦ ਹੈ। ਉਹ ਕਹਿੰਦੇ ਨੇ ਇੱਦਾਂ ਮੈਂ ਰੱਬ ਦਾ ਨਾਮ ਜਪ ਰਿਹਾ ਜਿਵੇਂ ਤੁਸੀਂ ਸੁਨਿਆਰੇ ਦੀ ਦੁਕਾਨ ਤੇ ਜਾਓ ਤੇ ਸਾਹਮਣੇ ਉਹਦੇ ਗਾਹਕ ਬੈਠੇ ਨੇ, ਹੱਥਾਂ ਨਾਲ ਉਹ ਗਾਹਕਾਂ ਨੂੰ ਜਿਹੜਾ ਹੈ ਉਹ ਦੱਸ ਰਿਹਾ ਹੈ ਵੀ ਆਹ ਸੋਨਾ ਹੈ, ਇੱਦਾਂ ਦਾ ਡਿਜ਼ਾਈਨ ਬਣਾ ਲਓ, ਇੱਦਾਂ ਦਾ ਬਣਾ ਲਓ। ਕੁਠਾਰੀ ਵਿੱਚ ਉਹਨੇ ਸੋਨਾ ਪਾਇਆ ਹੋਇਆ, ਨਾਲ ਉਹ ਗਹਿਣੇ ਵੀ ਘੜੀ ਜਾ ਰਿਹਾ, ਉਹਦੀ ਸੁਰਤ ਗਹਿਣੇ ਵਿੱਚ ਹੈ, ਸੁਰਤ ਉਹਦੀ ਇਸ ਚੀਜ਼ ਵਿੱਚ ਹੈ ਵੀ ਮੇਰਾ ਗਹਿਣਾ ਕੋਈ ਨਾ ਚੁੱਕੇ ਲੈ ਜਾਵੇ। ਆਖਿਆ ਬਿਲਕੁਲ ਇੱਦਾਂ ਮੈਂ ਆਪਣੀ ਜ਼ੁਬਾਨ ਤੋਂ, ਮੂੰਹ ਤੋਂ ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰ ਰਿਹਾ, ਆਪਣੀ ਕਿਰਤ ਵੀ ਕਰ ਰਿਹਾ, ਪਰ ਮੇਰੀ ਸੁਰਤ ਜਿਹੜੀ ਹੈ ਉਹ ਕਿੱਥੇ ਰਹਿੰਦੀ ਹੈ, ਗੁਰੂ ਦੇ ਉਪਦੇਸ਼ ਵਿੱਚ ਰਹਿੰਦੀ ਹੈ। ਇਹਨੂੰ ਕਹਿੰਦੇ ਨੇ ਨਾਮ ਜਪਣਾ, ਇਹਨੂੰ ਕਹਿੰਦੇ ਨੇ ਇਬਾਦਤ ਕਰਨੀ, ਇਹਨੂੰ ਕਹਿੰਦੇ ਨੇ ਭਗਤੀ ਕਰਨੀ। ਤੇ ਜਿਹਨੂੰ ਤੁਸੀਂ ਸਮਝਦੇ ਹੋ ਉਹਦੇ ਬਾਰੇ ਭਗਤ ਕਬੀਰ ਨੂੰ ਪੁੱਛ ਕੇ ਵੇਖੋ, ਉਹਨੇ ਆਖਿਆ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਵੇਖੋ, ਉਹਨਾਂ ਕਿਹਾ ਪੜ੍ਹ ਪੜ੍ਹ ਗੱਡੀ ਲੱਦੀਐ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ। ਉਹਨਾਂ ਨੇ ਪੜ੍ਹਨ ਦੀ ਗੱਲ ਕੀਤੀ, ਆਖਿਆ ਪੜ੍ਹ ਲਓ, ਕਿੰਨਾ ਕੁ ਪੜ੍ਹੋਗੇ। ਤੇ ਪੜ੍ਹਨ ਦਾ ਧੰਦਾ ਤੇ ਬੜਾ ਜ਼ੋਰਾਂ ਸ਼ੋਰਾਂ ਤੇ ਹੈ। ਤੇ ਦੂਜੇ ਪਾਸੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਬਾਬੇ ਨੇ ਕਿਹਾ, ਕਿਨਕਾ ਇੱਕ ਜਿਸ ਜੀਵ ਸਾਹਿਬ ਹੈ ਤਾਂ ਕੀ ਮਹਿਮਾ। ਗੱਲ ਤੇ ਹੈ ਵੀ ਤੁਸੀਂ ਕਿਹੜੀ ਖੁਰਾਕ ਨੂੰ ਅੰਦਰ ਵਸਾ ਲਿਆ, ਉਹਦੀ ਮਹਿਮਾ ਬਿਆਨ ਤੋਂ ਬਾਹਰ ਹੀ ਹੋ ਜਾਂਦੀ। ਤੋ ਨਾਮਦੇਵ ਸਾਹਿਬ ਨੇ ਜਵਾਬ ਦਿੱਤਾ ਤ੍ਰਿਲੋਚਨ ਨੂੰ, ਉਹ ਕਹਿੰਦੇ ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ। ਮੁਖ ਮੁਖ ਰਾਹੀਂ ਅੰਦਰ ਅੰਦਰ ਟਿਕਾ। ਮੁਖ ਦਾ ਅਰਥ ਜਿਵੇਂ ਨਾ ਬੰਦਾ ਜਦੋਂ ਕੋਈ ਬੋਲਦਾ ਹੈ ਤੁਹਾਨੂੰ ਉਹਦੇ ਬੋਲਣ ਤੋਂ ਅੰਦਾਜ਼ਾ ਹੋ ਜਾਂਦਾ ਹੈ ਵੀ ਇਹ ਬੰਦਾ ਹੈ ਕਿੱਦਾਂ ਦਾ। ਤੁਸੀਂ 6 ਮਹੀਨੇ ਨਵੀਂ ਵਿਆਹੀ ਨੂੰ ਘਰ ਵਿੱਚ ਆਈ ਹੋਵੇ ਤੇ ਨਾ ਬੋਲੇ, ਸਾਰਿਆਂ ਨੇ ਆਖਣਾ ਸਿਆਣੀ, ਜਿੱਦਣ ਬੋਲ ਪਈ ਉਦਣ ਪਤਾ ਲੱਗ ਜਾਣਾ ਵੀ ਸਿਆਣੀ ਹੈ ਕਿ ਕਮਲੀ ਹੈ। ਮਤਲਬ ਜੋ ਅੰਦਰ ਹੋਇਆ ਉਹ ਜ਼ਬਾਨ ਰਾਹੀਂ ਬਾਹਰ ਆਉਣਾ ਹੈ। ਆਖਿਰ ਜੋ ਤੇਰੇ ਅੰਦਰ ਹੈ ਉਹ ਤੇਰੇ ਕਿਰਦਾਰ ਰਾਹੀਂ ਬਾਹਰ ਆਉਣਾ ਹੈ। ਤੋ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ। ਆਖਿਆ ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰ, ਤੇਰਾ ਚਿੱਤ ਰੱਬ ਵਿੱਚ ਰਹਿਣਾ ਚਾਹੀਦਾ। ਤੋ ਤੁਹਾਨੂੰ ਕੋਈ ਕਵੇ ਜੀ ਤੁਸੀਂ ਨਾਮ ਨਹੀਂ ਜਪਦੇ ਤੇ ਤੁਸੀਂ ਬੇਸ਼ੱਕ ਕਹਿ ਦਿਓ ਵੀ ਨਹੀਂ ਭਾਈ ਜੋ ਤੁਸੀਂ ਜਿੱਦਾਂ ਕਹਿੰਦੇ ਹੋ ਅਸੀਂ ਉਦਾਂ ਵਾਕਈ ਨਾਮ ਨਹੀਂ ਜਪਦੇ। ਤੁਹਾਨੂੰ ਕੋਈ ਕਵੇ ਜੀ ਤੁਸੀਂ ਰੱਬ ਨੂੰ ਨਹੀਂ ਮੰਨਦੇ, ਆਪਾਂ ਕਹਿ ਸਕਦੇ ਹਾਂ ਵੀ ਨਹੀਂ ਜਿੱਦਾਂ ਤੁਸੀਂ ਕਹਿੰਦੇ ਹੋ ਉਦਾਂ ਅਸੀਂ ਰੱਬ ਨੂੰ ਵਾਕਈ ਨਹੀਂ ਮੰਨਦੇ। ਹੁਣ ਸਾਡੇ ਲਈ ਵੀ ਸ਼ਬਦ ਵਰਤ ਲੈਂਦੇ, ਕਹਿੰਦੇ ਜੀ ਇਹ ਨਾਸਤਕ ਹੈ, ਇਹ ਕਾਮਰੇਡ ਨੇ, ਕਮਾਲ ਹੈ। ਅਸੀਂ ਤੁਹਾਡੇ ਵਾਂਗੂ ਥਾਲੀਆਂ ਵਿੱਚ ਦੀਵੇ ਜਗਾ ਜਗਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਨਹੀਂ ਕਰਦੇ, ਅਸੀਂ ਨਾਸਤਕ ਹੀ ਚੰਗੇ ਹਾਂ। ਅਸੀਂ ਕਿਸੇ ਪਖੰਡਵਾਦ ਨੂੰ ਨਹੀਂ ਮੰਨਦੇ, ਸਾਡੇ ਬਾਬੇ ਨੇ ਸਾਨੂੰ ਪਖੰਡਵਾਦ ਵਿੱਚੋਂ ਕੱਢਿਆ। ਤੇ ਜੇ ਪਖੰਡਵਾਦ ਵਿੱਚੋਂ ਪਾਸੇ ਰਹਿਣਾ ਨਾਸਤਿਕਤਾ ਹੁੰਦੀ ਹੈ ਤੇ ਫਿਰ ਇਹ ਤੇ ਸਾਨੂੰ ਸਾਡਾ ਬਾਬਾ ਹੀ ਬਣਾ ਗਿਆ। ਸਮਝੇ ਨਾ ਬੇਨਤੀ ਨੂੰ। ਹੁਣ ਗੁਰੂ ਨਾਨਕ ਸਾਹਿਬ ਨੂੰ ਵੀ ਕਿਹਾ ਹੋਣਾ ਜੇ ਤੂੰ ਜਨੇਊ ਨੂੰ ਨਹੀਂ ਮੰਨਦਾ ਤੇ ਤੂੰ ਕੀ ਹੈ, ਨਾਸਤਿਕ ਹੈ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਮੰਨ ਲਿਆ ਸੀ ਵੀ ਜੇ ਪਖੰਡਵਾਦ ਵਹਿਮਾਂ ਭਰਮਾਂ ਤੋਂ ਉੱਪਰ ਉੱਠਣਾ ਨਾਸਤਿਕਤਾ ਹੁੰਦੀ ਹੈ ਤੇ ਫਿਰ ਭਾਈ ਅਸੀਂ ਵਾਕਈ ਕੀ ਹਾਂ, ਨਾਸਤਿਕ ਹਾਂ। ਜੇ ਕਿਸੇ ਦੇ ਪਾਜ ਨੂੰ ਉਘੇੜਨਾ ਜਿਹੜਾ ਧਰਮ ਦੇ ਨਾਂ ਤੇ ਠੱਗੀਆਂ ਮਾਰਦਾ, ਲੋਕਾਂ ਨੂੰ ਲੁੱਟਦਾ, ਜੇ ਇਹ ਨਿੰਦਿਆ ਹੁੰਦੀ ਹੈ ਤੇ ਫਿਰ ਅਸੀਂ ਵਾਕਈ ਕੀ ਹਾਂ, ਨਿੰਦਕ ਹਾਂ। ਤੋ ਗੁਰੂ ਕਿਰਪਾ ਕਰੇ ਇਹ ਜ਼ਰੂਰ ਪੁੱਛ ਲਿਆ ਕਰੋ ਜਦੋਂ ਕੋਈ ਕਹਿੰਦਾ ਇਹ ਨਾਮ ਨਹੀਂ ਜਪਦਾ ਵੀ ਨਾਮ ਦੀ ਡੈਫੀਨੇਸ਼ਨ ਕੀ ਹੈ, ਤੁਸੀਂ ਕੀ ਸਮਝਦੇ। ਤੋ ਨਾਮਦੇਵ ਹੈ ਭਗਤ ਜੀ ਕਹਿੰਦੇ ਨੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ। ਤੋ ਗੁਰੂ ਕਿਰਪਾ ਕਰੇ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜਵਾਬ ਜੀ ਦੇ ਨਾਲ ਲੜੀਵਾਰ ਜੋ ਸ਼ਾਮ ਦੇ ਦੀਵਾਨਾ ਵਿੱਚ ਭਗਤ ਬਾਣੀ ਦੀ ਕਥਾ ਵਿਚਾਰ ਦਾ ਪ੍ਰਵਾਹ ਚੱਲਦਾ ਹੈ। ਭਗਤ ਕਬੀਰ ਸਾਹਿਬ ਜੀ ਇਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ ਗਿਆਨੀ ਜੀ ਨੇ ਆਪ ਜੀ ਦੇ ਨਾਲ ਪਾਈ ਹੈ। ਔਰ ਉਹਨਾਂ ਦੇ ਨਾਲ ਦੀ ਨਾਲ ਇੱਕ ਬੜਾ ਇੰਪੋਰਟੈਂਟ ਨੁਕਤਾ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਉਹ ਹੈ ਵੀ ਅੱਜ ਕੱਲ੍ਹ ਜਿਹੜਾ ਗੁਰਦੁਆਰਿਆਂ ਵਿੱਚ ਜਿਹਦਾ ਚਲਨ ਬਹੁਤ ਜ਼ਿਆਦਾ ਵੱਧ ਰਿਹਾ ਹੈ, ਉਹ ਚਲਨ ਕੀ ਹੈ? ਦਰਅਸਲ ਉਹਦਾ ਕਾਰਨ ਮੈਂ ਸਮਝਦਾ ਹਾਂ ਅਗਿਆਨਤਾ। ਅਸੀਂ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਹਾਂ ਗੁਰੂਕੀਆਂ ਖੁਸ਼ੀਆਂ ਲੈਣ ਵਾਸਤੇ, ਚੱਲ ਰਹੇ ਪ੍ਰੋਗਰਾਮ ਨੂੰ ਸਰਵਣ ਕਰਨ ਵਾਸਤੇ, ਪਰ ਬਹੁਤ ਵਾਰੀ ਜੋ ਹੁੰਦਾ ਵੀ ਸੰਗਤ ਵਿੱਚ ਬੈਠੇ ਮੰਨ ਲਓ ਕੀਰਤਨ ਹੋ ਰਿਹਾ ਹੁੰਦਾ, ਕਥਾ ਹੋ ਰਹੀ ਹੁੰਦੀ ਹੈ, ਅਤੇ ਕੁਝ ਗੁਰਪਿਆਰੇ ਗੁਟਕਾ ਖੋਲ੍ਹ ਕੇ ਜਾਂ ਆਪਣਾ ਮੋਬਾਈਲ ਖੋਲ੍ਹ ਕੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਨੇ। ਕਿਹਾ ਜੀ ਲਗਭਗ 1.5 ਸਾਲ ਪਹਿਲਾਂ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਰੇਡੀਓ 'ਤੇ ਟਾਕ ਸ਼ੋਅ ਚੱਲ ਰਿਹਾ ਸੀ ਇੱਕ ਦਿਨ। ਇੱਥੇ ਟਾਕ ਸ਼ੋਅ ਬਹੁਤ ਜਲਦੀ ਸ਼ੁਰੂ ਹੋ ਜਾਂਦੇ ਨਾ, ਰੇਡੀਓ 'ਤੇ ਟਾਕ ਸ਼ੋਅ ਚੱਲ ਰਿਹਾ ਸੀ, ਕਿਸੇ ਗੁਰਦੁਆਰਾ ਸਾਹਿਬ ਵਿੱਚ ਪਾਠ ਕਰ ਰਹੇ ਕਿਸੇ ਸੱਜਣ ਨੂੰ ਕਿਸੇ ਗ੍ਰੰਥੀ ਸਿੰਘ ਨੇ ਰੋਕਿਆ ਕਿ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਨਹੀਂ ਕਰੀਦਾ। ਅਤੇ ਸਾਡੇ ਸਰਾਂ 'ਤੇ ਕਈ ਵਾਰੀ ਗੁੱਸਾ ਬਹੁਤ ਜ਼ਿਆਦਾ ਸਵਾਰ ਹੁੰਦਾ। ਉਹ ਸੱਜਣ ਨੂੰ ਇਹ ਗੱਲ ਇੰਨੀ ਭੈੜੀ ਲੱਗੀ ਵੀ ਉਹ ਇਸ ਗੱਲ ਨੂੰ ਲੈ ਕੇ ਰੇਡੀਓ 'ਤੇ ਚਲਿਆ ਗਿਆ। ਫਿਰ ਉਹਦੇ 'ਤੇ ਆਪਾਂ ਜਾਣਦੇ ਹਾਂ ਵੀ ਜਦੋਂ ਟਾਕ ਸ਼ੋਅ ਸ਼ੁਰੂ ਹੋ ਜਾਂਦਾ ਉਹਦੇ 'ਚ ਵੱਖ ਵੱਖ ਕਾਲਰ ਕਾਲਾਂ ਕਰਦੇ ਨੇ, ਆਪੋ ਆਪਣਾ ਐਕਸਪੀਰੀਅੰਸ ਸਾਰੇ ਸਾਂਝਾ ਕਰਦੇ, ਪਰ ਇਹ ਰਿਐਲਿਟੀ ਹੈ ਗੁਰਦੁਆਰਾ ਸਾਹਿਬ ਵਿੱਚ ਆ ਕੇ ਬੈਠ ਕੇ ਗੁਰਬਾਣੀ ਦਾ ਪਾਠ ਕਰਨਾ ਬਿਲਕੁਲ ਇਉਂ ਹੀ ਹੈ ਵੀ ਜਿਵੇਂ ਮੰਨ ਲਓ ਕੋਈ ਸਟੂਡੈਂਟ ਕਲਾਸ ਵਿੱਚ ਬੈਠਾ, ਕਲਾਸ ਭਰੀ ਹੋਈ ਹੈ, ਸਾਹਮਣੇ ਖਲੋਤਾ ਲੈਕਚਰਾਰ ਜਾਂ ਟੀਚਰ ਸਪੀਚ ਦੇ ਰਿਹਾ, ਉਹ ਲੈਕਚਰ ਦੇ ਰਿਹਾ, ਸਟੂਡੈਂਟ ਕਲਾਸ ਵਿੱਚ ਤਾਂ ਬੈਠਾ ਹੈ ਪਰ ਉਹ ਆਪਣਾ ਹੋਮਵਰਕ ਕਰ ਰਿਹਾ, ਕਲਾਸ ਵਿੱਚ ਬੈਠਾ ਪਰ ਕਲਾਸ ਵਿੱਚ ਬੈਠਾ ਉਹ ਆਪਣਾ ਹੋਮਵਰਕ ਕਰ ਰਿਹਾ। ਹੁਣ ਜਿਹੜਾ ਟੀਚਰ ਕਲਾਸ ਵਿੱਚ ਖੜਾ ਹੋ ਕੇ ਲੈਕਚਰ ਦੇ ਰਿਹਾ, ਉਹ ਲੈਕਚਰ ਵਿੱਚ ਉਹਨੇ ਕੀ ਲੈਕਚਰ ਦਿੱਤਾ, ਉਹਦੇ ਕੁਝ ਪਿੜਪਲੇ ਨਹੀਂ ਪਿਆ। ਉਹ ਤੇ ਜਿਹੜਾ ਘਰ ਦਾ ਕੰਮ ਉਹਨੇ ਘਰ ਜਾ ਕੇ ਕਰਨਾ ਸੀ, ਜਿਹੜਾ ਹੋਮਵਰਕ ਸੀ ਉਹ ਉਹਨੇ ਕਲਾਸ ਵਿੱਚ ਬਹਿ ਕੇ ਕੀਤਾ। ਹੁਣ ਇਹਨੂੰ ਇੰਜ ਸਮਝੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਸਤ ਸੰਗਤ ਗੁਰੂ ਦੀ ਪਾਠਸ਼ਾਲਾ ਹੈ। ਸਤ ਸੰਗਤ ਕੀ ਹੈ? ਗੁਰੂ ਦਾ ਸਕੂਲ ਹੈ। ਤੇ ਜਦੋਂ ਆਪਾਂ ਗੁਰੂ ਦੀ ਪਾਠਸ਼ਾਲਾ ਵਿੱਚ ਆਉਂਦੇ ਹਾਂ ਤੇ ਕੀ ਕਰਨ ਵਾਸਤੇ ਆਉਂਦੇ ਹਾਂ? ਸਿੱਖੀ ਕਿਹਦਾ ਨਾਮ ਹੈ? ਸਿੱਖਣ ਦਾ। ਸਿੱਖ ਕੌਣ ਹੁੰਦਾ ਹੈ? ਲਰਨਰ। ਤੇ ਸਿੱਖਣਾ ਕਿਵੇਂ ਹੈ? ਜੇ ਕੁਝ ਸੁਣਾਂਗੇ ਤੇ ਕੁਝ ਸਿੱਖ ਲਵਾਂਗੇ, ਪਰ ਸੁਣਿਆ ਤੇ ਕੁਝ ਹੈ ਹੀ ਨਹੀਂ। ਜਿਹੜਾ ਕੰਮ ਘਰੇ ਬਹਿ ਕੇ ਕਰਨਾ ਸੀ, ਦੋ ਚੀਜ਼ਾਂ ਸਿੱਖ ਰਹਿਤ ਮਰਯਾਦਾ ਵਿੱਚ ਬਿਆਨ ਕੀਤੀਆਂ ਨੇ, ਦੋ ਤਰ੍ਹਾਂ ਦੀ ਰਹਿਣੀ ਹੈ। ਇੱਕ ਹੈ ਸਖਸ਼ੀ ਰਹਿਣੀ, ਦੂਜੀ ਹੈ ਪੰਥਕ ਰਹਿਣੀ। ਜਿਹੜੀ ਸਖਸ਼ੀ ਰਹਿਣੀ ਉਹ ਸਾਡੀ ਪ੍ਰਾਈਵੇਟ ਲਾਈਫ ਹੈ, ਜਿਹੜੀ ਪੰਥਕ ਰਹਿਣੀ ਉਹ ਸਾਡੀ ਸਮਾਜਿਕ ਲਾਈਫ ਹੈ। ਜਿਹੜਾ ਗੁਰਬਾਣੀ ਦਾ ਪਾਠ ਕਰਨਾ ਉਹ ਸਾਡੀ ਪ੍ਰਾਈਵੇਟ ਲਾਈਫ ਦਾ ਹਿੱਸਾ ਹੈ, ਉਹ ਅਸੀਂ ਘਰ ਬਹਿ ਕੇ ਕਰਨਾ ਹੈ। ਅਤੇ ਜਿਹੜਾ ਗੁਰਦੁਆਰਾ ਸਾਹਿਬ ਜਦੋਂ ਅਸੀਂ ਆਉਣਾ ਹੈ ਉਹ ਸਾਡੀ ਪੰਥਕ ਲਾਈਫ ਹੈ, ਉਹ ਸਾਡੀ ਸੋਸ਼ਲ ਲਾਈਫ ਹੈ। ਅਸੀਂ ਸਮਾਜਿਕ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬੈਠਦੇ ਹਾਂ। ਉੱਥੇ ਬੈਠ ਕੇ ਸਾਡਾ ਇਸ ਗੱਲ ਦਾ ਧਿਆਨ ਰੱਖਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜੋ ਪ੍ਰੋਗਰਾਮ ਚੱਲ ਰਿਹਾ, ਇੱਕ ਤਾਂ ਚੱਲ ਰਹੇ ਪ੍ਰੋਗਰਾਮ ਨੂੰ ਸਰਵਰ ਨਹੀਂ ਕਰਨਾ, ਅਤੇ ਦੂਜਾ ਇਹ ਵੀ ਧਿਆਨ ਰੱਖਣਾ ਵੀ ਇਹ ਸਾਡੀ ਸਮਾਜਿਕ ਲਾਈਫ ਹੈ। ਅਸੀਂ ਇਕੱਠੇ ਹੋ ਕੇ ਬੈਠਦੇ ਹਾਂ, ਅਸੀਂ ਦਰਬਾਰ ਵਿੱਚ ਬੈਠ ਕੇ ਕੋਈ ਐਸਾ ਕੰਮ ਤਾਂ ਨਹੀਂ ਕਰ ਰਿਹਾ ਵੀ ਜਿਹਦੇ ਨਾਲ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੋਵੇ, ਜਿਹਦੇ ਨਾਲ ਤੁਹਾਡੇ ਆਸੇ ਪਾਸੇ ਬੈਠੇ ਲੋਕ ਜਾਂ ਸੱਜਣ ਜਿਹੜੇ ਸਤਸੰਗਤ ਵਿੱਚ ਜੁੜੇ ਹੋਏ ਨੇ, ਜਿਹੜੇ ਕੁਝ ਸਰਵਣ ਕਰ ਰਹੇ ਨੇ, ਉਹ ਸਰਵਣ ਕਰ ਰਹੇ ਨੇ ਪਰ ਤੁਸੀਂ ਕੁਝ ਬੋਲ ਰਹੇ ਹੋ ਬੈਠੇ ਜਾਂ ਕੁਛ ਪੜ੍ਹ ਰਹੇ ਹੋ, ਤੁਹਾਡੇ ਪੜ੍ਹਨ ਦੇ ਨਾਲ ਜੋ ਚੱਲ ਰਿਹਾ ਪ੍ਰੋਗਰਾਮ ਹੈ ਤੁਹਾਡੇ ਆਸ ਪਾਸ ਬੈਠੇ ਹੋਏ ਵਿਅਕਤੀ ਉਹ ਸੁਣ ਨਹੀਂ ਪਾ ਰਹੇ, ਤਾਂ ਤੁਸੀਂ ਡਿਸਟਰਬੈਂਸ ਕ੍ਰੀਏਟ ਕਰ ਰਹੇ ਹੋ। ਇਹ ਸਾਡੀ ਸਮਾਜਿਕ ਲਾਈਫ ਹੈ, ਇਸ ਗੱਲ ਨੂੰ ਸਾਨੂੰ ਜ਼ਰੂਰ ਸਮਝਣਾ ਪਏਗਾ, ਇਹਨੂੰ ਵਰਗੀਕ੍ਰਿਤ ਕਰਨਾ ਪਏਗਾ। ਘਰ ਦਾ ਕੰਮ ਘਰ ਵਿੱਚ ਅਤੇ ਗੁਰਦੁਆਰੇ ਦਾ ਕੰਮ ਗੁਰਦੁਆਰਾ ਸਾਹਿਬ ਵਿੱਚ। ਤੋ ਗੁਰਦੁਆਰਾ ਸਾਹਿਬ ਵਿੱਚ ਜਦੋਂ ਵੀ ਆਈਏ ਸਤ ਸੰਗਤ ਵਿੱਚ ਚੱਲ ਰਹੇ ਪ੍ਰੋਗਰਾਮ ਦਾ ਲਾਹਾ ਜ਼ਰੂਰ ਲਈਏ। ਧੰਨਵਾਦ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ ਦਾ। ਦੋ ਸ਼੍ਰੀ ਅਖੰਡ ਪਾਠ ਸਾਹਿਬ ਕੱਲ੍ਹ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿੱਚ ਆਰੰਭ ਹਨ। ਨਗਰ ਮੀਰਪੁਰ ਮਾੜੀ, ਨਵਾਂ ਪਿੰਡ ਮੱਲੀਆਂ, ਮੱਲੀਆਂ ਕਲਾਂ, ਮੱਲੀਆਂ ਖੁਰ ਦੀਆਂ ਸੰਗਤਾਂ ਵੱਲੋਂ, ਔਰ ਇਸੇ ਤਰ੍ਹਾਂ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਭਾਈ ਜਗੀਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਆਰੰਭ ਹੈ, ਜੀ ਦੇ ਭੋਗ ਸਵੇਰੇ 9:30 ਪੈਣੇ ਹੈ, ਔਰ ਉਪਰੰਤ ਹਫ਼ਤਾਵਾਰੀ ਸਮਾਗਮ ਦੀਵਾਨ ਸਜਣੇ ਨੇ, ਉਹਨਾਂ ਦੀਵਾਨਾਂ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਤੋ ਆਓ ਹੁਣ ਸਰਵਣ ਕਰਦੇ ਹਾਂ ਗੁਰਬਾਣੀ ਕੀਰਤਨ। ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਾ ਕੀਰਤਨ ਜਥਾ। ਇਹ ਜਥਾ ਸਾਡੇ ਪਾਸ ਕੱਲ੍ਹ ਹੀ ਪੁੱਜਾ ਹੈ, ਸਰਬੱਤ ਗੁਰੂ ਰੂਪ ਗੁਰੂ ਕੀ ਸਨਮਾਨਯੋਗ ਸਾਧ ਸੰਗਤ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਨੂੰ ਖੁਸ਼ਾਮਦੀਦ ਆਖਦੇ ਹਾਂ, ਜਿਉਂ ਆਇਆਂ ਆਖਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਹਾਜ਼ਰੀਆਂ ਦੋਨੋਂ ਵਕਤ ਸਾਜਦੇ ਦੀਵਾਨਾਂ ਵਿੱਚ ਭਰਨੀਆਂ ਨੇ, ਤੋ ਜ਼ਰੂਰ ਆਪ ਜੀ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਤੋਂ ਆਓ ਸਰਵਣ ਕਰਦੇ ਹਾਂ ਗੁਰਬਾਣੀ ਕੀਰਤਨ। ਦੀਵਾਨ ਦੀ ਸਮਾਪਤੀ ਦੀ ਅਰਦਾਸ 8:20 'ਤੇ ਹੋਏਗੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਏ ਨਾ ਜਾਣ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ।

ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿਆ ਵੈ ਧਾਇ ਸਭ ਥਈ ਹੋਏ ਸਹਾਇ ਸਭ ਥਈ ਹੋਏ ਸਹਾਇ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚੜਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਦਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਯੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ

ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਵੇਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਰੋਗਤਾ ਚੜ੍ਹਦੀ ਕਲਾ ਨਾਮਦਾਨ ਸ਼ਨਾਂਦੀਆਂ ਦਾਤਾਂ ਮੇਰ ਕਰਕੇ ਬਖਸ਼ਣੀਆਂ, ਸਮੁੱਚੇ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਬਖਸ਼ਿਸ਼ ਕਰਨਾ, ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਮਹਾਰਾਜ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮੇਰ ਕਰਕੇ ਬਖਸ਼ਿਸ਼ ਕਰਨਾ। ਇਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਟਾ ਭੁੱਲ ਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ, ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਯਾ ਕੀ ਰਹਿਣਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ। ਗੁਰ ਬਾਣੀ ਕਹੈ ਸਿਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਤਿਰ ਕਵਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੁਮ ਠਾਕੁਰ ਉੱਚ ਭਗਵਾਨਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹਲਾ ਪੰਜਵਾਂ। ਜਹਾਂ ਜਹਾਂ ਪੇਖੋ ਤਹਾਂ ਹਜ਼ੂਰ, ਦੂਰ ਕਤੋਂ ਨਾ ਜਾਈ। ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਜਹਾਂ ਜਹਾਂ ਪੇਖੋ ਤਹਾਂ ਹਜ਼ੂਰ, ਦੂਰ ਕਤੋਂ ਨਾ ਜਾਈ। ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਐ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ। ਰਹਾਉ ਪ੍ਰਤਪਲ ਅਪਿਆਉ ਦੇ ਕਸ਼ ਊਣ।

ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਂ ਕਾਰੂਪ ਜਪ ਜਪ ਕਰ।

ਦਿਆਲ ਪ੍ਰਭ ਜਿਤ ਤੁਮਹਿ ਅਰਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੱਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਉਡਭਾਗੇ ਹਾਂ। ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਸੀ। ਧੰਨਵਾਦ ਗੁਰੂ ਸਵਾਰੇ ਸਤਿਕਾਰਯੋਗ ਕੀਰਤਨੀ ਜਥੇ ਦਾ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਸਮੁੱਚਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਜਥੇ ਦਾ ਧੰਨਵਾਦ ਹੈ। ਤੋ ਗੁਰੂ ਚਰਨਾਂ ਦੇ ਵੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ, ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਗੁਰੂ ਸਾਹਿਬ ਨੇ ਬਖਸ਼ਿਸ਼ ਕਰਦਿਆਂ ਹੋਇਆਂ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਜੋ ਆਪ ਜੀ ਨੇ ਸਰਵਣ ਕੀਤਾ ਹੈ। ਪਾਤਸ਼ਾਹ ਮਿਹਰ ਕਰਨ ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ, ਸਾਡੇ ਜੀਵਨ ਦਾ ਆਧਾਰ ਬਣੇ। ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੈ। ਤੋ ਦੋ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਚਰਨਾਂ 'ਚ ਬਰੋ ਸਾਹਿਤ ਸੇਵਕ ਪਰਿਵਾਰਾਂ ਵੱਲੋਂ, ਨਗਰਾਂ ਦੀ ਸੰਗਤ ਵੱਲੋਂ, ਜੋ ਕੱਲ੍ਹ ਰੋਜ਼ ਤੋਂ ਆਰੰਭ ਨੇ, ਜਿਹਦੇ ਭੋਗ ਸਵੇਰੇ ਲਗਭਗ 9:30 ਵਜੇ ਦੇ ਕਰੀਬ ਕਰੀਬ ਪਾਏ ਜਾਣੇ, ਉਪਰੰਤ ਹਫ਼ਤਾਵਾਰੀ ਸਮਾਗਮ ਸਜਣਗੇ। ਇਹਨਾਂ ਇਸੇ ਮੇਨ ਦੀਵਾਨ ਹਾਲ ਦੇ ਵਿੱਚ ਹਫ਼ਤਾਵਾਰੀ ਸਮਾਗਮ ਸਜਣੇ ਨੇ, ਜਿਹਦੇ ਵਿੱਚ ਸਿੱਖ ਜਗਤ ਦੇ ਸਤਿਕਾਰੇ ਹੋਏ ਜਥਿਆਂ ਨੇ ਜਿੱਥੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਾ ਹੈ। ਗੁਰਬਾਣੀ ਕਥਾ ਵਿਚਾਰ ਹੋਵੇਗੀ ਔਰ ਅਖੀਰ 'ਤੇ ਢਾਡੀ ਜਥਾ ਢਾਡੀ ਵਾਰਾਂ ਗੁਰ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਏਗਾ। ਤੋ ਆਪ ਜੀ ਨੇ ਜੋ ਹਫ਼ਤਾਵਾਰੀ ਸਮਾਗਮ ਨੇ ਉਹਦੇ ਵਿੱਚ ਵੀ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਤੋ ਹੁਣ ਇਹਦੇ ਨਾਲ ਹੀ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਔਰ ਉਪਰੰਤ ਗੁਰੂ ਕਾ ਲੰਗਰ ਆਈ ਹੋਈ ਸਾਰੀ ਸੰਗਤ ਵਾਸਤੇ ਤਿਆਰ ਹੈ। ਸਭ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕੇ ਹੋਏਗੀ। ਗੁਰਬਾਣੀ ਪਾਠ ਸੁਣਦੀਆਂ ਚਾਹਵਨ ਸੰਗਤਾਂ ਹਾਲ ਨੰਬਰ 2 ਦੇ ਵਿੱਚ 3 ਦੇ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਚੱਲ ਰਹੇ ਨੇ, ਉੱਥੇ ਬੈਠ ਕੇ ਆਪ ਜੀ ਗੁਰਬਾਣੀ ਦਾ ਪਾਠ ਸਰਵਣ ਕਰ ਸਕਦੇ ਹੋ। ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬੀਰ ਮਨ ਪੰਖੀ ਭਇਓ ਉੱਡ ਉੱਡ ਦਾ ਦਿਸ਼ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਪਇਆ ਜਾ ਕੋ ਕਹਿਤਾ ਔਰ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਚੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ ਕਬੀਰ ਪਾਰ ਪਰਾਈ ਸਿਰ ਚਰੈ ਚਲਿਓ ਚਾਹੈ ਬਾਟ

ਮਤ ਬਸ ਪਰੋਂ ਲੁਹਰ ਕੇ ਜਰ ਦੂਜੀ ਵਾਰ ਕਬੀਰ ਇੱਕ ਮਰਨ ਤੇ ਦੋਏ ਮੂਏ ਦੋਏ ਮਰਨ ਤੈ ਚਾਰ ਚਾਰ ਮਰਨ ਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ ਔਰ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਬਾਹ ਸਾਕਤ ਸੰਗ ਨ ਕੀਜੀਐ ਜਾਂ ਤੇ ਹੋਏ ਬਿਨਾਹ ਕਬੀਰ ਜਗ ਮੈਂ ਚੇਤਿਓ ਜਾਣ ਕੈ ਜਗ ਮੈਂ ਰਹਿਓ ਸਮਾਏ ਜਿਨ ਹਰ ਕਾ ਨਾਮ ਨ ਚੇਤਿਓ ਬਾਧੈ ਜਨਮੇ ਆਏ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ਼ ਨਰਕ ਪਰੈ ਤੀ ਮਾਨਈ ਜੋ ਹਰ ਨਾਮੇ ਉਦਾਸ ਕਬੀਰ ਸਿਕਸ਼ਖ ਬਹੁਤੇ ਕੀਏ ਕੇਸ਼ੋ ਕੀਓ ਨ ਮੀਤ ਚਾਲੇ ਤੇ ਹਰ ਮਿਲਨ ਕਉ ਬੀਚੈ ਅਟਕਿਓ ਚੀਤ ਕਬੀਰ ਕਾਰਨ ਬਪੁਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਇ ਜਿਹ ਜਿਹ ਡਾਲੀ ਪਗ ਤਰੋਂ ਸੋਈ ਮੁਰ ਮੁਰ ਜਾਇ ਕਬੀਰ ਅਵਰਾਂ ਕੋ ਉਪਦੇਸ਼ ਤੇ ਮੁਕ ਮੈਂ ਪਰ ਹੈ ਰੀਤ ਰਸ ਬਰਾਨੀ ਰੱਖ ਤੇ ਖਾਇਆ ਕਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹਾਂ ਜੋ ਕੀ ਭੂਸੀ ਖਾਓ ਹਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ

ਧੰਦਾ ਕਰਤਾ ਰਹਿ ਗਿਆ, ਭਾਈ ਰਹਾ ਨਾ ਬੰਧੁ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾ ਮਨ ਜਾਏ, ਸਰਪਨ ਹੋਇ ਕੈ ਉਤਰੈ ਜਾਏ ਆਪਣੇ ਖਾਏ। ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰ, ਗਦੀ ਹੋਇ ਕੈ ਉਤਰੈ ਭਾਰ ਸਹਿ ਮਨ ਚਾਰ।

ਜਾਏ ਪਹੁੰਚੈ ਖਸਮ ਕਉ ਜੋ ਬੀਚ ਨ ਖਾਹੀ ਕਾਂਬ ਕਬੀਰ ਠਾਕੁਰ ਪੂਜੈ ਬੋਲਲੇ ਮਨ ਹਟ ਤੀਰਥ ਜਾਹੈ ਦੇਖਾ ਦੇਖੀ ਸਵਾਂਗ ਧਰ ਭੁੱਲੇ ਭਟਕਾ ਖਾਹ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਤਾਰ ਕਬੀਰ ਕਾਗਦ ਕੀ ਉਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪਿਰਥਮੀ ਪੰਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਭੈ ਕਰ ਅਵ ਕਰਤਾ ਸੋਏ ਤਾਲ ਪਾਛੈ ਕਛੂ ਨਾ ਹੋਏਗਾ ਜਿਉਂ ਸਿਰ

ਜਿਨ ਇਹ ਜੰਮੂਆਂ ਸਿਰਜਿਆ ਸੋ ਜਪਿਆ ਪਰਵਿਦਗਾਰ ਕਬੀਰ ਕਸਤੂਰੀ ਪਇਆ ਪੰਵਰ ਪਏ ਸਬਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਏ ਗੱਚ ਪਰਿਓ ਕੁਟੰਬ ਕੈ ਕੰਠੈ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੇ ਬੀਚੈ ਤੂੰ ਮਾਤਾਮ ਕਬੀਰ ਸਾਕਤ ਤੇ ਸੂਕਰ ਭਲਾ ਰੱਖੈ ਅੱਛਾ ਗਾਉਂ ਉਹ ਸਾਕਤ ਬਪ

ਤਾਂ ਧਰਮ ਹੈ ਜਹਾਂ ਝੂਠ ਤਾਂ ਪਾਪ, ਜਹਾਂ ਲੋਭ ਤਾਂ ਕਾਲ ਹੈ, ਜਹਾਂ ਕਿਮਾ ਤਾਂ ਆਪ।

ਪਰਿਆ ਕਲੇਜੇ ਛੇਕ ਕਬੀਰ ਸਾਚਾ ਸਤਿਗੁਰ ਕਿਆ ਕਰੇ ਜਿਉਂ ਸਿੱਖਾਂ ਮੈਂ ਚੂਕ ਅੰਧੇ ਏਕ ਨ ਲੱਗ ਗਈ ਜਿਉਂ ਬਾਂਸ ਵਜਾਈਐ ਫੂਕ। ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀਐ ਕਿਉਂ ਹਰ ਚੇਰੀ ਕਉ ਮਾਣ ਉਹ ਮਾਂਗ ਸਵਾਰੈ ਬਿਖੈ ਕਉ ਉਹ ਸਿਮਰੈ ਹਰ ਨਾਮ। ਕਬੀਰ ਥੂਨੀ ਪਾਈ ਥਿਤ ਪਈ ਸਤਿਗੁਰ ਬੰਦੀ ਧੀਰ ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ। ਕਬੀਰ ਹਰ ਹੀਰਾ ਜਨ ਜੌਹਰੀ ਲਿਕੈ ਮੰਡੈ ਹਾਟ ਜਬ ਹੀ ਪਾਈਐ ਪਾਰ ਖੂ ਤਬ ਹੀਰਨ ਕੀ ਸਾਟ। ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ।

ਤਿਨ ਸੁਖ ਨੀਂਦ ਬਿਹਾਏ, ਹਮ ਹੁਜੁ ਬੂਜਾ ਬੂਜਣਾ, ਪੂਰੀ ਪਰੀ ਬਲਾਏ। ਕਬੀਰ ਮਾਰੇ ਬਹੁਤ ਪੁਕਾਰਿਆ,

ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ ਸ਼ੇਖ ਸਬੂਰੀ ਬਾਹਰਾ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕਹੋ ਕਹਾਂ ਖੁਦਾਏ।

ਦਫਤਰ ਲਿਖਾ ਮੰਗੀਐ ਤਬ ਹੋਏ ਗੋ ਕੌਣ ਹਵਾਲ। ਕਬੀਰ ਖੂਬ ਖਾਣਾ ਖੀਚਰੀ

0: ਪੜਾ।
1: ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ
2: ਹਰਖ ਸੋਗ ਦਾਜੈ ਨਹੀਂ।

कबीर जी जो मारे जोर कर, कहते हैं जो हलाल दफ्तर दे।

ਦਫਤਰ ਲਿਖਾ ਨੀਕ ਸੈ ਮਾਰ ਮਹਿ ਮੋਹ ਖਾਈ। ਕਬੀਰ ਲਿਖਾ ਦੇਣਾ ਸੁਹਿਲਾ ਜਉ ਦਿਲ ਸੁਚੀ ਹੋਏ ਉਸ

ਲੈ ਜਾਸੀ ਪਰਣਾਏ ਆਪਣ ਹੱਥੀ ਜੋੜ ਕੈ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ।

जे जाना लड़ छिजड़ा पीढ़ी पाई गंड तै जीवड़ मैं नाह को।

ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ।

ਆਪਣੇ ਵੇਦਣ ਕਹੀਐ ਕਿਸ ਫਰੀਦਾ ਅੱਖੀਂ ਦੇਖ ਪਤੀਣੀਆ ਸੁਣ ਸੁਣ ਰੀਣੇ ਕਾਨਾ ਸ਼ਾਖ ਪੱਕਣ ਦੀ ਆਈਆਂ ਹੋਰ ਕਰੇਂ ਦੀਵਾਨਾ ਫਰੀਦਾ ਕਾਲੀ ਜਿਨੀ ਨ ਰਾਵਿਆ ਤੌਲੀ ਰਾਵੈ ਕੋਏ ਕਰ ਸਾਈ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਮਹਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨ ਲੱਗਈ ਜੇ ਲੋਚੈ ਸਭ ਕੋਈ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਕਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬੈਠ।

ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰੈ ਚਿਤ ਫਰੀਦਾ ਥੀਓ ਪਵਾਹੀ ਦਬ ਜੇ ਸਾਈ ਲੋੜੈ ਸਭ ਇੱਕ ਛਿਜਹਿ ਬਿਆਲ ਤਾੜੀਐ ਤਾਂ ਸਾਈ ਦੈ ਦਰਵਾੜੀਐ।

0: ਕਿਚਰ ਝੱਤ ਲੰਘਾਈਏ ਛੱਪਰ ਟੁੱਟ ਮੈਂ ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਬੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ
1: ਚੱਲ ਡੂੰਗਰ

ਸਰਿਤਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ ਫਰੀਦਾ ਜੇ ਮੈਂ ਹੋਦਾ ਵਾਰਿਆਂ ਮਿੱਤਾ ਆਇੜਿਆਂ

ਸਰਿਤਾ ਮੈਂ ਭੁਲਾਵਾ ਭਗਦਾ, ਮਤ ਮੈਲੀ ਹੋ ਜਾਏ। ਗਹਿਲਾ ਰੂਹ ਨਾ ਜਾਣਈ, ਸਿਰਪੀ ਮਿੱਟੀ ਖਾਏ।

सुखी खाए के ठंडा पानी पियो, फरीदा देख पराई चौपड़ी,

ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ।

कंद कुहाड़ा सिरकड़ा वण कैसर लोहा।

गहला लोक न जानदा हंस ना कुदरा खाए।

ਭਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਿਰਪ ਕੀ ਰੱਖਿਆ ਕਰੈ ਆਪੇ ਹਰ ਪਤ ਅਵਿਨਾਸੀ ਅਭਿਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਪਤ

ਏਕੈ ਅਲਖ ਮੁਰਾਰੇ। ਆਪ ਹੀ ਤਾਰਨ ਧਾਰੇ ਕੁਦਰਤ ਹੈ ਦੇਖਾਰੇ, ਵਰਨ ਚਹਿਨ ਨਾਹੀ ਮੁਖ ਨਾਮ ਸਾਰੇ। ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਰ,

ਇੱਕ ਮਨ ਪੁਰਖ ਤਿਆਇ ਬਰਦਾਤਾ ਸੰਤ ਸੁਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਕਰੇ

ਪ੍ਰਸਾਦ ਸੋਏ ਪੁਰਖ ਧੰਨ ਕਰਤਾ ਕਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਤਰਿਓ ਜਿਨ ਹੱਥੋ ਤਾਂ ਤਰਿਓ ਮਸਤਕ ਹੱਥ ਸਹਿਜਮਿਓ ਵਠੋ ਛੱਜ ਸੁਰ ਨਰ ਗਣ ਮੁਨ ਬੋਹੀਆ ਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਇਕ ਘਰ ਰਾਖ ਲੈ ਸਮਝ ਜਗ ਜੀ ਤੂੰ ਗੁਰਦੁਆਰ ਖੇਲੈ ਸਮਤ ਸਾਰ ਰਾਤੁਨ ਮਨ ਲੈ ਰਾਖ ਨਿਰੰਕਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰਪ੍ਰਸ ਮੁਰਾਰ ਜਾ ਕੀ ਦ੍ਰਿਸ਼ਟਿ ਅੰਮ੍ਰਿਤ ਧਾਰ ਕਾਲਕ ਖਾਣੇ ਉਤਾਰ ਤਿਮਰ ਗਿਆਨ ਜਾਹੇ ਦਸ ਦੁਆਰ ਹੋਏ ਜੋ ਸੇਵੈ ਸਬਦ ਸਾਰ ਗਾਖੜੇ ਬਿਕਮਕਾਰ ਤੇ ਨਰ ਪਵਿ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਿਜ ਸਾਰ ਜਾਗੇ ਲੈ ਗੁਰਬੀਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰਪ੍ਰਸ ਮੁਰਾਰ ਤੈ ਤੋ ਦ੍ਰਿੜਿਓ ਨਾਮੇ ਉਪਾਰ ਬਿਮਲ ਜਾਸ ਬਿਥਾਰ ਸਾਧਿਕ ਸਿੱਧ ਸੋਜਨ ਜੀਆਂ ਕੋ ਆਧਾਰ ਤੂੰ ਤਾਂ ਜਿਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਵਿਦਾਰ ਸੰਸਾਰ ਤਾਪਨੇ ਵਾਰੇ ਆਤਮਾ ਤ੍ਰਿਬਦ ਤੀਰੈ ਇਕਲੇ ਅਵਤਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰਪ੍ਰਸ ਮੁਰਾਰ ਤੈ ਤਾ ਹਦਰਥ ਪਾਇਓ ਮਾਨ ਸੇਵਿਆ ਗੁਰਪ੍ਰਵਾਨ ਸਾਧ ਅਜਗਰ ਜਨਕੀਆ ਹਨੁਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲ ਗਤ ਗੁਰਪ੍ਰਵਾਨ ਜਾ ਕੇ ਦ੍ਰਿਸ਼ਟਿ ਅਚਲ ਅਠਾਨ ਬਿਮਲ ਬੁੱਧ ਸੁਥਾਨ ਪੈਰਸ ਇਲ ਸੁਨਾਹੋ ਸਪਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰਪ੍ਰਸ ਮੁਰਾਰ

ਸਵਈਏ ਮਹੱਲੇ ਤੀਜੇ ਕੇ ਇੱਕ ਓਂਕਾਰ ਸਤ ਗੁਰਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਪਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤੇਤ ਨਾਮ ਰਸਕ ਨਾਨਕ ਲੈਣਾ ਤਪਿਓ ਜੇਨ ਸਰਬ ਸਿੱਧੀ ਕਵਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰਾ ਸਾਖ ਤਰੋਵਰ ਮਵਲ ਸਰਾ ਉੱਤਰ ਦੱਖਣੇ ਪੁਭ ਅਰ ਪਸ਼ਚਿਮ ਜੈ ਜੈ ਕਾਰਜ ਪੰਥ ਨਰਾ

ਸੀਲ ਬਲਵੰਤ ਸਤਪਾਏ ਸੰਗਤ ਸਘਨ ਗੁਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ।

ਤੇ ਨਰ ਦੁੱਖ ਨਾ ਭੁੱਖ ਤੇ ਨਰ ਨਿਤਨ ਕਹੀਐ ਤੇ ਨਰ ਸੁਖ ਨ ਹੋਵੈ ਤੇ ਨਰ ਸੇ ਅੰਤ ਨ ਲਹੀਐ।

ਧਰਮ ਤਨਕ ਕਰ ਗਹਿਉ, ਭਗਤ ਸੀਲਾ ਸਰ ਲੜਿਉ, ਭੈ ਨਿਰਭਉ ਹਰਿ ਅਟਲ, ਮਨ ਸਬਦ ਗੁਰ ਨੇ ਜਾਗੜਿਉ, ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਉ, ਭਲੋ ਬੁਹਾਲ ਤੇ ਜੋ ਤਨਾ ਨਿਰਪਤ ਨਾਥ ਨਾਨਕ ਬਰ, ਗੁਰੇ ਅਮਰਦਾਸ ਸਚ ਸਲ ਭਾਣ ਤੈ ਦਲ, ਜਿੱਤੋ ਇਵ ਜੁਦ ਕਰ, ਕਨਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ।

ਜਾਮ ਗੁਰੂ ਹੈ ਵੱਲ ਲਖ ਬਾਹੇ ਕਿਆ ਕਿਜੈ। ਜਾਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨਨ ਪਰ, ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚਾ ਘਰ। ਜੋ ਗੁਰੂ ਗੁਰੂ ਅਨਸ ਜਪੈ ਦਾਸ ਭਟ ਬਿਨਤ ਕਹੈ, ਜੋ ਗੁਰੂ ਨਾਮ ਰਿਧਮੈ ਤਰੈ ਸੋ ਜਨਮ ਮਰਨ ਦੋਥੇ ਰਹੈ। ਗੁਰਬਿਨ ਕੋ ਰੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤਿ ਨ ਸਿੱਧ, ਗੁਰੂ ਬਿਨ ਮੁਕਤਿ ਨ ਪਾਵੈ, ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸਬਦ ਸੁਪੁੰਨ, ਕੰਨ ਕਟੇ ਸਭ ਤੇਰੇ, ਗੁਰ ਨਯਨ ਬਯਨ ਗੁਰ ਗੁਰ ਕਰੋ, ਗੁਰੂ ਸਤ ਕਰ ਨਲ ਕਹੈ। ਗੁਰ ਨਯਨ ਬਯਨ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨ ਦੇਖਿਓ ਨੋਹ ਕੀਓ, ਤੇ ਅਕਿਅਤ ਸੰਸਾਰ ਮੈਂ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ, ਕਲਯੁਗ ਸੁਨਤ ਸੁਮਾਦ, ਸਬਦ ਜਿਸ ਕੇਰੇ, ਫੁਣ ਦੁਖਨ ਨਾਸ ਸੁਖਦਾਇਕ ਸੂਰੋ, ਜੋ ਧਰਤ ਤੇ ਆਨ ਬਸਤ ਤੇ ਨੇਰੇ, ਪੂਰੋ ਪੁਰਖ ਹਿਰਦੈ ਹਰ ਸਿਮਰਤ, ਮੁਖਤ ਦੇਖਤ ਅਗ ਜਾਏ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰਮੁਖ ਦੇਖ ਗੁਰਮੁਖ ਪਾਇਓ, ਹੋਤੀ ਜੋ ਪਿਆਸ ਪਿਊਸ ਪਿਵਨ ਕੀ, ਬੰਛਤ ਸਿੱਧ ਕੋ ਬਿਦ ਮਿਲਾਇਓ, ਪੂਰਨ ਪੁਮਨ ਠੌਰ ਬਸੋ ਰਸ ਬਾਸਨ, ਸਿਉ ਜੋ ਦਹਿਦ ਸਤਾਇਓ। ਗੋਬਿੰਦ ਵਾਲ ਗੋਬਿੰਦਪੁਰੀ, ਸਮਝਲਨ ਤੀਰ ਵਿਪਾਸ ਬਨਾਇਓ, ਗਯੋ ਦੁਖ ਦੂਰ ਬਰਖਣ ਕੋ, ਸੋ ਗੁਰਮੁਖ ਦੇਖ ਗੁਰੂ ਸੁਖ ਪਾਇਓ, ਸਮਰੱਥ ਗੁਰੂ ਸਿਰਹਸਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦੀ, ਉਹ ਜਿਸ ਦੇਖ ਚਰਾਨਿਆ ਕਨ ਹਰਿਓ, ਨਿਸ ਬਾਸ ਸਿਰੇਖ ਸਮਾਨ ਤੇ ਆਨ, ਸੋ ਨਾਮ ਸਨੈ ਸੁਤ ਭਾਨ ਡਰਿਓ, ਪਨ ਦਾਸ ਵਾਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਅਬ ਰਾਖੋ ਦਾਸ ਭਾਟ ਕੀ ਲਾਜ, ਜੈ ਸਿਰਾ ਕੀ ਲਾਜ, ਭਗਤ ਪ੍ਰਹਿਲਾਦ ਕੀਰ ਨਾਗ ਸਫਾਰੇ ਕਰਿਆਜ, ਫੁਨ ਦ੍ਰੋਪਦੀ ਰਾਜ ਰਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਪਦਾ ਤੇ ਰਾਖਿਆ, ਗਨ ਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੁਪ੍ਰਸੰਨ, ਕਲਜ ਗੁਹੇ ਰਾਖੋ ਦਾਸ ਭਾਟ ਕੀ ਲਾਜ। ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ, ਸ਼ਬਦ ਹਰ ਹਰ ਜਪੈ, ਨਾਮ ਨਮ ਨਿਧਿ ਅਪੈ, ਰਸਨੈਨ ਸਰਸੈ ਸਤ ਕਰ ਜਾਣਿਓ, ਫਨ ਪ੍ਰੇਮ ਰੰਗ ਪਾਈਐ, ਗੁਰਮੁਖੈ ਧਿਆਈਐ, ਅਨ ਮਾਰਗ ਤਜੋ, ਭਜੋ ਹਰ ਗਿਆਨਿਓ, ਬਚਨ ਗੁਰ ਹਿਰਦ ਧਰੋ, ਪੰਚਪੂ ਬਸ ਕਰੋ, ਜਨਮ ਕੁਲ ਉਧਰੋ, ਦੁਆਰ ਹਰ ਮਾਨਿਓ, ਜੋ ਤਉ ਜੋ ਤਾ ਸਭ ਸੁਖ ਇਤ ਉਤ ਤੁਮ ਬੰਛਵੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣਿਓ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਅਗਮ ਗੁਣ ਜਾਨ ਨਿਧਾਨ, ਹਰ ਮਨ ਧਰੁ ਧਿਆਨ, ਨਿਸ ਕਰੋ ਬਚਨ ਗੁਰਹਿਰਦੈ ਧਾਰ, ਫੁਨ ਗੁਰੂ ਜਲ ਬਿਮਲ ਥਾ ਮਜਨ ਕਰੋ, ਸੰਤ ਗੁਰ ਸਿੱਖ ਤਰੋ, ਨਾਮ ਸਚ ਰੰਗ ਸਰ, ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ, ਦ੍ਰਿੜ ਭਗਤ ਹਰ ਮੁਗਦ ਮਨ ਭਰਮਤ, ਜੋ ਨਾਮ ਗੁਰਮੁਖ ਭਜੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ, ਉਦਤ ਗੁਰ ਗਹਿਰ ਗੰਭੀਰ, ਬੇਅੰਤ ਹਰ ਨਾਮ ਨਗ ਹੀਰ, ਮਨ ਮਿਲਤ ਲਿਵ ਲਾਈਐ, ਫੁਨ ਗੁਰੂ ਪਰਮਲ ਸਰਸ, ਕਰਤ ਕੰਚਨ ਪਰਸ, ਮੈਲ ਦੁਰਮਤ ਹਿਰਤ, ਸਬਦ ਗੁਰ ਧਿਆਈਐ, ਅੰਮ੍ਰਿਤ ਪ੍ਰਵਾਹ ਛੁਟਕੰਤ, ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ, ਸੰਤ ਸਿਖ ਨਾਈਐ, ਨਾਮ ਨਿਰਵਾਣ ਨਿਧਾਨ ਹਰ ਉਰ ਧਰੋ, ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ, ਜਾਕੀ ਸੇਵ ਸਿਵ ਸਿੱਧ ਸਾਧਕ, ਸੁਰ ਅਸੁਰ ਗੁਣ ਤਰੈ ਤੇ ਤੀਸ, ਗੁਰ ਬਚਨ ਸੁਣ ਕੰਨ ਰੇ, ਫੁਣ ਤਰੈ ਤੇ ਸੰਤ ਹਿਤ, ਭਗਤ ਗੁਰ ਗੁਰ ਕਰੈ ਤਰਿਓ, ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ, ਤਰੇ ਨਾਰਦਾਦ ਸਨਕਾਦ, ਹਰ ਗੁਰਮੁਖੈ ਤਰੇ, ਕ ਨਾਮ ਲਗਤ ਜੋ ਰਸ ਅੰਦਰੇ, ਦਾਸ ਬੇਨਤ ਕਹਿ ਨਾਮ ਗੁਰਮੁਖ ਲਹੈ,
गुरु जप मन रे श्री गुरु साहिब सभी ऊपर करी कृपा सतयुग जन ध्रुव पर श्री प्रहलाद भगत उदरियंग हस्त कमल माथे पर धरियंग अलख रूप जी लख्या न जाए साधक सिद्ध सगल सरनाए गुर के बचन सत जी तारो मानस जन्म देह निस्तारो गुर जहाज खेवट गुरु गुरबिन तरिया ना कोए गुर प्रसाद प्रभ पाई है गुरबिन मुक्त ना होए गुर जहाज खेवट गुरु गुरबिन तरिया ना कोए गुर प्रसाद प्रभ पाई है गुरबिन मुक्त ना होए गुरु नानक निकट बसै बनवारी तिन लहना थाप जोत जग तारी लहने पंथ धर्म का किया अमरदास भले को दिया तिन श्री रामदास सोडी थिर थप्यो हर का नाम अखै निध अपियो अपियो हर नाम अखै निध चो जुग गुर सेवा कर फल लहियं बंदे जो चरण सरण सुख पावे परमानंद गुरमुख कहियं परताख दे पार ब्रह्म स्वामी आदि रूप पोखण भरणं सतगुर गुर सेव लख गत जाकी श्री रामदास तारण तरण जय अमृत बचन बाणी साधु जन जपै कर बचित चाओ आनंद नित मंगल गुरदर्शन सफल संसार संसार सफल गंगा गुरदर्शन प्रसन्न परम पवित्र गते जीते जम लोक पतित जे प्राणी हर जन शिव गुर ज्ञान रते रघुबंश तिलक सुंदर दशरथ कर मुन बंश जाकी सरणं सदगुर गुर सेव लख गत जाकी श्री रामदास तारण तरणं

ਬਹੁਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੰਗ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰਗ ਜਗ ਜੀਵਨ ਜਗਨਨਾਥ ਜਲ ਤਲ ਮੈਂ ਰਹਿਆ ਪੂਰਬ ਬਿਦ ਵਰਣੰ ਸਤਿਗੁਰ ਗੁਰ ਸੇਵ ਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਣੰ ਜਿਨੋ ਬਾਦ ਨਿਸ਼ਚਲ ਤਰੂ ਜਾਣੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨ ਇਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਕਵਲ ਨੈਣ ਮਧੁਰ ਬੈਣ ਕੋਟ ਸੈਨ ਸੰਗ ਸੁਭ ਕਹਿਤ ਮਾਜ ਸੋ ਜਿਸੈ ਦਹੀ ਭਾਤ ਖਾਏ ਜੀਉ ਦੇਖ ਰੂਪ ਅਤਨੂਪ ਮੋਹ ਮਹਾਮਗ ਭਈ ਕਿੰਕਣੀ ਸ਼ਬਦ ਚਿਣਤ ਘਾਰ ਖੇਲ ਪਾਹਿ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਰ ਸਕੈ ਈਸ ਬਮ ਗਿਆਨ ਧਿਆਨ ਧਰਤ ਹੀ ਆ ਚਾਹੇ ਜੀਉ ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹੇ ਜੀਓ ਸੁਥਰ ਚੇਤ ਭਗਤ ਹੇਤ ਭੇਖ ਤਰਿਓ ਹਰਨਾਕਸ ਹਰਿਓ ਨਾਖਿਬਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਲਾਲ ਮੁਕਟ ਸੀ ਸਮੂਰ ਪੰਖ ਚਾਹੇ ਜੀਓ ਬੇਵਜੀਰ ਬੜੇ ਧੀਰ ਧਰਮ ਅੰਗ ਲੱਖ ਗਮ ਖੇਲ ਕੀ ਆਇਆ ਪ੍ਰਣਯੋ ਚਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁੱਤਾ ਸਿੱਧ ਰੂਪ ਧਰਿਓ ਸਾਹਣ ਕੈ ਸਾਹੇ ਜੀਓ ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੂਰ ਨਹਿ ਕਲੰਕ ਬਜੀ ਡੰਗ ਚੜ੍ਹ ਦਲ ਅਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇ ਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕੱਛ ਹੋ ਬਰਾਹ ਜਮਨਾ ਕਹਿ ਕੂਲ ਖੇਲ ਖੇਲ ਲਿਓ ਜਿਨ ਗਿੰਦ ਜੀਓ ਨਾਮ ਸਰ ਹੀ ਹੈ ਧਾਰ ਤਜ ਬਿਗਾਰ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਉ ਗੁਰ ਕਹਿਆ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਇਹ ਹੈ ਨਿਸਬਾਸੁਰ ਹੋਏ ਕਲਿਆਣ ਲਹੇ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਧੋਹ ਖੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਿਓ ਤ੍ਰੇਸਨਿਓ ਚਿਤ ਬਿਲਾਸ ਜਗਤੇ ਹੋ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ

ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕਉ ਤੂੰ ਕਦਕਾ। ਬ੍ਰਹਮਾ ਬਿਸਨ ਸਿਰੈ ਤੈ ਅਗਣਤ ਤਿਨ ਕੋ ਮੂਹ ਪਿਆ ਮਨ ਬਦਕਾ। 84 ਲੱਖ ਜੋਣੀ ਉਪਾਈ ਰਿਜਕ ਦੀਆ ਸਭੁ ਕੋ ਤਦਕਾ। ਸੇਵਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਵਾਹੋ ਵਾਹੋ ਕਾ ਬੜਾ ਤਮਾਸਾ, ਆਪੇ ਹੱਸੈ ਆਪੇ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ। ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਕਟਕਟ ਵਾਸਾ।

ਰਾਮਦਾਸ ਚਿਥਾ ਬਸੈ ਗੁਰੂ ਸਮਰੱਥ ਗਹਿ ਕਰੀਆ ਧਰੁਵ ਬੁੱਧ ਸੁਮਤ ਸਮਾਰਨ ਕੋ ਫੁਣ ਧਰਮ ਤੁਜਾ ਫੈਰ ਅੰਤ ਸਦਾ ਯਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੁ ਨ ਵਿਚਾਰਨ ਕੋ ਹਰ ਨਾਮ ਵੋਇਥ ਬਡੋ ਕਲ ਮੈਂ ਪਵ ਸਾਗਰ ਪਾਰਿ ਉਤਾਰਨ ਕੋ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਤ੍ਰਮ ਪੰਥ ਤਰਿਓ ਤਰਨੀਤਰ ਆਪ ਰਹੇ ਲਿਵ ਧਾਰਨ ਧਾਵਤ ਹੈ ਮਥੁਰਾਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾ ਅਤ ਬਡ ਸੁਭਰ ਸਦਾ ਸਭ ਬਿਦਰਤ ਨਾਗਰ ਸੰ

ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਨੋ ਕੀਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਪਿਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀਹ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਧਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ।

ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਮੋਹ ਮਲ ਬਿਵਸ ਕੀਓ ਕਾਮ ਗਿਹ ਕੇਸ ਪਛਾੜੋ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜੋ। ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ, ਸਿਰ ਆਤਪਤ ਸਚੋ ਥਕਤ ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਪੱਗ ਦਲ, ਤੂੰ ਸਤਿਗੁਰ ਚੋ ਜਗੀ ਆਪੇ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰਾ ਤੁਰ।

ਮੀ ਤਾਰਨ ਤਰਨ ਆਗੇ ਅੰਤਕ ਬਦੈਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੇ ਇੱਕ ਓਂਕਾਰ ਸਤਿ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈਤਵਾਰ ਹਰ ਜਨ ਕੀ ਉਪਾਇਓ ਸਬਦ ਗੁਰੂ ਪ੍ਰਕਾਸਿਓ ਹਰ ਰਸਨ ਰਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਮਿਟਭਾਗੀ ਉਨ ਮਾਨਿਓ ਰਿਦ ਸਬਦ ਬਸਾਇਓ ਮਨ ਮਾਣਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ ਅਗਮਿੰਗ ਉਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਿਨਕ ਰਾਜ ਵਰਤਾਇਆ ਸਤਿਯੁਗਿਆ ਲੀਨਾ ਗੁਰ ਸਭ ਦੇ ਮਨ ਮਾਨਿਆ ਪਤੀਜ ਪਤੀਨਾ ਗੁਰੂ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਬੀਨਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਨਾ ਖੇਲ ਗੁੜ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੁ ਅਜੋਨੀ ਸੰਪਵਿਓ ਸੋ ਜਸ ਕਲ ਕਵੀਣ ਵਖਾਣਿਓ ਗੁਰ ਨਾਨਕ ਅੰਗਦ ਵਰੋ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਰਜਨ ਵਰੋ ਪਾਰਸ ਪਰਸ ਪਰਮਾਣ ਸਦ ਜੀਵਨ ਅਰਜਨ ਅਮੋਲ ਅਜੋਨੀ ਸੰਭੋ ਪੈ ਪੰਜਨ ਪਰ ਦੁੱਖ ਨਿਵਾਰ ਅਪਾਰਿਆ ਨੰਪੋ ਅਗਾ ਗਹਿਣ ਪਰੰਪਰਾਂਤ ਦਹਿਣ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬਿਦਾਤੋ ਨਾਨਕ ਯਾਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਬਡਪਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਏ ਜਸ ਭਗਤਾ ਕੁਲ ਸੋਡੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਧਰਮ ਧੀ

ਪ੍ਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭਨਾ ਵੈ ਨਿਤ ਪੁਰਾਣ ਬਾਚੀਐ ਬੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ।

हरबंस जगत जस संचरो सो कवन कह श्री गुरु मयो। देवपुरी मैं गह्यो आ परमेश्वर पायो, हर सिंघासन दियो श्री गुर तह बैठायो। रस कियो सुरदेव तुहे जस जय जय जंपै, असुर गए ते भाग पाप तिन पीतर कंपै। कट सो पाप तिन नरो के, गुरु रामदास जिन पायो। छतर सिंघासन प्रथमी गुरु अर्जन को दे आयो। एक ओंकार सतनाम करता पुरख निरभउ निरवैर अकाल मूरत अजूनी सैभं गुरु प्रसाद। ਸਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਉਹ ਤੰਗੀ ਪੈਯੋ ਹਰੀ ਗਹਿਰੀ ਗੰਭੀਰੀ, ਸਸੁੜ ਸੁਹੀਆ ਕਿਵ ਕਰੀ। ਨਿਵਣ ਨਾ ਜਾਏ ਥਣੀ ਗਤ ਜੇ ਲੱਗਾ ਗਿੜਵੜੀ, ਸਖੀਐ ਧੌਲ ਹਰੀ ਸਹਿ ਪੀਟੇ ਦੀ ਡਿੱਠ ਮੈਂ ਮੁੰਦ ਨਾ ਗਰਭਥਣੀ। ਸੁਣ ਮੁੰਦੈ ਹਰਨਾਖੀਏ ਗੂੜਾ ਵੈਣਿਆ ਪਾਰ, ਪਹਿਲਾ ਵਸਤ ਸੁਣਾਣ ਕੈ ਤਾਂ ਕੀ ਚੈ ਵਾਪਾਰ। ਦੋਹੀ ਦਿਚਾ ਦੁਰਜਨਾ ਮਿੱਤਰਾਂ ਕਿਉਂ ਜੈਕਾਰ, ਜਿਤ ਦੋਹੀ ਸੱਜਣ ਮਿਲਣ ਲੋਹ ਮੁੰਦੈ ਵਿਚਾਰ। ਤਨ ਮਨ ਦੀ ਜੈ ਹੱਸਣ ਸੱਜਣਾ ਐਸਾ ਹੱਸਣ ਸਾਰ, ਤੇ ਸੋ ਨਿਉ ਨਾ ਕੀ ਚਈ ਜੈ ਦਿਸੈ ਝੱਲਣ ਹਾਰ। ਨਾਨਕ ਜਿਨੀ ਇਵ ਕਰ ਬੁੱਝਿਆ ਤਨਾ ਵਿਟੋਂ ਕੁਰਬਾਣ। ਜੇ ਤੂੰ ਪਾ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ, ਤਾਹੂ ਖਰੇ ਸੁਜਾਣ ਵੰਨਿਆ ਇੰਨੀ ਕੱਪਰੀ। ਚੜ ਚੱਕੜਿਓ ਹਾੜ ਲਹਿਰੀ ਵੈਣ ਲਖੇਸਰੀ, ਸਤਿਗੁਰ ਸਿਉਆ ਲਾਏ ਸਤਿਗੁਰ ਸਿਉਆ ਲਾਏ, ਬੇੜੇ ਡੁੱਬਣ ਨਾਹੇ ਭਉ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹੇ।

ਨਾਨਕ ਗੁਰਮੁਖ ਛੁੱਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜੇ ਸਤਿਗੁਰ ਦੇਖਿਆ ਹੋਏ ਆਪ ਪਛਾਣੈ ਹਰ ਮਿਲੈ ਬਹੁੜ ਨਾ ਮਰਨਾ ਹੋਏ ਕੀਚੜ ਹਾਥ ਨਾ ਬੁੱਢਈ ਏ ਕੰਨ ਦਰਨੇ ਹਾਲ ਨਾਨਕ ਗੁਰਮੁਖੀ ਉਬਰੇ ਗੁਰ ਸਰਵਰ ਸੱਚੀ ਪਾਲ ਲਗਨ ਮਰੈ ਜਲ ਲੋੜ ਲਹੋ ਵਿਣ ਗੁਰ ਨਿਧ ਜਲ ਨਾਹੀ ਜਨਮ ਮਰੈ ਪਰਮਾਇਐ ਜੇ ਲਖ ਕਰਮ ਕਮਾਏ ਜਮਜਾ ਗਾਤ ਨ ਲੱਗਈ ਜੇ ਚੱਲੈ ਸਤਿਗੁਰੁ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰਿ ਮੇਲੈ ਮੇਲਾਏ ਕੱਲਰ ਕੇਰੀ ਛੱਪੜੀ ਕਊਆ ਮਲਮਲ ਨਾਏ ਮਨ ਤਨ ਮੈਲਾ ਅਵਗਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਕ ਪੰਖੀ ਸੰਗ ਸਾਗਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰੀਆਓ।

0: ਨਾਮ ਨਾ ਨਿਕਲੈ ਲਾਇਆ ਤਿੰਨ ਸੁਜਾਣ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜਰ ਲਾਏ ਘੂੜਾ ਪਾਜਿਆ। ਭਾਂਡਾ ਅਣਗ ਰਾਸ ਜਾਂ ਤਿਸ ਭਾਵ ਸੀ, ਪਰਮ ਜੋਤ ਜਾ ਗਾਏ ਵਾਜਾ ਵਾਪਸੀ। ਮਨੋ ਜਿੰਦੇ ਕੂਪ ਕਹਿਆ ਬਿਰਧ ਨਾ ਜਾਣਨੀ, ਮਨ ਅੰਦੇ ਉਂਦੇ ਕਵਲ ਦਿਸਣ ਖਰੇ ਕਰੂਪ। ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ। ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣਨ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ, ਸਰ ਅੱਖਰ ਕਾ ਪਿਉ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ। ਸੀਲ ਸੰਤੁਖ ਕਰ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ। ਸੋਈ ਬ੍ਰਾਹਮਣ ਪੂਜਣ ਜੁਗਤ, ਖੱਤਰੀ ਸੋ ਜੋ ਕਰਮਾਂ ਕਾ ਸੂਰ। ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ। ਸੋ ਖੱਤਰੀ ਦਰਗਾਹ ਪ੍ਰਵਾਨ, ਲਭ ਲੋਭ ਜ ਕੂੜ ਕਮਾਵੈ, ਆਪਣਾ ਕੀਤਾ ਆਪੇ ਖਾਵੈ। ਤਨ ਨਤ ਪਾਏ ਤਨੂਰ ਜਿਉ, ਬਾਲਣ ਹੜ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸਮਾਲ। ਸਭਨੀ ਕੱਟੀ ਸੋ ਵਸੈ, ਸਭਨ ਘਟਨਾ ਕੋਏ। ਨਾਨਕ ਤੇ ਸੁਹਾਗਣੀ, ਜਿਨਾ ਗੁਰਮੁਖ ਪ੍ਰਗਟ ਹੋਏ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮਰੀ ਆਉ। ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਨਾਲ ਕੇ ਰਾੜਾਂ ਦੋਸਤੀ, ਕੂੜੈ ਕੂੜੀ ਪਾਏ। ਮਰਨ ਨਾ ਜਾਪੈ ਮੂਲਿਆ, ਆਵਤ ਕਿਤੈ ਥਾਏ। ਮਰਨ ਨਾ ਜਾਪੈ ਮੂਲਿਆ, ਆਵੈ ਕਿਤੈ ਥਾਏ। ਗਿਆਨਹੀਨ ਅਗਿਆਨ ਪੂਜਾ, ਅੰਧਵਰਤਾਵਾ ਪਾਉ ਦੂਜਾ। ਗੁਰਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੁੱਲੋ ਨਾ ਬਾਕੀ। ਮਾਣੂ ਘੱਲੈ ਉਠੀ ਚੱਲੈ, ਸਾਧ ਨਾਹੀ ਇਵੇਹੀ ਗੱਲੈ। ਰਾਮ ਚੁੜੈ ਦਲ ਮੇਲਵੈ, ਅੰਤਰ ਬਲ ਅਧਿਕਾਰ। ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਝੇ ਅਪਾਰ। ਸੀਤਾ ਲੈ ਗਿਆ ਦਸਰੂ, ਲਛਮਣ ਮੂੰਹ ਸਰਾਪ। ਨਾਨਕ ਕਰਤਾ ਕਰਨ ਹਾਰ, ਕਰ ਵੇਖੈ ਥਾ ਪਿਉ ਥਾਪ। ਮਨ ਮੈਂ ਝੂਰੈ ਰਾਮ ਚੰਦ, ਸੀਤਾ ਲਛਮਣ ਜੋਗਣ। ਵੰਤਰਿਆ ਰਾਧੇ ਆਇਆ ਕਰ ਸੰਜੋਗ, ਭੂਲਾ ਦੈਤ ਨ ਸਮਝੇ ਤਿਨ ਪ੍ਰਭ ਕੀਏ ਕਾਮ। ਨਾਨਕ ਵਿਪੁਰ ਵਾਹੋ, ਸੋ ਕਿਰਤਨਾ ਮਿਟਈ ਰਾਮ। ਲਾਹੌਰ ਸਹਿਰ ਜਹਿਰ ਕਹਿਰ, ਸਵਾ ਪਹਿਰ ਮਹਲਾ ਤੀਜਾ। ਲਾਹੌਰ ਸਹਿਰ ਅੰਮ੍ਰਿਤਸਰ, ਸਿਫਤੀ ਦਾ ਘਰ ਮਹੱਲਾ ਪਹਿਲਾ। ਉਦੋ ਸਾਹ ਹੈ ਕਿਆ ਨਿਸ਼ਾਨੀ, ਤੋੜਨਾ ਆਵੈ ਅੰਨੀ। ਉਦਾਸੀ ਘਰੇ ਹੀ ਉੱਠੀ, ਕੁੜੀ ਰੰਨੀ ਧੰਮੀ।
1: ਸਤੀ ਰੰਨੀ ਘਰੇ ਸਿਆਪਾ, ਰੋਣ ਕੁੜੀ ਕੰਮੀ। ਜੋ ਲਿਵੇ ਸੋ ਦੇਵੇ, ਨਾ ਹੀ ਖੱਟੇ ਦਮ ਸਹਮੀ। ਪੱਬਰ ਤੂੰ ਹਰੀਆ ਵਾਲਾ, ਕਬਲਾ ਕੰਚਨ ਵੰਨ। ਕਹਿ ਦੁਖੜੈ ਸੜਿਓ, ਕਾਲੀ ਹੋਈ ਆ ਦੇਹੁਰੀ। ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾਲ ਹਾਂ, ਜੈਸੇ ਤੀ ਮੇਰਾ ਸੰਗ। ਜਿੱਤ ਡਿੱਠੈ ਤਨ ਪਰਫੜੈ, ਚੜ੍ਹੇ ਚਵਗਣ ਮਨ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ। ਗਿਆਨ ਜੀਵੈ ਸਦਾ, ਸਦਾ ਸੁਰਤੀ ਹੀ ਪਤ ਹੋ। ਸਰਫੈ ਸਰਫੈ ਸਦਾ ਸਦਾ, ਏਵੇਂ ਗਈ ਵਿਹਾਏ। ਨਾਨਕ ਕਿਸ ਨੂੰ ਆਖੀਏ, ਬਿਨ ਪੁੱਛਿਆ ਹੀ ਲੈ ਜਾਏ। ਦੋਸ਼ ਨਾ ਦਿਓ ਰਾਏ ਨੂੰ, ਮਤ ਚੱਲੇ ਜਾਂ ਬੁੱਢਾ ਹੋਵੇ। ਗੱਲਾਂ ਕਰੇ ਕਨੇਰੀਆਂ, ਤਾਂ ਅੰਨੇ ਭਵਣਾ ਖਾਤੀ ਟੋਵੇ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹ ਸਮਾਹੀ। ਸਲੋਕ ਮਹਲਾ ਤੀਜਾ, ਏਕੋ ਓਂਕਾਰ ਸਤਿਗੁਰ ਪ੍ਰਸਾਦ।
2: ਅਭਿਆਗਤੇ ਨਾ ਆਖੀਐ, ਜਿਨ ਕੈ ਮਨ ਮੈਂ ਭਰਮ। ਤਿਨ ਕੇ ਦਿੱਤੇ ਨਾਨਕਾ, ਤੇਹੂ ਜਿਹਾ ਧਰਮ। ਭਏ ਨਿਰੰਜਨ ਪਰਮ ਪਾਦ, ਤਾਕਾ ਭੀਖਕ ਹੋਏ

ਜੇ ਮਨ ਵਸਾਏ ਕੋਈ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਤੇ ਖਪ ਮੂਏ।

ਤਿੰਨ ਜਨ ਲਾਗੋ ਪਾਏ ਗੁਰ ਸ਼ਬਦੀ ਹਰਮਨ ਵਸਾ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜੋ ਪੁਰਖਾ ਕਰ ਭਗਤੀ ਨਾਰ ਹੈ ਅਤ ਲੋਚਾ ਭਗਤੀ ਪਾਏ ਬਹੁ ਰਸ ਸਾਲਣੇ ਸਵਾਰਦੀ ਖੱਟ ਰਸ ਮੀਠੇ ਪਾਏ ਤੋ ਬਾਣੀ ਭਗਤ ਸਲਾਹਦੇ ਹਰ ਨਾਮਾ ਚਿਤ ਲਾਏ ਮਨ ਤਨ ਧਨ ਆਗੈ ਰੱਖਿਆ ਸਿਰ ਵੇਚਿਆ ਗੁਰ ਆਗੈ ਜਾਏ ਪਏ ਭਗਤੀ ਭਗਤ ਬਹੁ ਲੋਚਦੇ

ਚੂ ਚੱਲਾ ਤੇ ਪਤਾਸਾ ਹਰ ਗੁਣ ਗਾਏ ਧਨ ਧਨ ਕਲ ਜੁਗ ਨਾਨਕਾ ਜੇ ਚੱਲਾ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਔਰ ਧਾਰ ਤਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਭਉ ਮਨ ਪਵਾ ਤਾਂ ਹਰ ਰਸ ਲੱਗਾ ਪਿਆਰ ਨਾਉ ਮਿਲੈ ਤੁਰ ਲਿਖਿਆ

ਹੋਏ ਨਾਨਕ ਜੋ ਤੁਰ ਕਰਤਾ ਲਿਖਿਆ ਸੋ ਮੇਟ ਨਾ ਸਕੈ ਕੋਇ ਗੁਰਮੁਖਾਂ ਹਰ ਧਨ ਖੱਟਿਆ ਗੁਰ ਕਾ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਆਤੋਟ ਭਰੇ ਭੰਡਾਰ ਹਰ ਗੁਣ ਬਾਣੀ ਉਚਰਹ ਅੰਤ ਨਾ ਪਾਰਾ ਬਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੈ ਸਿਰਜਣਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪਰਗਾਸ ਕਾਮ ਕ੍ਰੋਧ ਕਾ ਚੁੱਲੜਾ ਸਭ ਗਲ ਆਏ ਪਾਏ ਇੱਕ ਉਪਜਹਿ ਇੱਕ ਬਿਨ ਸਜਾਹੇ ਹੁਕਮੇ ਆਵੈ ਜਾਏ ਜਮਣ ਮਰਨ ਨਾ ਚੁਕਾਈ ਰੰਗ ਲੱਗਾ ਦੂਜਾ ਪਾਏ ਬੰਧਨ ਬੰਧ ਭਵਾਈ ਅੰਨ ਕਰਨਾ ਕਛੂ ਨ ਜਾਏ ਜਿਨ ਕਉ ਕਿਰਪਾ ਤਾਰੀਅਨ ਤਿਨ ਸਤ

ਨਾਨਕ ਭਗਤੀ ਰਤਿਆ ਹਰਿ ਹਰਿ ਨਾਮ ਸਮਾਏ। ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ, ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮ ਕਾਲ ਨਾ ਛੋਡਈ, ਦੂਜੈ ਭਾਏ ਖੁਆਈ। ਜੋ ਬਣ ਜਾਂਦਾ ਨਦਰ ਨਾ ਆਵਈ, ਜਰ ਪਹੁੰਚੈ ਮਰ ਜਾਈ।

ਸਤਿਸ ਗੁਰਮੁਖ ਜੋ ਹਰ ਸੇਵੰਦੇ ਜਨ ਨਾਨਕ ਤਾਂ ਕਾ ਦਾਸ ਮਾਇਆ ਭੁਯੰਗਮ ਸਰਪ ਹੈ ਜਗ ਕੇ ਰਿਹਾ ਬਿਖ ਮਾਏ ਬਿਖਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹਉਮੈ ਗਿਆ ਬਿਲਾਏ।

ਬਿਖ ਖਾਦੇ ਦੂਜਾ ਪਾਏ, ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਾਤ ਗਵਾਏ। ਵਿਸਵਾ ਕੇਰੇ ਪੂਤ ਜਿਉਂ, ਪਿਤਾ ਨਾਮ ਤਿਸ ਜਾਏ।

ਨਾਨਕ ਬਿਨ ਨਾਵਾ ਸੁਖ ਨਹੀਂ, ਆਏ ਗਏ ਪਛਤਾਹੇ। ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਆਨੰਦ, ਗੁਰ ਪ੍ਰਸਾਦੀ ਬੁਝੀ ਆ ਸਾ ਤਨ ਸੁਤੀ ਨਿਚਿੰਦ। ਜਿਨ ਕੋ ਪੂਰਬ ਲਿਖਿਆ ਤਿਨਾਂ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ

ਹਰ ਨਾਮ ਲੱਗੇ ਵਾਪਾਰ, ਗੁਰਮੁਖ ਸ਼ਬਦ ਸੰਜਾਪ ਦੇ, ਤਿਤ ਸਾਚਾ ਦਰਬਾਰ। ਸੱਚਾ ਸੌਦਾ ਖਰਚ ਸੱਚ, ਅੰਤਰ ਪਿਰ ਪਿਆਰ। ਜਮ ਕਾਲ ਨੇੜ ਨਾ ਆਵਈ, ਆਪ ਬਖਸ਼ੇ ਕਰਤਾਰ। ਨਾਨਕ ਨਾਮ ਰਤੇ ਸੇ ਧਨਵੰਤ ਹੈ, ਨਿਰਤਾ

ਬਿਨ ਹਰ ਸੰਤ ਨ ਆਵਈ ਕਿਸੇ ਆਗਹਿ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ।

ਅਣਰਤਨਮ ਮਨਵਤਸਾ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਹਿਥੈ ਵੱਡ ਭਾਗੀ ਚੜ੍ਹੈ ਤੇ ਭਉਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨਵਸਾ ਸਦਾ ਰਹਿ ਉਰ ਧਾਰ ਤਿਸਨਾ ਬੁਝੈ ਤਿਪਤ ਹੋਏ ਹਰ ਕਾ ਨਾਮ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ।

ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਿਨ ਲੋਭੀਆਂ।

ਜਨ ਨਾਨਕ ਹਰ ਗੁਣ ਗਾਏ, ਤੁਰ ਹਰ ਪ੍ਰਭ ਕਰਤਾ ਲਿਖਿਆ, ਸੋ ਮਿਟ ਨਾ ਨਾ ਜਾਏ, ਜੀਉ ਪਿੰਡ ਸਭ ਤਿਸਦਾ, ਪ੍ਰਤਪਾਲ ਕਰੇ ਹਰ ਰਾਏ, ਚੁਗਲ ਨਿੰਦਕ ਰੁਪੇ ਭੁੱਖੇ ਰੁਲਮੁਏ, ਇਹਨਾਂ ਹੱਥ ਨਾ ਕਥਾਊ ਪਾਏ, ਬਾਹਰ ਪਖੰਡ ਸਭ ਕਰਮ ਕਰੈ, ਮਨ ਹਿਰਦੈ ਕਪਟ ਕਮਾਏ, ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਏ, ਨਾਨਕ ਕੀ ਪ੍ਰਭ ਬੇਨਤੀ।

ਨਹੀਂ ਵਿੱਚ ਹੋਮਾ ਕਰਮ ਕਮਾਵੰਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹੱਚੇ ਨਿਰਮਲੇ ਗੁਰ ਕਾ ਸ਼ਬਦ ਸੁਪਾਏ ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ।

ਮਨਮੁਖ ਮੂਏ ਬੇਕਾਰ ਵਹਿ ਮਰ ਜੰਮਹ ਵਾਰੋ ਬਾਹਰ ਜੀਵ ਦੇ ਆਨੋ ਮਿਲੇ ਸੋ ਜੀਵਨ ਦੇ ਹਰ ਜਗ ਜੀਵਨ ਉਰਧਾਰ ਨਾਨਕ ਗੁਰਮੁਖ ਸੋਹਣੇ

ਹਰ ਮੰਦਰ ਵਸਤ ਅਨੇਕ ਹੈ, ਨਵਨਿਧ ਨਾਮ ਸਮਾਲ, ਤਨ ਭਗਵੰਤੀ ਨਾਨਕਾ, ਜਿਨ ਗੁਰਮੁਖ ਲੱਤਾ ਹਰ ਭਾਲ, ਵਡਭਾਗੀ ਗੜ ਮੰਦਰ ਖੂਜਿਆ, ਹਰ ਹਿਰਦੈ ਪਾਇਆ ਨਾਲ, ਮਨਮੁਖ ਦਹ

ਹਰ ਹਰ ਨਾਮ ਧਿਆਏ ਮਨ, ਹਰ ਦਰ ਕਾ ਪਾਵਾ ਮਾਂਡ, ਕਿਲਬਿਖ ਪਾਪ ਸਭ ਕੱਟੀਐ, ਹੋਮੈ ਚੁੱਕੈ ਗੁਮਾਂਡ, ਗੁਰਮੁਖ ਕਮਲ ਬਿਗਸਿਆ, ਸਭ ਆਤਮ ਬ੍ਰਹਮ ਪਛਾਂਡ, ਹਰ ਹਰ ਕਿਰਪਾ ਧਾਰ ਪ੍ਰਭ, ਚਨ ਨਾਨਕ ਜਪ ਹਰ ਨਾਮ, ਤਨਾਸਰੀ

ജഹ പിജ തഹ ജാവും ഇവട തണുഹൂർ കൂനഹി പായി ജീവട സച്ചാനാവും.

ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਮਿਲੈ ਤਾਂ ਪਾਏ, ਇੱਕ ਹੁਕਮ ਮਾਨਣਾ ਜਾਣਨੀ ਪਾਈ। ਜਿਨ੍ਹਾਂ ਤੁਰੇ ਕਮਾਇਆ ਨਾਉ, ਤਿਨ ਵਿੱਟ ਹਉ ਵਾਰਿਆ ਪਹਾਈ। ਨਾਨਕ ਹੁਕਮ ਤਿਨਾ ਮਨਾਏ ਸੀ ਪਾਈ, ਜਿਨ੍ਹਾਂ ਤੁਰੇ ਕਮਾਇਆ ਨਾਉ, ਤਿਨ ਵਿੱਟ ਹਉ ਵਾਰਿਆ ਪਾਈ। ਤਿਨ ਕਹੁ ਸਦ ਬਲਿਹਾਰੈ ਜਾਉ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਅਣਦਿਨ ਸੇਵਨ ਗੁਰ ਅਪਨਾ, ਅਣਦਿਨ ਆਨੰਦ ਰਹਨ। ਨਾਨਕ ਸੇ ਮੋਹ ਸੋਹਣੇ,

ਸਬਜਾਇ ਚਿਮ ਚਿਮ ਅੰਮ੍ਰਿਤ ਵਰਸਦਾ, ਤਿਸਨਾ ਭੁਖ ਸਬਜਾਇ ਕੂਕ ਪੁਕਾਰ ਨਾ ਹੋਵਈ। ਜੋਤੀ ਜੋਤ ਮਿਲਾਏ ਨਾਨਕ ਸੁਖ ਸਵਣ ਸੁਹੱਗ।

ਸਚਾ ਸ਼ਬਦ ਸਮਾਏ ਪੈਕਾ ਸਹਿਜ ਸਿੰਗਾਰ ਕਰਿਓ ਸਚ ਰਹਾਉ ਲਿਵ ਲਾਏ।

ਸਭਕੂ ਨਾਨਕ ਤਨਾ ਬਸੰਤ ਜਿਨ੍ਹਾਂ ਗੁਰਮੁਖ ਵਸਿਆ ਮਨ ਸੂਏ ਹਰ ਉੱਠ ਮਨ ਤਨ ਪਰ ਫੜਾ ਸਭ ਜਗ ਹਰਿਆ ਹੋਏ ਬੜੜ ਚਾਲ ਚੁਲਮ ਬੱਲੈ ਨਾਵੜਾ ਲਈਏ ਕੇਸ ਨਾਉ ਲਈਏ ਪਰਮੇਸ਼ੁਰ ਪਾਨਣ ਘੜਨ ਸਮ

ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ। ਜੋਗਨ ਪਗਵੀ ਕਪੜੀ ਜੋਗਨ ਮੈਲੇ ਵੇਸ, ਨਾਨਕ ਕਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਟੁੰਡਾ ਜੇ ਪਵੈ ਵੇਦ ਪੜੈ ਜੋ ਵਿਚਾਰ, ਨਾਨਕ ਸਾਚਾ ਭੇਟੇ ਹਰਮਨ ਵਸੈ ਭਾਵੇਂ ਮੁਖ ਦੁਆਰ। ਨਾਨਕ ਹੁਕਮ ਵਰਤੈ ਖਸਮ ਕਾ, ਮਤ ਪਵੀ ਫਿਰੈ ਚਲ ਚਿਤ। ਮਨ ਮੁਖ ਸੋ ਕਰ ਦੋਸਤੀ, ਸੁਖ ਕੇ ਪੁੱਛੇ ਮਿਤ। ਗੁਰਮੁਖ ਸੋ ਕਰ ਦੋਸਤੀ, ਸਤਿਗੁਰ ਸੋ ਲਾਏ ਚਿਤ। ਜੰਮਣ

ਤਾਂ ਗੁਰਪੂਰਾ ਮੇਲਾ ਵੇ। ਅੰਤਰ ਜ਼ੋਰ ਹਮੈ ਤਨ ਮਾਇਆ, ਕੂੜੀ ਆਵੇ ਜਾਏ ਸਤਿਗੁਰ ਕਾ ਫੁਰਮਾਇਆ। ਮਨ ਨਾ ਸਕੀ ਦੁਤਾਰ ਤਰਿਆ ਨਾ ਜਾਏ, ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛੈ ਸੋ ਫਲ ਪਾਏ। ਜਿਨੇ ਸਤਿਗੁਰ ਮੰਨਿਆ ਹੋ ਤਿਨਕੇ ਲਾਗੋ ਪਾਏ। ਨਾਨਕ ਤਾ ਕਾ ਦਾਸ ਹੈ, ਜੇ ਅੰਧਨ ਰਹੇ ਲਿਵ ਲਾਏ। ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਜਿੰਨਾ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀਏ। ਨਾਨਕ ਮਿਲੇ ਸੁਭਾਏ, ਗੁਰਮੁਖੇ ਮਨ ਰਹਿਸੀਏ। ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਚਾਸ਼ਾ ਦੇਖਣੇ ਆਪਣਾ ਨਾਨਕ ਥੀਵਨ ਭੀ ਹਰੇ। ਜਿਨਾ ਗੁਰਮੁਖੀ ਅੰਦਰ ਨੇ ਤੈ ਪ੍ਰੀਤਮ ਸੱਚੇ ਲਾਇਆ, ਰਾਤੀ ਤੈ ਡੇ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ। ਆਨ ਦਿਨ ਰਹੇ ਆਨੰਦ ਨਾਨਕ ਸਹਿ ਸਮਾਈਐ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ। ਕਬਹੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈਏ। ਜਿੰਨਾ ਅੰਦਰ ਸੱਚਾ ਨੇ ਕਿਉਂ ਜੀਵਨ ਪ੍ਰੀ ਵਿਹੁਣਿਆ, ਗੁਰਮੁਖ ਮਿਲੇ ਆਪ ਨਾਨਕ ਚਰੀ ਵਿਛੁਨਿਆ। ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ, ਨਾਨਕ ਲਿਹੁ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਾਰ। ਗੁਰਮੁਖ ਹਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਗੁਰਮੁਖ ਹੋਵੈ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੈ ਪਾਰ। ਜਿੰਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿੰਨ ਕੇ ਮੁਖ ਸਾਦੀ ਉਚਲੇ ਤਿਤ ਸੱਚੇ ਦਰਬਾਰ। ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸ਼ੇ ਕਰਤਾਰ। ਨਾਨ ਗੁਰਮੁਖ ਮਿਲੇ ਨਾ ਵਿਛੁੜੈ, ਜੇ ਮੇਲੇ ਸਿਰਜਨਹਾਰ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ। ਸਤਿਗੁਰ ਕੀ ਸੇਵੈ ਲੱਗਿਆ ਭੌਜਲ ਤਰੈ ਸੰਸਾਰ, ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। ਨਾਨਕ ਸਤਿਗੁਰ ਮਿਲਿਆ ਪ੍ਰਪਾਈਏ ਸਭ ਦੁੱਖ ਨਿਵਾਰਨ ਹਾਰ।

ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ ਹੈ ਨਾਮ ਨ ਲਗੇ ਪਿਆਰ, ਕੂੜ ਕਮਾਵੇ ਕੂੜ ਸੰਘਰੇ ਕੂੜ ਕਰੇ ਆਹਾਰ, ਬਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਵਸਾਰ। ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੇ ਸੋ ਥਾਂ ਨਾ ਪਵੇ ਦਰਗਾਹ ਹੋਏ ਖੁਆਰ।

ਭਾਰ ਆਇਨੀ ਹੁਕਮ ਨਾ ਬੂਝਿਆ ਜਾਏ। ਨਾਨਕ ਹੁਕਮੈ ਬੂਝੇ ਤਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ, ਸਭ ਕੁਛ ਤਿਸ ਤੇ ਹੋਇਆ ਚੌਂਤ ਸਹਿ ਦੀ ਰਜ਼ਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹੇ ਕਹਾਏ। ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਧਿਆਏ, ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨੇ ਆਏ, ਹਿਰਦੈ ਕਮਲ ਪ੍ਰਕਾਸ਼ਿਆ, ਜੋਤੀ ਜੋਤ ਮਿਲਾਏ। ਨਾਨਕ ਸਤਿਗੁਰ ਤਿਨਕੋ ਮੇਲਿਓ, ਅਣਜੰਤਰ ਮਸਤਕ ਭਾਗ ਲਿਖਾਏ। ਅੰਦਰ ਤਿਸ਼ਨਾ ਅੱਗ ਹੈ, ਮਨ ਮੁਖ ਭੁੱਖ ਨਾ ਜਾਏ, ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ। ਅੰਦਰ ਚਿੰਤਾ ਚਿੰਤ ਵੈ, ਚਿੰਤਾ ਬੱਧਾ ਜਾਏ। ਜੰਮਣ ਮਰਨ ਨਾ ਚੁਕਈ, ਹਉਮੈ ਕਰਮ ਕਮਾਏ, ਗੁਰ ਸ਼ਰਨਾਈ ਉਬਰੈ, ਨਾਨਕ ਲੈ ਛਡਾਏ। ਸਤਿਗੁਰ ਪੁਰਖ ਹਰਿ ਧਿਆਇ ਦਾ, ਸਤਸੰਗਤ ਸਤਿਗੁਰ ਪਾਏ। ਸਤ ਸੰਗਤ ਸਤਿਗੁਰ ਸਿਮਦੇ, ਹਰ ਮੇਲੇ ਗੁਰ ਮਿਲਾਏ, ਭਉਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ। ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਭਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ, ਧਰਮਸਤਕ ਹਰ ਪ੍ਰਭ ਲਿਖਿਆ, ਗੁਰ ਨਾਨਕ ਮਿਲਿਆ ਆਏ। ਜਮਕੰਕਰ ਮਾਰ ਵਿਦਾਰਿਅਨ, ਹਰ ਦਰਗਾਹ ਲੈ ਛਡਾਏ, ਗੁਰਸਿੱਖਾਂ ਨੂੰ ਸ਼ਾਬਾਸ਼ ਹੈ, ਹਰ ਤੁੱਠਾ ਮੇਲ ਮਿਲਾਏ, ਗੁਰਪੂਰੇ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ, ਹਉਮੈ ਮਾਰੇ ਕਿਲਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋ ਨ ਸਕੈ, ਸੱਚੇ ਨਾਮ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੇ ਸੋ ਨਾਏ ਲਾਇਆ, ਜਨ ਨਾਨਕ ਨਾ ਹੋ ਲੈ ਤਾਂ ਜੀਵੈ, ਬਿਨ ਨਾਮੈ ਖਿਨ ਮਰ ਜਾਇਆ, ਮਨ ਅੰਤਰ ਹਉਮੈ ਰੋਗ, ਭਰਮ ਭੂਲੇ ਹਉਮੈ ਸਾਖ ਦੁਰਜਨਾ। ਨਾਨਕ ਰੋਗ ਗਵਾਏ, ਮਿਲਸਤ ਗੁਰ ਸਾਧੂ ਸੱਜਣਾ, ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਏ ਦਿਨਸ ਰਾਤ, ਹਰ ਰਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਗੁਰ ਸਤਿਗੁਰ ਨਾਮ ਦੜਾਇਆ, ਮਨ ਅਣਤ ਨ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹਲਾ ਪੰਜਵਾਂ, ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਰਤੇ ਸੇ ਜੇ ਮੁਖ ਨਾ ਮੁੜਨ, ਜਿਨੀ ਸੰਜਾਤਾ ਸਾਏ, ਛੜ ਛੜ ਪਵਦੇ ਕੱਚੇ ਬਿਰਹੀ, ਜਿਨਾ ਕਾਰਨ ਆਈ, ਤਣੇ ਵੀ ਹੋਣਾ ਪਾਟ ਪਟੰਬਰ ਭਾਈ, ਸੇਤੀ ਜਾਲੇ। ਤੂੜੀ ਵਿੱਚ ਲੁਡੰਦੜੀ ਸੁਹਾ, ਨਾਨਕ ਤੈ ਸ਼ਾ ਨਾਲੇ, ਗੁਰ ਕੈ ਸ਼ਬਦ ਆਰਾਧੀਏ, ਨਾਮ ਰੰਗ ਬੈਰਾਗ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸੁਧਾਰੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ। ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸੁਧਾਰੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ। ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪੇ ਯਾਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ, ਕਰ ਸਪਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਾਂ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੇ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਉਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਆਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ ਨਗਰ ਮੀਰਪੁਰ ਮਾੜੀ ਮੱਲੀਆਂ ਖੁਰਦ ਨਵਾਂ ਪਿੰਡ ਮੱਲੀਆਂ ਮੱਲੀਆਂ ਕਲਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਲਛਮਣ ਜੱਤੀ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਪ੍ਰਾਰੰਭ ਕਰਵਾਏ ਗਏ ਸਨ ਪਾਤਸ਼ਾਹ ਜੀਓ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਐਸ ਵਕਤ ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸੁਮਤ ਬਖਸ਼ਿਸ਼ ਕਰਨੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਦੇ ਕੇ ਨਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ
ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ। ਆਪ ਜੀ ਨੇ ਅੰਗੀਕਾਰ ਕੀਤੇ ਹਨ, ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਗੁਰਪ੍ਰਸਾਦੀ ਵਿਦਿਆ ਵਿਚਾਰ ਪੜ ਪੜ ਪਾਵੇ ਮਾਨ ਆਪਾ ਮਧਿਆ ਪ੍ਰਗਾਸ਼ਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੋਤੇ ਪੈ ਮੰਗੋ ਦੇ ਆਪਣਾ ਨਾਮ ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਭੁੱਲੇ

अगन सागर बूढ़त संसारा, नानक बा पकर सात गोर निस्तारा। अगन सागर

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਪਰਮਜੀਤ ਸਿੰਘ ਜੀ ਦੇ ਕੀਰਤਨ ਜੱਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮਾਂ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਆਪ ਵੀ ਇਹਨਾਂ ਪਾਸੋਂ ਕੀਰਤਨ ਸਰਵਣ ਕਰਕੇ ਜੀਵਨ ਸਫਲਾ ਕਰਿਆ ਕਰੋ ਜੀ। ਹੁਣ ਜੋ ਹੈ ਇਹਨਾਂ ਤੋਂ ਬਾਅਦ ਭਾਈ ਪਰਮਿੰਦਰ ਸਿੰਘ ਜੀ 11 ਵਜੇ ਤੱਕ ਆਪ ਜੀ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾਉਣਗੇ। ਭਾਈ ਪਰਮਿੰਦਰ ਸਿੰਘ ਜੀ ਸਾਡੇ ਪਾਸ ਥੋੜ੍ਹੇ ਕੁ ਸਮੇਂ ਵਾਸਤੇ ਇੱਥੇ ਆਏ ਹਨ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ, ਅਤੇ ਜਿੰਨਾ ਵੀ ਸਮਾਂ ਉਹਨਾਂ ਦੇ ਪਾਸ ਹੋਇਆ ਸੰਗਤਾਂ ਦੇ ਨਾਲ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਉਹ ਹਾਜ਼ਰੀਆਂ ਭਰਨਗੇ। ਅਤੇ ਇੱਕ ਅੱਜ ਦੇ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਮੀਰਪੁਰ ਮਾੜੀ, ਨਵਾਂ ਪਿੰਡ ਮੱਲੀਆਂ ਕਲਾਂ, ਮੱਲੀਆਂ ਖੁਰਦ ਅਤੇ ਭਾਈ ਜਗੀਰ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ, ਅਤੇ ਇਸੇ ਹੀ ਤਰ੍ਹਾਂ ਭਾਈ ਬਲਦੇਵ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਬੀਬੀ ਮੋਨਾ ਬਿਰਾਂਖ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਜਸਕਰਨ ਸਿੰਘ ਜੀ ਇਹਨਾਂ ਪਰਿਵਾਰਾਂ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਅੱਜ ਹੋ ਰਹੀ ਹੈ। ਆਪ ਜੀ ਨਾਲ ਇੱਕ ਮੈਂ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਆਪ ਜਦੋਂ ਅੰਦਰ ਗੁਰਦੁਆਰਾ ਸਾਹਿਬ ਦੇ ਆਉਂਦੇ ਹੋ ਅਤੇ ਲੋਬੀ ਦੇ ਵਿੱਚ ਸੱਜਣ ਬੈਠੇ ਹਨ ਜਿਨ੍ਹਾਂ ਨੇ ਕਾਰ ਸੇਵਾ ਦਾ ਜੋ ਹੈ ਅੱਗੇ ਆਪਣਾ ਪੋਸਟਰ ਵੀ ਲਾਇਆ ਹੋਇਆ ਹੈ। ਸੱਜਣ ਕੌਣ ਹਨ? ਇਹ ਸੱਜਣ ਹੋਲੈਂਡ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਏ ਹਨ ਜਿੱਥੇ ਕਿ ਸਿਰਫ 25 ਕੁ ਪਰਿਵਾਰ ਆਪਣੇ ਰਹਿੰਦੇ ਹਨ। ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਉੱਥੇ ਬਿਲਡਿੰਗ ਲਈ ਹੋਈ ਹੈ, ਪਰ ਉਹਦੇ ਰੈਨੋਵੇਸ਼ਨ ਕਰਨ ਵਾਸਤੇ, ਹੋਰ ਉਹਦੇ ਵਿੱਚ ਸਹੂਲਤਾਂ ਕਾਇਮ ਕਰਨ ਵਾਸਤੇ ਉਹਨਾਂ ਨੂੰ ਆਪ ਜੀ ਦੀ ਜੋ ਹੈ ਸਹਾਇਤਾ ਦੀ ਲੋੜ ਹੈ। ਜੋ ਵੀ ਆਪ ਮੁਨਾਸਿਬ ਸਮਝੋ ਉਹਨਾਂ ਦੇ ਕੋਲ ਜਾ ਕੇ ਜਾਂਦੇ ਹੋਏ ਜ਼ਰੂਰ, ਇੰਨੀ ਦੂਰੋਂ ਉਹ ਚੱਲ ਕੇ ਆਏ ਹਨ ਅਤੇ ਆਪਾਂ ਜ਼ਰੂਰ ਕੁਝ ਨਾ ਕੁਝ ਜੋ ਹੈ ਮਾਇਕ ਸਹਾਇਤਾ ਉਹਨਾਂ ਦੀ ਜੋ ਹੈ ਉਹ ਕਰਕੇ ਜਾਣਾ ਜੀ। ਇਹ ਕੋਈ 25 ਕੁ ਪਰਿਵਾਰ ਹਨ ਉੱਥੇ, ਸਾਰੇ ਸ਼ਹਿਰ ਵੀ ਕੋਈ ਬਹੁਤਾ ਵੱਡਾ ਨਹੀਂ, ਅਤੇ ਇਸ ਕਰਕੇ ਉਹਨਾਂ ਨੂੰ ਜ਼ਰੂਰਤ ਪਈ ਹੈ ਅਤੇ ਐਡੀ ਦੂਰ ਚੱਲ ਕੇ ਆਏ ਹਨ ਉਹ। ਸੋ ਬੇਨਤੀ ਹੈ ਕਿ ਜ਼ਰੂਰ ਯਥਾ ਸ਼ਕਤ ਜੋ ਵੀ ਆਪ ਮੁਨਾਸਿਬ ਸਮਝੋ ਉਹਨਾਂ ਦੇ ਵਾਸਤੇ ਜੋ ਗੁਰਦੁਆਰਾ ਸਾਹਿਬ ਦਾ ਸੇਵਾ ਕਰ ਰਹੇ ਹਨ ਉਸ ਵਿੱਚ ਆਪਣਾ ਹਿੱਸਾ ਪਾਉਣ ਦਾ ਯਤਨ ਕਰਨਾ ਜੀ। ਅਤੇ ਭਾਈ ਸਾਹਿਬ ਪਾਸੋਂ ਆਓ 11 ਵਜੇ ਤੱਕ ਜੋ ਹੈ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਰਸ਼ਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਪਰਮਿੰਦਰ ਸਿੰਘ ਜੀ ਦਾ, ਜਿਨ੍ਹਾਂ ਪਾਸੋਂ ਆਪ ਗੁਰਬਾਣੀ ਕੀਰਤਨ ਸ਼ਰਵਣ ਕਰ ਰਹੇ ਸੀ। ਭਾਈ ਸਾਹਿਬ ਵੀ ਸਵੇਰ ਅਤੇ ਦੀਵਾਨਾਂ ਦੇ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਜੀ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਕੀਰਤਨ ਸ਼ਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬਾਹਰ ਜੋ ਵੀਰ ਕਾਰ ਸੇਵਾ ਦਾ ਬੋਰਡ ਲਾ ਕੇ ਬੈਠੇ ਹਨ, ਉਹ ਬਹੁਤ ਦੂਰ ਯੂਰਪ ਤੋਂ, ਹੋਲੈਂਡ ਤੋਂ ਆਏ ਹਨ, ਛੋਟੇ ਜਿਹੇ ਨਗਰ ਵਿੱਚ ਵੱਸਦੇ ਹਨ। ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ, ਥੋੜ੍ਹੇ ਹੀ ਪਰਿਵਾਰ ਹਨ, 25 ਪਰਿਵਾਰ, ਗੁਰਦੁਆਰਾ ਸਾਹਿਬ ਵਾਸਤੇ ਬਿਲਡਿੰਗ ਲਈ ਹੈ ਅਤੇ ਉਸ ਦੀ ਰੈਨੋਵੇਸ਼ਨ ਅਤੇ ਹੋਰ ਜੋ ਲੋੜੀਂਦੀਆਂ ਚੀਜ਼ਾਂ ਹਨ, ਕਿਚਨ ਵਗੈਰਾ ਬਣਾਉਣ ਦਾ ਕੰਮ ਉਸ ਦੇ ਵਿੱਚ ਕਰ ਰਹੇ ਹਨ ਉਹ। ਅਤੇ ਆਪ ਪਾਸ ਬੇਨਤੀ ਹੈ ਉਹਨਾਂ ਦੀ ਕਿ ਯਥਾ ਸ਼ਕਤ ਜ਼ਰੂਰ ਉਹਨਾਂ ਪਾਸੋਂ ਆ ਕੇ ਉਹਨਾਂ ਦੇ ਕੋਲ, ਉਹਨਾਂ ਦੇ ਜੋ ਵੀ ਹੈ ਮਾਇਆ ਦੇ ਨਾਲ ਜੋ ਵੀ ਭੇਟਾ ਮੁਨਾਸਿਬ ਸਮਝੋ, ਉਹਨਾਂ ਦੀ ਜ਼ਰੂਰ ਹੈਲਪ ਕਰਕੇ ਜਾਣਾ। ਇੰਨੀ ਦੂਰੋਂ ਚੱਲ ਕੇ ਆਏ ਹਨ ਅਤੇ ਬੜੇ ਸ਼ਰਧਾਲੂ ਵੀਰ ਹਨ ਸਾਰੇ ਹੀ ਉਹ। ਸੋ ਬੇਨਤੀ ਪ੍ਰਵਾਨ ਕਰਨੀ। ਅਤੇ ਇਸੇ ਹੀ ਤਰ੍ਹਾਂ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਦਾ ਗੁਰਮਤਿ ਕੈਂਪ ਹੈ, ਉਹ 17 ਤੋਂ 22 ਤੱਕ, ਇਹ ਇੱਕ ਹਫ਼ਤੇ ਲਈ ਜੋ ਹੈ ਕੈਂਪ ਬੱਚਿਆਂ ਦਾ ਲੱਗੇਗਾ। ਅਤੇ ਬੱਚਿਆਂ ਦੀ ਉਮਰ ਜਿਹੜੀ ਹੈ ਉਹ 6 ਸਾਲ ਤੋਂ ਲੱਗ ਕੇ 15 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਅਤੇ ਉਹਦੇ ਵਾਸਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਜੇਕਰ ਆਪ ਜੀ ਨੇ ਆਪਣੇ ਬੱਚੇ ਨੂੰ ਇਸ ਕੈਂਪ ਦੇ ਵਿੱਚ ਰਜਿਸਟਰ ਕਰਵਾਉਣਾ ਹੋਵੇ ਤਾਂ ਬਾਹਰ ਡੈਸਕ ਦੇ ਉੱਤੋਂ ਤੁਸੀਂ ਜੋ ਰਜਿਸਟ੍ਰੇਸ਼ਨ ਫਾਰਮ ਹਨ ਉਹ ਲੈ ਕੇ, ਥੋੜ੍ਹੀ ਜਿਹੀ ਨੋਮੀਨਲ ਜੀ ਫੀਸ ਹੈ, ਫੀਸ ਵੀ ਉਹ ਨਹੀਂ, ਇੱਕ ਕਿਸਮ ਦੀ ਕਮਿਟਮੈਂਟ ਹੈ ਕਿ ਬੱਚਾ ਜ਼ਰੂਰ ਕੈਂਪ ਵਿੱਚ ਆਵੇਗਾ ਤਾਂ ਕਿ ਕਿਸੇ ਹੋਰ ਦੀ ਸੀਟ ਖਰਾਬ ਨਾ ਹੋ ਸਕੇ। ਸੋ ਆਪ ਜੀ ਨੇ ਉਹ ਫੋਰਮ ਲੈ ਕੇ ਆਪਣੇ ਬੱਚਿਆਂ ਜੋ ਰਜਿਸਟ੍ਰੇਸ਼ਨ ਕਰਵਾਉਣੀ ਹੈ ਉਹ ਕਰਵਾ ਸਕਦੇ ਹੋ। ਥੋੜ੍ਹੀਆਂ ਜਿਹੀਆਂ ਹੀ ਸੀਟਾਂ ਬਾਕੀ ਹਨ, ਬਾਕੀ ਕੁਛ ਔਨਲਾਈਨ ਅਤੇ ਕੁਛ ਇਹ ਹਾਰਡ ਫਾਰਮਸ ਦੇ ਰਾਹੀਂ ਜੋ ਹੈ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਅਤੇ ਉਸ ਕੈਂਪ ਦੇ ਵਾਸਤੇ ਨਾਲ ਦੀ ਨਾਲ ਵਲੰਟੀਅਰਸ ਦੀ ਵੀ ਲੋੜ ਹੈ, ਖਾਸ ਕਰਕੇ ਬੱਚੇ ਜਿਹੜੇ ਵਲੰਟੀਅਰ ਕਰ ਸਕਦੇ ਹਨ, ਜਿਹੜੇ ਬੱਚੇ ਵਲੰਟੀਅਰ ਕਰਨਗੇ ਉਹਨਾਂ ਨੂੰ ਆਪਾਂ ਜੋ ਵਲੰਟੀਅਰ ਦੀ ਜੋ ਉਹਨਾਂ ਦੀ ਸੇਵਾ ਹੋਏਗੀ ਉਸ ਦੇ ਬਦਲੇ ਲੈਟਰ ਵੀ ਪ੍ਰੋਵਾਈਡ ਕਰਾਂਗੇ ਤਾਂ ਕਿ ਉਹਨਾਂ ਦੇ ਅੱਗੇ ਸਕੂਲ ਵਿੱਚ ਜਾਂ ਕਿਸੇ ਹੋਰ ਨੌਕਰੀ ਲੈਣ ਵਿੱਚ ਕੰਮ ਆ ਸਕੇ। ਸੋ ਜੇ ਆਪ ਜੀ ਨੇ ਵਲੰਟੀਅਰ ਸੇਵਾ ਕਰਨੀ ਹੈ ਤਾਂ ਵੀ ਡੈਸਕ ਦੇ ਉੱਪਰ ਆਪਣਾ ਨਾਂ ਲਿਖਵਾ ਦੇਣਾ। ਥੋੜ੍ਹੀ ਮੋਟੀ ਛਾਣਬੀਣ ਵਲੰਟੀਅਰਾਂ ਵਾਸਤੇ ਜ਼ਰੂਰ ਕੀਤੀ ਜਾਂਦੀ ਹੈ। ਸੋ ਹੁਣ ਸਮਾਂ ਹੋ ਗਿਆ ਕਥਾ ਦਾ, ਸ਼ਬਦ ਦੀ ਵਿਚਾਰ ਦਾ। ਅਤੇ ਹਮੇਸ਼ਾ ਦੀ ਤਰ੍ਹਾਂ ਭਾਈ ਗੁਰਚਰਨ ਸਿੰਘ ਜੀ 11:45 ਤੱਕ ਆਪ ਜੀ ਦੇ ਨਾਲ ਜੋ ਹੈ ਗੁਰ ਸ਼ਬਦ ਦੀ ਵਿਚਾਰ ਸਾਂਝੀ ਕਰਨਗੇ। ਆਓ ਇਹਨਾਂ ਪਾਸੋਂ ਗੁਰ ਸ਼ਬਦ ਦੀ ਵਿਚਾਰ ਕਥਾ ਦੇ ਰੂਪ ਵਿੱਚ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

रख लिनी हारू

जन्म मरण की टेक।

ਵਾਹਿਗੁਰੂ ਸਾਹਿਬ ਜੀਓ। ਜਲ ਹੈ ਸੂਤਕ

जुगो जुगा टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच हफ्तावारी सज्जे दीवाना दियां हाजरियां भर रहे सन्मान योग सत्कार योग सतसंगी जनों सतगुरां दी बड़ी बख्शिश हुई है। आप सब गुरु की गोद विच समाधियां ला के मेरे तो पहला गुरु दर दे रागी सिंघां पासों धुरकी बाणी के कीर्तन सरवण कर रहे सी। तो आओ साध संगत समा है गुरबाणी विचार दा। गुरबाणी दी विचार नू आरंभण तो पहला जिन्ने शरीर आप सतगुरां दे हजूर बैठे हो अपनियां गल्लां बातां नू संकोच दिया अपनी सुरत नू गुरु दे शब्द उत्ते केंद्रित करिए ते सारिया ने फतेह प्रवान करनी जी। वाहिगुरु जी का खालसा वाहिगुरु जी की फतेह। सिखी एक क्रांतिकारी राह है। सिख पंथ जिहड़ा है वो क्रांतिकारी विचारधारा का मालिक है। साढ़े गुरु साहब ने जदों इस पंथ नूं बनाया पंथ दा अर्थ हुंदा रस्ता ते उहनां ने जिहड़ियां पिछलियां विचारां दुनिया विच समाज विच चल रहियां सन उन्हां दे नालों अपनी लीक जिहड़ी है वो बहुत वड्डी खिंची ते सानूं वी उसे राह दे उन्हां ने जिहड़ा है वो पांधी बनाया है। इसे करके भाई गुरदास साहब ये गल लिखदे ने भी मारिया सिक्का जगत विच नानक निर्मल पंथ चलाया। निर्मल दा अर्थ हुंदा है जिहदे विच कोई खोट ना होवे जिहड़ा मैल तों रहित होवे। गुरु नानक दा राह वो है जिथे मैल नहीं चाहिए। हुण मैल किथे हुंदी है? मैल बंदे दे अंदर ही हुंदी है। शरीर दी मैल लाउणा कोई वड्डी गल नहीं है, लथ सकदी है जे साडे जिस्म नूं शरीर नूं मैल लगी हुई है। बड़े साधन अवेलेबल ने अज ते हुण खास करके कई तरह दियां फ्रैगनेंस सुगंधियां अतर बड़े तरह के साबण वन सुवन्ने यूज होंगे ने जिदे नाल आपां अपने तन नूं धोंदे वी हां ते तन जिहड़ा है उह महिकण वी लग पैंदा। पर गुरु ग्रंथ साहिब दी बाणी ने आख्या सब तों जरूरी गल इह है वी बंदा सुरत विच भरी हुई मैल नूं किवें लावे। तुसीं जपजी साहिब दा इह बचन पढ़दे हो वी मोत पलीती कप्पड़ होए दे साबूण लईए उह धोए। कपड़े मूत दे नाल जां गंदगी दे नाल पलीत हो जाण ते साबण दी वरतों करके उहनूं धोता जा सकदा है, स्वश कीता जा सकदा है, साफ कीता जा सकदा है। पर जे बंदे दी सुरत विच गंदगी है ते दुनिया दा कोई ऐसा यंत्र नहीं है जिहड़ा बाहर धारण कीता जावे ते सुरत दी गंदगी नूं कढ दित्ता जावे। इहदे लई कोई ऐसा ना कोई तंत्र है ना कोई मंत्र है ना कोई जंतर है। जंतर कहिंदे ने जिवें आम कोई जंत कोई वस्तु जिवें आम तीन चीजां चलदियां ना एक हुंदा तंत्र एक मंत्र ते दूजा तीजा आ गया जंतर। तो तंत्र तांत्रिक करदे ने वन सुवन्ने मंत्र तुहानूं किसे ने कोई मंत्र दे दिता ते जंतर कोई वस्तु दे दिती। जिवें जिहड़े लोग टूणे टप्पे करदे ने ਉਹ ਲੋਕਾਂ ਦੇ ਰਾਹਾਂ ਦੇ ਵਿੱਚ ਕਦੀ ਕੋਈ ਨਾਰੀਅਲ ਰੱਖਦਾ ਸੰਧੂਰਿਆ ਹੋਇਆ ਕਦੀ ਕਿਸੇ ਨੇ ਚੂੜੀਆਂ ਰੱਖ ਦਿੱਤੀਆਂ ਕਦੀ ਕੁਝ ਰੱਖ ਦਿੱਤਾ ਉਹਨੂੰ ਜੰਤਰ ਕਹਿੰਦੇ ਨੇ। ਤੋ ਜਿਹੜੀ ਗੰਦਗੀ ਮਨੁੱਖ ਦੇ ਅੰਦਰ ਹੈ ਜਿਹੜੀ ਸੁਭਾਅ ਵਿੱਚ ਪੈਦਾ ਹੋ ਗਈ ਹੈ ਉਹਨੂੰ ਜੰਤਰ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ। ਹੁਣ ਜੰਤਰ ਕੋਈ ਵੀ ਹੋ ਸਕਦਾ ਧਾਰਮਿਕ ਤੌਰ ਉੱਤੇ ਕੋਈ ਤਨ ਉੱਤੇ
ਪੰਡਿਤ ਦਾ ਜਨੇਊ ਪਾ ਲਵੇ ਉਹਦਾ ਸੁਰਤ ਨਾਲ ਕੀ ਸੰਬੰਧ ਹੈ? ਸੁਰਤ ਤੇ ਮਲੀਨ ਹੈ ਨਾ, ਤੋ ਉਸ ਜੰਤਰ ਵਿੱਚ ਇੰਨੀ ਤਾਕਤ ਨਹੀਂ ਹੈਗੀ ਜਿਹੜਾ ਬੰਦੇ ਦੀ ਅੰਦਰ ਦੀ ਸੁਰਤ ਦੀ ਮਲੀਨਤਾ ਨੂੰ ਕੱਢ ਸਕੇ। ਤੁਸੀਂ ਆਸਾ ਕੀ ਵਾਰ ਦੇ ਬਚਨ ਪੜ੍ਹੋ, ਉੱਥੇ ਮਹਾਰਾਜ ਸਲੋਕ ਰੱਖਦੇ ਨੇ ਗੁਰੂ ਨਾਨਕ ਸਾਹਿਬ, ਉਹਨਾਂ ਆਖਿਆ ਲੱਖ ਚੋਰੀਆਂ, ਲੱਖਾਂ ਬੰਦੇ ਨੇ ਚੋਰੀਆਂ ਕੀਤੀਆਂ, ਫਿਰ ਆਖਿਆ ਲੱਖ ਜਾਰੀਆਂ। ਜਾਰੀ ਦਾ ਅਰਥ ਹੁੰਦਾ ਵਿਚਾਰ ਕਰਨਾ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੋੜੀਆਂ, ਲੱਖ ਗਾਲ। ਸਤਿਗੁਰ ਨੇ ਆਖਿਆ ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ ਬੰਦਾ ਲੱਖਾਂ ਠੱਗੀਆਂ ਕਰਦਾ, ਝੂਠ ਬੋਲਦਾ, ਕੂੜ ਬੋਲਦਾ, ਕੁਫਰ ਤੋਲਦਾ। ਕਈ ਵਾਰ ਧਾਰਮਿਕ ਬਾਣਾ ਪਾ ਕੇ ਵੀ ਬੰਦਾ ਸਟੇਜਾਂ ਉੱਤੇ ਖਲੋ ਕੇ ਕੀ ਤੋਲਦਾ ਹੈ, ਕੁਫਰ ਤੋਲਦਾ। ਫਿਰ ਉਹਦੇ ਸੁਭਾਅ ਵੱਲ ਵੇਖ ਕੇ ਆਖੀਦਾ ਜੇ ਇਹ ਸਿੱਖ ਹੁੰਦੇ ਨੇ ਤੇ ਫਿਰ ਤੇ ਬੰਦਾ ਨਾ ਹੀ ਇਸ ਰਾਹ ਉੱਤੇ ਚੱਲੇ ਤੇ ਚੰਗੀ ਗੱਲ ਹੈ। ਤੋ ਇੱਕ ਬੜੀ ਵੱਡੀ ਇੱਕ ਮੁਸ਼ਕਲ ਹੈ ਜੀ। ਜਦੋਂ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਇਤਿਹਾਸ ਨੇ ਲਿਖਿਆ ਵੀ ਭਾਈ ਮਰਦਾਨਾ ਜੀ ਉਹਨਾਂ ਦੇ ਗ੍ਰਹਿ ਵਿਖੇ ਕੋਈ ਪ੍ਰੋਗਰਾਮ ਸੀ ਤੇ ਉਹਨਾਂ ਨੇ ਆਪਣਾ ਇੱਕ ਸਿੱਖ ਭੇਜਿਆ ਲਾਹੌਰ ਦੇ ਵਿੱਚ ਦੁਕਾਨ ਤੋਂ ਸੌਦਾ ਪੱਤਾ ਲੈਣ ਦੇ ਲਈ। ਉੱਥੇ ਉਹਨਾਂ ਨੂੰ ਮਿਲਿਆ ਭਾਈ ਮਨਸੁਖ। ਭਾਈ ਮਨਸੁਖ ਨਾਲ ਉਸ ਸਿੱਖ ਦਾ ਸਮਾਧ ਹੋਇਆ, ਗੱਲਬਾਤ ਹੋਈ ਤੇ ਭਾਈ ਮਨਸੁਖ ਸਿੱਖ ਬਣ ਗਿਆ। ਇੱਕ ਸਿੱਖ ਨਨਕਾਣੇ ਤੋਂ ਉੱਠ ਕੇ, ਤਲਵੰਡੀ ਤੋਂ ਉੱਠ ਕੇ ਲਾਹੌਰ ਗਿਆ। ਉਹਦੇ ਵਿਹਾਰ ਵੱਲ ਵੇਖ ਕੇ ਜਿਹੜਾ ਲਾਹੌਰ ਦਾ ਵਪਾਰੀ ਮਨਸੁਖ ਸੀ ਉਹ ਕੀ ਬਣ ਗਿਆ? ਸਿੱਖ ਬਣ ਗਿਆ। ਹੁਣ ਇਹ ਮਨਸੁਖ ਵਪਾਰ ਕਰਨ ਦੇ ਲਈ ਲੰਕਾ ਜਾਂਦਾ, ਜਿਹਨੂੰ ਅਜੋਕੇ ਸਮੇਂ ਵਿੱਚ ਕਿਹਾ ਜਾਂਦਾ ਸ਼੍ਰੀ ਲੰਕਾ। ਤੇ ਇਹਦੇ ਵਿਹਾਰ ਵੱਲ ਵੇਖ ਕੇ ਲੰਕਾ ਦਾ ਰਾਜਾ ਗੁਰੂ ਨਾਨਕ ਦਾ ਸਿੱਖ ਬਣ ਗਿਆ। ਹੈ ਨਾ ਵੱਡੀ ਗੱਲ? ਅਜੇ ਗੁਰੂ ਨਹੀਂ ਮਿਲਿਆ, ਸਿੱਖ ਮਿਲਿਆ ਜੇ। ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਪ੍ਰਭਾਵਿਤ ਹੋਵੇਗਾ ਉਹ ਭਾਈ ਮਨਸੁਖ ਦੀ ਵਿਚਾਰ ਤੋਂ ਵੀ ਇੱਕ ਬੰਦਾ ਜਿਹੜਾ ਵਪਾਰ ਕਰਨ ਲਈ ਲੰਕਾ ਗਿਆ, ਉਹਦੇ ਜੀਵਨ ਤੋਂ ਕੀ ਵਾਪਰਿਆ ਹੋਵੇਗਾ ਉਦੋਂ। ਇਹ ਤੇ ਚਲੋ ਹੁਣ ਸ਼ਬਦਾਂ ਵਿੱਚ ਉਹ ਗੱਲਾਂ ਬਿਆਨ ਕੀਤੀਆਂ ਨਹੀਂ ਜਾ ਸਕਦੀਆਂ, ਔਖੀਆਂ ਨੇ, ਸਾਖੀ ਤੇ ਦੋ ਚਾਰ ਮਿੰਟ ਦੀ ਹੁੰਦੀ ਹੈ। ਪਰ ਲੰਕਾ ਦੇ ਰਾਜੇ ਸ਼ਿਵਨਾਭ ਨੇ ਕੀ ਵੇਖਿਆ ਹੋਵੇਗਾ ਭਾਈ ਮਨਸੁਖ ਦੇ ਵੱਲ, ਉਹਦੇ ਜੀਵਨ ਵਿੱਚ ਕੀ ਤੱਕਿਆ ਹੋਵੇਗਾ? ਉਹਨੇ ਆਖਿਆ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹੜੇ ਗੁਰੂ ਦਾ ਤੂੰ ਸਿੱਖ ਹੈ। ਐਸਾ ਬੁਲੰਦ ਜੀਵਨ, ਐਸਾ ਉੱਚਾ ਜੀਵਨ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਅੱਛਾ, ਸਿੱਖੀ ਪਹਿਲਾਂ ਪਹੁੰਚੀ, ਗੁਰੂ ਬਾਅਦ ਵਿੱਚ ਪਹੁੰਚਿਆ। ਹੈ ਕਮਾਲ ਦੀ ਗੱਲ, ਸਿੱਖੀ ਪਹਿਲਾਂ ਪਹੁੰਚ ਗਈ ਉੱਥੇ, ਗੁਰੂ ਬਾਅਦ ਚ ਗਿਆ। ਅੱਜ ਗੁਰੂ ਪਹਿਲਾਂ ਆਉਂਦਾ ਹੈ ਤੇ ਸਿੱਖੀ ਹੁੰਦੀ ਕੋਈ ਨਹੀਂ, ਗੁਰੂ ਪਹਿਲਾਂ ਆਉਂਦਾ ਹੈ, ਸਿੱਖੀ ਹੁੰਦੀ ਕੋਈ ਨਹੀਂ। ਤੋ ਗੁਰੂ ਤੋਂ ਵੀ ਪਹਿਲਾਂ ਜਿਹੜੇ ਸਿੱਖ ਦਾ ਵਿਹਾਰ ਹੈ, ਜਿਹੜਾ ਸਿੱਖ ਦਾ ਜੀਵਨ ਹੈ, ਉਹ ਲੋਕਾਂ ਉੱਤੇ ਇੱਕ ਇੰਪੈਕਟ ਪਾਉਂਦਾ, ਇੱਕ ਪ੍ਰਭਾਵ ਪਾਉਂਦਾ, ਇੱਕ ਅਸਰ ਪਾਉਂਦਾ। ਅੱਜ ਬੇਸ਼ੱਕ ਬਾਹਰੀ ਤੌਰ ਉੱਤੇ ਬੜਾ ਸੌਖਾ ਹੈ ਕੋਈ ਖਾਸ ਵੇਸ ਧਾਰਨ ਕਰ ਲੈਣਾ, ਪਰ ਉਹ ਕਿਰਦਾਰ ਕਿੱਥੋਂ ਲਿਆਵਾਂਗੇ ਜਿਹੜਾ ਗੁਰੂ ਨੇ ਸਾਨੂੰ ਦੇਣਾ ਹੈ? ਉਹ ਵਿਹਾਰ ਕਿੱਥੋਂ ਲਿਆਵੋਗੇ? ਹੁਣ ਇਸ ਗੱਲ ਨੂੰ ਨਾ ਮੈਂ ਥੋੜ੍ਹਾ ਜਿਹਾ, ਇਹਨੂੰ ਮੈਨੂੰ ਪੋਲੀਟੀਕਲ ਨਾ ਸਮਝੋ ਇਸ ਚੀਜ਼ ਨੂੰ, ਮੈਂ ਵਿਹਾਰ ਦੀ ਗੱਲ ਹੀ ਕਰਨ ਲੱਗਾ ਕਿਉਂਕਿ ਇਹਨਾਂ ਮੁਲਕਾਂ 'ਚ ਆਪਾਂ ਬੈਠੇ ਹਾਂ। ਕੱਲ੍ਹ ਨਗਰ ਕੀਰਤਨ ਸੀ ਨਾ ਜਿਹੜਾ ਮੀਰੀ ਪੀਰੀ ਵਾਲਾ, ਚਲੋ ਚੰਗੀ ਗੱਲ ਹੈ। ਉੱਥੇ ਸ਼ਰੇਆਮ ਇੱਕ ਕੁਫਰ ਬੜਾ ਵੱਡਾ ਤੋਲਿਆ ਜਾ ਰਿਹਾ ਸੀ ਵੀ ਜਿਹੜੇ ਸਿੰਘ ਸਭਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ ਸਲਾਬੇ ਹੋਏ ਨੇ। 100 ਦੇ ਕਰੀਬ, ਸੈਕਟਰੀ ਸਾਹਿਬ ਨੂੰ ਇਹਦੇ ਬਾਰੇ ਵੱਧ ਪਤਾ ਹੋਣਾ, ਸੰਗਤਾਂ ਜਿਹੜੀਆਂ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਥੋਂ ਲੈ ਗਈਆਂ, ਕੋਈ ਗੁਰਦੁਆਰਾ ਲੈ ਗਿਆ। ਕੀ ਉਹ 100 ਜਿਹੜਾ ਆਇਆ ਸੀ ਉਹਨਾਂ ਨੇ ਅਜੇ ਤੱਕ ਵੇਖਿਆ ਨਹੀਂ?
ਤੋ ਹੁਣ ਇਹਨੂੰ ਰਿਲੇਟ ਕਰਕੇ ਵੇਖੋ ਸਾਡਾ ਮਤਲਬ ਸਿਰਫ ਮੈਂ ਬੇਨਤੀ ਤਾਂ ਕਰਨ ਲੱਗਾ ਵੀ ਅਸੀਂ ਕਿ ਇਹ ਸ਼ਬਦ ਸਾਡੇ 'ਤੇ ਢੁੱਕਦਾ ਨਹੀਂ ਵੀ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਕੂੜੀਆਂ ਦਾ ਮਤਲਬ ਕੀ ਹੁੰਦਾ ਕੂੜਾਪਨ ਕੂੜਾਪਨ ਝੂਠਾਪਨ ਸੁਣੀ ਜਾਵੇ ਸ਼ਬਦ ਨੂੰ ਲੱਖ ਚੋਰੀਆਂ ਲੱਖ ਜਾਰੀਆਂ ਆਖਿਆ ਇਹ ਬੰਦਿਆ ਤੇਰਾ ਕਿਰਦਾਰ ਕੀ ਹੈ ਤੂੰ ਚੋਰੀਆਂ ਵੀ ਕਰਦਾ ਤੂੰ ਜੀਵਨ ਵਿੱਚ ਵਿਭਚਾਰ ਵੀ ਧਾਰਨ ਕੀਤਾ ਜਾਰੀਆਂ ਵੀ ਲਾਉਣਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਬੰਦਾ ਚੰਗਾ ਵੀ ਬੋਲਦਾ ਕੂੜ ਵੀ ਕਮਾਉਣਾ ਕੁਫਰ ਵੀ ਤੋਲਦਾ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਐਨ ਜਿੰਦ ਕਰਕੇ ਠੱਗੀਆਂ ਮਾਰਦਾ ਧੋਖੇ ਕਰਦਾ ਤੇ ਕੀ ਕੀਤਾ ਤੱਗ ਕਪਾਹੋਂ ਕੱਤੀਐ ਆਖਿਆ ਇਹ ਬੰਦਿਆ ਕੀ ਕੀਤਾ ਸਿਰਫ ਇੱਕ ਤੱਗ ਕੱਤਿਆ ਕਪਾਹ ਦਾ ਧਾਗਾ ਕੱਤਿਆ ਉਹਨੂੰ ਕੀ ਪਾ ਲਿਆ ਆਪਣੇ ਗਲ ਚ ਪਾ ਲਿਆ ਇਹਦੇ ਨਾਲ ਹੀ ਬੰਦਾ ਧਰਮੀ ਬਣ ਜਾਂਦਾ ਧਰਮੀ ਇੱਕ ਕਿਰਦਾਰ ਦਾ ਨਾਂ ਹੁੰਦਾ ਏ ਜੇ ਕੋਈ ਇਹ ਸਮਝਦਾ ਏ ਵੀ ਮੈਂ ਕੇਵਲ ਆਪਣੇ ਤਨ ਦੇ ਉੱਤੇ ਸ਼ਸਤਰ ਧਾਰਨ ਕਰ ਲਿਆ ਹੈ ਇਹਦੇ ਨਾਲ ਮੈਂ ਧਰਮੀ ਬਣ ਗਿਆ ਤੇ ਇਹ ਕੀ ਹੈ ਬੰਦੇ ਦਾ ਇੱਕ ਭੁਲੇਖਾ ਹੈ ਪਹਿਲਾਂ ਕਿਰਦਾਰ ਬਿਲਡ ਕਰਨਾ ਪੈਣਾ ਗੁਰਬਾਣੀ ਦੇ ਅਕੋਰਡਿੰਗ ਸੁਭਾਅ ਜਿਹੜਾ ਹੈ ਉਹ ਬਦਲਣਾ ਪੈਣਾ ਤੇ ਪਹਿਰਾਵਾ ਤੇ ਤੁਸੀਂ ਜਿਹੜੇ ਵੇਲੇ ਮਰਜ਼ੀ ਚੇਂਜ ਕਰ ਲਓ ਉਹਤੇ ਜ਼ੋਰ ਥੋੜਾ ਲੱਗਣਾ ਪਰ ਪਹਿਰਾਵੇ ਦੇ ਪਿੱਛੇ ਜਿਹੜਾ ਉਹ ਕਿਰਦਾਰ ਖਲੋਤਾ ਹੈ ਜਿਹੜਾ ਕਰੈਕਟਰ ਖਲੋਤਾ ਹੈ ਉਹਨੂੰ ਘੜਨ ਲੱਗਿਆ ਸਾਲਾਂ ਲੱਗ ਜਾਂਦੇ ਨੇ ਉਹਨੂੰ ਘੜਨ ਲੱਗਿਆ ਸਾਲਾਂ ਲੱਗ ਜਾਂਦੇ ਜੇ ਇਸ ਵਕਤ ਗੁਰੂ ਕਲਗੀਧਰ ਮਹਾਰਾਜ ਨੇ ਪੰਜਾਂ ਪਿਆਰਿਆਂ ਦੇ ਸੀਸ ਮੰਗੇ ਪਰ ਉਹਨਾਂ ਸੀਸਾਂ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਤੱਕ ਦੀ ਮਿਹਨਤ ਲੱਗੀ ਸੀ ਪਿੱਛੇ ਨੌਵੇਂ ਪਾਤਸ਼ਾਹ ਤੱਕ ਦੀ ਮਿਹਨਤ ਅੰਦਾਜ਼ਾ ਲਾ ਲਓ ਕਿੰਨਾ ਸਮਾਂ ਲੱਗ ਗਿਆ ਗੁਰੂ ਨਾਨਕ ਨੇ ਉਹ ਕਿਰਦਾਰ ਬਣਾਉਣਾ ਸ਼ੁਰੂ ਕੀਤਾ ਉਹ ਕਿਰਦਾਰ ਉਹ ਕਰੈਕਟਰ ਬਣਾਉਣਾ ਸ਼ੁਰੂ ਕੀਤਾ ਗੁਰੂ ਅੰਗਦ ਨੇ ਉਹਦੇ ਵਿੱਚ ਰੰਗ ਭਰਿਆ ਗੁਰੂ ਅਮਰਦਾਸ ਨੇ ਸੇਵਾ ਦਾ ਰੰਗ ਭਰ ਦਿੱਤਾ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦਾ ਰੰਗ ਭਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ ਪੀਰੀ ਮੀਰੀ ਮੀਰੀ ਪੀਰੀ ਦੇ ਰੰਗ ਭਰ ਦਿੱਤੇ ਗੁਰੂ ਹਰ ਰਾਏ ਸਾਹਿਬ ਨੇ ਰੰਗ ਭਰਿਆ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਰੰਗ ਭਰਿਆ ਗੁਰੂ ਤੇਗ ਬਹਾਦਰ ਨੇ ਚਾਂਦਨੀ ਚੌਂਕ ਵਿੱਚ ਸੀਸ ਕਟਾ ਕੇ ਰੰਗ ਭਰਿਆ ਤੇ ਫਿਰ ਜਾ ਕੇ ਖਾਲਸਾ ਬਣਿਆ ਫਿਰ ਜਾ ਕੇ ਉਹ ਕਿਰਦਾਰ ਬਿਲਡ ਹੋਇਆ ਤੂੰ ਮਹਾਰਾਜ ਨੇ ਬ੍ਰਾਹਮਣ ਨੂੰ ਵੀ ਇੱਕ ਸਵਾਲ ਕੀਤਾ ਆਖਿਆ ਤੂੰ ਗਲ ਵਿੱਚ ਧਾਗਾ ਪਾ ਲਿਆ ਪਰ ਜਦੋਂ ਮੈਂ ਤੇਰਾ ਵਿਹਾਰ ਵੇ ਨਾ ਜੇ ਤੂੰ ਧਾਗਾ ਪਾਇਆ ਏ ਚਲੋ ਚੰਗੀ ਗੱਲ ਹੈ ਜੇ ਤੈਨੂੰ ਲੱਗਦਾ ਹੈ ਵੀ ਇਹ ਇੱਕ ਬੜੀ ਵੱਡੀ ਚੀਜ਼ ਹੈ ਫਿਰ ਇਸ ਧਾਗੇ ਦਾ ਤੇਰੇ ਉੱਤੇ ਕੋਈ ਅਸਰ ਵੀ ਤੇ ਹੋਣਾ ਚਾਹੀਦਾ ਹੈ ਨਾ ਵੀ ਜੇ ਤੂੰ ਐਲਾਨ ਹੁਣ ਏਦਾਂ ਡੱਬਾ ਹੋਵੇ ਜੀ ਘਿਓ ਦਾ ਉਹਦੇ ਬਾਹਰ ਲਿਖਿਆ ਹੋਵੇ ਖਾਲਸ ਘਿਓ ਟੈਗ ਲੱਗ ਗਿਆ ਮਾੜੀ ਗੱਲ ਥੋੜ੍ਹਾ ਹੈ ਪਰ ਅੰਦਰ ਵੀ ਤੇ ਖਾਲਸ ਹੋਣਾ ਚਾਹੀਦਾ ਹੈ ਨਾ ਅੰਦਰ ਵੀ ਤੇ ਖਾਲਸ ਹੋਣਾ ਚਾਹੀਦਾ ਤੋ ਗੁਰਦੇਵ ਨੇ ਬੜੀ ਪਿਆਰੀ ਗੱਲ ਇੱਥੇ ਆਖੀ ਆਖਿਆ ਤੱਗ ਕਪਾਹੂ ਕੱਤੀਐ ਤੱਗ ਕਾਹਦਾ ਕੱਤਿਆ ਗਿਆ ਕਪਾਹ ਦਾ ਬਾਹਮਣ ਨੇ ਉਹਨੂੰ ਵੱਟ ਲਿਆ ਬਾਹਮਣ ਵੱਟੇ ਆਏ ਸੈਲੀਬ੍ਰੇਸ਼ਨ ਕਰ ਲਿਆ ਥੋੜਾ ਜਿਹਾ ਉਹ ਸੈਲੀਬ੍ਰੇਸ਼ਨ ਹੈ ਕਿੱਦਾਂ ਸੀ ਕੋ ਬੱਕਰਾ ਰਿਨ ਖਾਇਆ ਕੋ ਕੇ ਬੱਕਰਾ ਰਿਨ ਕੇ ਉਹਨੇ ਖਾਧਾ ਕਿਉਂਕਿ ਸੈਲੀਬ੍ਰੇਸ਼ਨ ਸੀ ਘਰ ਦੇ ਵਿੱਚ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਫਿਰ ਅਗਲਾ ਕੀ ਬਣਿਆ ਹੁਣ ਇੱਕ ਧਾਗਾ ਪੁਰਾਣਾ ਹੁੰਦਾ ਉਹ ਲਾ ਕੇ ਦੂਜਾ ਨਵਾਂ ਪਾ ਲੈਂਦਾ ਇੱਕ ਗਾਤਰਾ ਖਰਾਬ ਹੋ ਗਿਆ ਤੇ ਦੂਜਾ ਮੰਗਵਾ ਕੇ ਉਹਦੇ ਵਿੱਚ ਕਿਰਪਾਨ ਟੰਗ ਕੇ ਪਾ ਲਈ ਤੋ ਸਤਿਗੁਰ ਨੇ ਆਖਿਆ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ ਇਹ ਧਾਗਾ ਪੁਰਾਣਾ ਹੁੰਦਾ ਫਿਰ ਇਹਨੂੰ ਕੀ ਕਰਦਾ ਤੂੰ ਸੁੱਟ ਦਿੰਦਾ

ਤੇ ਜੇ ਉਹ ਧਾਗਾ ਕਿਤੇ ਆਤਮਾ ਦੇ ਕੰਮ ਆਉਣ ਵਾਲਾ ਹੋਵੇ ਫਿਰ ਇਹ ਟੁੱਟੇ ਹੀ ਨਾ। ਜੇ ਸੱਚੀ ਉਹ ਤਾਕਤਵਰ ਹੋਵੇ ਨਾ। ਤਾਂ ਅਗਲੇ ਬਚਨ ਵਿੱਚ ਗੁਰਦੇਵ ਨੇ ਗੱਲ ਸਪਸ਼ਟ ਕੀਤੀ, ਮਹਾਰਾਜ ਰੱਬ ਦੇ ਦਰ ਉੱਤੇ ਬੰਦੇ ਦੀ ਪੱਤ ਇੱਜ਼ਤ ਧਾਗੇ ਪਾਇਆ ਰਹਿੰਦੀ ਹੈ, ਬਾਹਰ ਦਾ ਕੋਈ ਭੇਖ ਵਿਖਾਵਾ ਕੀਤਿਆਂ ਰਹਿੰਦੀ ਹੈ। ਆਖਿਆ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਬੋਲ ਹੈ, ਪੜ੍ਹ ਕੇ ਵੇਖ ਲਿਓ। ਮਹਾਰਾਜ ਕਹਿੰਦੇ ਨੇ, ਨਾਏ ਮੰਨਿਆ ਪਤ ਉਪਜੈ। ਪਤ ਦਾ ਅਰਥ ਕੀ ਹੈ? ਇੱਜ਼ਤ। ਆਖਿਆ ਰੱਬੀ ਨਾਂ ਨੂੰ ਜੀਵਨ ਵਿੱਚ ਕਮਾਓਗੇ ਤੇ ਰੱਬ ਦੇ ਦਰ ਉੱਤੇ ਇੱਜ਼ਤ ਪੈਦਾ ਹੋਵੇਗੀ। ਨਾਏ ਮੰਨਿਆ ਪਤ ਉਪਜੈ, ਸਾਲਾਂ ਹੀ ਸੱਚ ਸੂਤ। ਜਦੋਂ ਤੁਸੀਂ ਰੱਬੀ ਸਿਫਤ ਸਲਾਹ ਕਰੋਗੇ, ਉਹਦੇ ਗੁਣਾਂ ਦੀ ਪ੍ਰੈਕਟਿਸ ਕਰੋਗੇ, ਤੇ ਇਹੋ ਹੀ ਸੱਚਾ ਸੂਤ ਹੈ। ਇਹੋ ਹੀ ਸੱਚਾ ਕੀ ਹੈ? ਸੂਤ, ਧਾਗਾ। ਇਹ ਹੈ ਸੱਚਾ ਧਾਗਾ। ਨਾਮ ਨੂੰ ਮੰਨੋ, ਗੁਰੂ ਦੇ ਬਖਸ਼ੀ ਹੋਏ ਗੁਣਾਂ ਦੀ ਜੀਵਨ ਵਿੱਚ ਪ੍ਰੈਕਟਿਸ ਕਰੋ, ਤੇ ਸਤਿਗੁਰ ਨੇ ਆਖਿਆ ਇਹ ਕੀ ਹੈ? ਅਸਲੀ ਸੂਤ, ਅਸਲੀ ਸਿਫਤ ਸਲਾਹ।

ਧਾਗਾ ਕਦੀ ਨਹੀਂ ਟੁੱਟਦਾ, ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ। ਬਾਬੇ ਨੇ ਕਿਹਾ ਤਨ ਸੋ ਮਾਨ ਸਨਾਨ ਕਾ ਜੋ ਗਲ ਚੱਲੇ ਪਾਏ। ਧਨ ਨੇ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੀ ਵਿਚਾਰ ਦਾ ਜਨੇਊ ਆਪਣੀ ਆਤਮਾ ਦੇ ਉੱਤੇ ਪਾ ਲਿਆ, ਉਹ ਪਵਿੱਤਰ ਹੋ ਗਏ, ਹੋਰ ਕੋਈ ਤਰੀਕਾ ਨਹੀਂ ਹੈ। ਤੋ ਅੱਜ ਕਬੀਰ ਸਾਹਿਬ ਦਾ ਜਿਹੜਾ ਤੁਹਾਡੇ ਨਾਲ ਮੈਂ ਬਚਨ ਸਾਂਝਾ ਕੀਤਾ ਹੈ ਨਾ ਸਾਧ ਸੰਗਤ, ਇਹਦੇ ਵਿੱਚ ਵੀ ਕਬੀਰ ਸਾਹਿਬ ਨੇ ਇਹੋ ਹੀ ਗੱਲ ਸਮਝਾਈ ਹੈ। ਰਹਾਓ ਵਾਲੀ ਪੰਕਤੀ ਹੈ, ਉਹਨਾਂ ਆਖਿਆ ਕਹੋ ਰੇ ਪੰਡਿਆ ਕੌਣ ਪਵਿੱਤਾ। ਆਖਿਆ ਪੰਡਿਤ ਮੈਨੂੰ ਇੱਕ ਗੱਲ ਦੱਸ ਵੀ ਪਵਿੱਤਰਤਾ ਕੀ ਹੁੰਦੀ ਹੈ। ਜਿਵੇਂ ਆਪਾਂ ਆਮ ਨਹੀਂ ਕਹਿ ਦਿੰਦੇ, ਆਪਾਂ ਗੁਰਦੁਆਰਿਆਂ 'ਚ ਕਈ ਜਣਾ ਕਹਿੰਦੇ ਹਾਂ, ਕਹਿੰਦੇ ਜੀ ਬਾਬਾ ਜੀ ਥਾਂ ਸੁੱਚਾ ਕਰ ਲਿਆ ਹੁਣ ਅਸੀਂ। ਆ ਸਭ ਤੋਂ ਵੱਡਾ ਕੁਹਰ ਇਹੋ ਹੀ ਜਿਹੜਾ ਬੰਦਾ ਬੋਲਦਾ, ਆਂਦੇ ਬੜੀ ਸੁਚਮਤਾ ਰੱਖੀ ਅਸੀਂ, ਸੁਚਮਤਾ ਹੋ ਹੀ ਨਹੀਂ ਸਕਦੀ ਕਦੀ। ਸੁਚਮਤਾ ਪੁਜਾਰੀ ਦਾ ਫੈਲਾਇਆ ਹੋਇਆ ਵੱਡਾ ਵਹਿਮ ਹੈ। ਦੁਨੀਆਂ ਦੀ ਕੋਈ ਚੀਜ਼ ਸੁੱਚੀ ਨਹੀਂ ਹੈਗੀ, ਸਾਫ਼ ਹੋ ਸਕਦੀ ਹੈ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਆ ਪੋਥੀ ਸਾਹਿਬ ਮੇਰੇ ਸਾਹਮਣੇ ਪਿਆ, ਉੱਤੇ ਇਹਦੇ ਰੁਮਾਲਾ ਪਾਇਆ ਹੋਇਆ, ਮੇਰੇ ਹੱਥ ਨੇ ਕੱਪੜਾ ਤਨ ਉੱਤੇ ਪਾਇਆ ਹੋਇਆ, ਮੇਰੇ ਤਨ ਦੇ ਚੰਮ ਦੀ ਇੱਕ ਚਾਦਰ ਨੇ ਮੇਰੇ ਅੰਦਰ ਦੇ ਗੰਦ ਨੂੰ ਢੱਕਿਆ ਹੋਇਆ, ਇੱਦਾਂ ਹੀ ਹੈ ਨਾ, ਮੇਰੇ ਪੇਟ ਦੀ ਗੰਦਗੀ ਨੂੰ ਮੇਰੇ ਇਸ ਚੰਮ ਨੇ ਸਿਰਫ ਢੱਕਿਆ ਹੋਇਆ, ਕੱਜਿਆ ਹੋਇਆ ਇਹਨੂੰ। ਪਤਾ ਇਹ ਕਿੱਦਾਂ ਦੀ ਖੇਡ ਹੈ, ਜਿਵੇਂ ਗੰਦਗੀ ਦੇ ਢੇਰ ਉੱਤੇ ਕਿਸੇ ਨੇ ਚਿੱਟਾ ਕੱਪੜਾ ਪਾ ਕੇ ਉਹਨੂੰ ਢੱਕ ਦਿੱਤਾ ਹੋਵੇ ਤੇ ਉਹਦੇ ਉੱਤੇ ਥੋੜ੍ਹੀ ਜਿਹੀ ਸਪਰੇ, ਥੋੜ੍ਹੀ ਫਰੈਗਨੈਂਸ ਛਿੜਕ ਦਿੱਤੀ ਹੋਵੇ ਤੇ ਉਹਦਾ ਅਹਿਸਾਸ ਤੁਹਾਨੂੰ ਨਾ ਹੋਵੇ, ਬਸ ਇੰਨੀ ਖੇਡ ਹੈ, ਤਨ ਦੀ ਖੇਡ ਇੰਨੀ ਹੈ। ਤੋ ਦੁਨੀਆਂ ਵਿੱਚ ਇੱਕ ਵੀ ਚੀਜ਼ ਐਸੀ ਨਹੀਂ ਜਿਹੜੀ ਸੁੱਚੀ ਹੈ, ਇੱਕ ਵੀ ਚੀਜ਼ ਸਾਫ਼ ਹੋ ਸਕਦੀ। ਆ ਰੁਮਾਲਾ ਹੈ ਨਾ, ਕੱਪੜਾ ਹੈ ਜਿਹੜਾ ਤਨ ਉੱਤੇ ਤੁਸੀਂ ਮੈਂ ਆਪਾਂ ਸਾਰਿਆਂ ਨੇ ਪਾਇਆ, ਤੁਸੀਂ ਕੱਪੜੇ ਉੱਤੇ ਹੀ ਬੈਠੇ ਹੋ, ਕੱਪੜੇ ਦੇ ਅੱਗੇ ਆ ਕੇ ਤੁਸੀਂ ਮੱਥਾ ਥੱਲੇ ਟੇਕਿਆ। ਹੁਣ ਇਹ ਕੱਪੜੇ ਇਹਦੇ ਪਿੱਛੇ ਚਲੇ ਜਾਓ, ਇਹ ਬਣਿਆ ਕਿਵੇਂ? ਕਿਸਾਨ ਉਹਨੇ ਆਪਣੇ ਖੇਤ ਨੂੰ ਵਾਹਿਆ, ਫਿਰ ਉਹਦੇ ਵਿੱਚ ਉਹਨੇ ਕਪਾਹ ਬੀਜੀ ਜਾਂ ਨਰਮਾ ਬੀਜਿਆ। ਜਦੋਂ ਕਪਾਹ ਬੀਜੀ ਤੇ ਉੱਥੇ ਉਹਨੂੰ ਕੀੜਿਆਂ ਤੋਂ ਬਚਾਉਣ ਲਈ ਉੱਪਰ ਕੀ ਕੀਤੀ? ਸਪਰੇਅ ਕੀਤੀ। ਕਿੰਨਾ ਕੀੜਾ ਉਹਦੇ ਉੱਤੇ ਹੀ ਮਰ ਗਿਆ। ਜਿਹੜੇ ਤੁਹਾਡੇ ਚੋਂ ਫਾਰਮਿੰਗ ਦਾ ਕੰਮ ਕਰਦੇ ਨੇ ਉਹਨਾਂ ਨੂੰ ਇਸ ਗੱਲ ਬਾਰੇ ਅੰਦਾਜ਼ਾ ਹੈ। ਅੱਛਾ, ਉਹਨੇ ਸਪਰੇਅ ਕੀਤੀ ਜੀ, ਜਦੋਂ ਸਪਰੇਅ ਕੀਤੀ ਕਿੰਨਾ ਕੀੜਾ ਉਹਦੇ ਉੱਤੇ ਮਰ ਗਿਆ। ਈਵਨ ਤੁਸੀਂ ਵੇਖੋ, ਰੇਸ਼ਮ ਨੂੰ ਪਵਿੱਤਰ ਮੰਨਿਆ ਜਾਂਦਾ, ਪਰ ਰੇਸ਼ਮ ਹੁੰਦਾ ਕੀ ਹੈ? ਕਦੀ ਆਪਾਂ ਸੋਚਿਆ ਰੇਸ਼ਮ ਕੀ ਹੁੰਦਾ ਹੈ? ਰੇਸ਼ਮ ਦਾ ਕੀੜੇ ਦੀ ਜਿਹੜੀ ਗੰਦਗੀ ਹੈ ਨਾ, ਉਹਦਾ ਕੱਪੜਾ ਬਣਦਾ ਰੇਸ਼ਮ ਦਾ, ਜਿਹੜਾ ਉਹਦਾ ਮਲ ਹੈ ਨਾ, ਰੇਸ਼ਮ ਦੇ ਕੀੜੇ ਦਾ ਜਿਹੜਾ ਮਲ ਹੁੰਦਾ, ਗੰਦਗੀ ਜਿਹੜੀ ਹੁੰਦੀ ਹੈ, ਉਹਦਾ ਕੱਪੜਾ ਬਣਦਾ ਰੇਸ਼ਮ ਦਾ। ਤੋ ਸੁੱਚਾ ਹੋ ਗਿਆ ਉਹ। ਹੁਣ ਕਿਸਾਨ ਨੇ ਕਪਾਹ ਬੀਜੀ, ਉਹਦੇ ਉੱਤੇ ਉਹਨੇ ਸਪਰੇਅ ਕੀਤੀ, ਇਸ ਕੰਸੈਪਟ ਨੂੰ ਸਮਝੋ ਸਾਰੇ ਜਾਣੇ। ਫਿਰ ਕੋਈ ਮਜ਼ਦੂਰ ਸੱਦੇ ਉਹਨਾਂ ਨੇ, ਉਹਨਾਂ ਆਖਿਆ ਉਹ ਕਪਾਹ ਚੁਗਣੀ। ਪਹਿਲਾਂ ਮਾਈਆਂ ਬੀਬੀਆਂ ਆਪ ਕਿਸਾਨ ਆਪਣੇ ਟੱਬਰ ਲਾ ਕੇ ਹੱਥੀ ਚੁਗ ਲੈਂਦਾ ਸੀ। ਹੁਣ ਕਪਾਹ ਚੁਗਣ ਲਈ ਮਜ਼ਦੂਰ ਆਏ, ਉਹਨਾਂ ਮਜ਼ਦੂਰਾਂ 'ਚੋਂ ਕੋਈ ਤੰਬਾਕੂ ਮਲ ਰਿਹਾ, ਕਿਸੇ ਨੇ ਰਾਤ ਨੂੰ ਸ਼ਰਾਬ ਪੀਤੀ ਸੀ, ਸਵੇਰੇ ਉੱਠਿਆ ਮਾੜਾ ਮੋਟਾ ਮੂੰਹ ਧੋਤਾ ਤੇ ਜਾ ਕੇ ਉਹ ਖੇਤਾਂ ਦੇ ਵਿੱਚ ਕੰਮ ਕਰਨ ਲੱਗ ਪਿਆ। ਉਹ ਇਸ਼ਨਾਨ ਕਰਕੇ ਵੀ ਨਹੀਂ ਗਿਆ, ਉਹਨੇ ਕਪਾਹ ਚੁਗੀ। ਹੁਣ ਉਹਨਾਂ ਵਿੱਚੋਂ ਕੋਈ ਜਿਹੜਾ ਸੀ ਸਿੱਖ ਸੀ, ਕੋਈ ਕਿਸੇ ਨੂੰ ਮੰਨਣ ਵਾਲਾ ਸੀ, ਕੋਈ ਕਿਸੇ ਨੂੰ ਮੰਨਣ ਵਾਲਾ ਸੀ, ਕੋਈ ਈਸਾਈ ਸੀ, ਕੋਈ ਕੁਛ ਸੀ, ਉਹਨੇ ਕਪਾਹ ਚੁਗ ਲਈ। ਕਪਾਹ ਕਿੱਥੇ ਗਈ? ਕਿਸਾਨ ਨੇ ਆਪਣੇ ਗੱਡੇ ਉੱਤੇ ਲੱਦੀ ਜਾਂ ਟਰੈਕਟਰ ਟਰਾਲੀ ਉੱਤੇ ਲੱਦੀ, ਜਾ ਕੇ ਉਹ ਮੰਡੀ 'ਚ ਸੁੱਟ ਆਇਆ। ਉੱਥੋਂ ਉਹ ਕਪਾਹ ਜਿਹੜੀ ਹੈ ਉਹ ਜੁਲਾਏ ਦੇ ਘਰ ਵਿੱਚ ਗਈ ਜਾਂ ਫੈਕਟਰੀ ਦੇ ਵਿੱਚ ਗਈ, ਉੱਥੇ ਫਿਰ ਮਜ਼ਦੂਰ ਲੱਗੇ ਨੇ। ਮਜ਼ਦੂਰ ਅੰਮ੍ਰਿਤਧਾਰੀ ਥੋੜ੍ਹਾ ਸਨ ਉਹ, ਜੇ ਤੇ ਅੰਮ੍ਰਿਤਧਾਰੀ ਸਨ ਤਾਂ ਫਿਰ ਦੱਸੋ। ਉਹਨਾਂ ਨੇ ਉਸ ਕਪਾਹ ਦਾ ਕੀ ਬਣਾ ਦਿੱਤਾ? ਧਾਗਾ ਬਣਾਇਆ, ਧਾਗਾ ਬਣਾਇਆ ਤੇ ਉਹਦਾ ਕੱਪੜਾ ਬਣਿਆ, ਤੇ ਕੱਪੜੇ ਉੱਤੇ ਕਿਸੇ ਨੇ ਲਿਆਣ ਕੇ ਠੱਪਾ ਲਾਇਆ, ਤੇ ਫਿਰ ਉਹ ਪੈਕ ਹੋ ਕੇ ਜਦੋਂ ਬਾਜ਼ਾਰ ਵਿੱਚ ਆਇਆ ਤੇ ਤੁਸੀਂ ਇਹ ਗੱਲ ਆਖਿਆ ਵੀ ਆਹ ਚੀਜ਼ ਸੁੱਚੀ ਹੈ। ਸੁੱਚੀ ਨਾ ਕਹੋ ਉਹਨੂੰ, ਸੁੱਚੀ ਨਾ ਕਹੋ, ਸੁੱਚੀ ਨਹੀਂ ਹੈ ਉਹ। ਸੁੱਚੀ ਕਿਵੇਂ ਹੋ ਗਈ ਉਹ?
ਦੁਨੀਆਂ ਦੀ ਕਿਹੜੀ ਚੀਜ਼ ਸੁੱਚੀ ਹੈ? ਪੁਜਾਰੀ ਕਹਿੰਦਾ ਸੀ ਪਾਣੀ ਸੁੱਚਾ। ਬਾਬੇ ਨੇ ਕਿਹਾ ਪਾਣੀ ਵਿੱਚ ਰਹਿਣ ਵਾਲੇ ਜੀਵ ਆਪਣੀ ਸਾਰੀ ਕਿਰਿਆ ਕਿੱਥੇ ਕਰਦੇ ਨੇ? ਪਾਣੀ ਦੇ ਵਿੱਚ ਹੀ ਕਰਦੇ ਨੇ। ਫਿਰ ਪਾਣੀ ਸੁੱਚਾ ਕਿਵੇਂ ਹੋ ਗਿਆ? ਕਿਸੇ ਨੇ ਆਖਿਆ ਦੁੱਧ ਸੁੱਚਾ, ਤੇ ਬਾਬੇ ਨੇ ਆਖਿਆ ਦੁੱਧ ਤਾਂ ਬਸ਼ਰੇ ਥਨੋਂ ਬਿਟਾ ਰਹੇ ਹੋ, ਦੁੱਧ ਜਿਹੜਾ ਸੀ ਉਹ ਕਿੰਨੇ ਜੂਠਾ ਕੀਤਾ? ਵੱਛੇ ਨੇ ਜੂਠਾ ਕੀਤਾ, ਕਿਉਂਕਿ ਉਹਨੇ ਚੁੰਘਿਆ ਪਹਿਲਾਂ, ਫਿਰ ਕਿਸਾਨ ਨੇ ਚੋਇਆ। ਦੁੱਧ ਤਾਂ ਬਸ਼ਰੇ ਥਨੋਂ ਬਿਟਾ ਰਹੇ ਹੋ, ਫੁੱਲ ਭਵਰ ਫੁੱਲ ਸੁੱਚੇ। ਆਖਿਆ ਫੁੱਲ ਜਿਹੜਾ ਸੀ ਉਹ ਭੌਰੇ ਨੇ ਜੂਠਾ ਕਰ ਦਿੱਤਾ, ਉਹਦੇ ਉੱਤੇ ਬੈਠਾ ਸੀ ਨਾ, ਉਹਨੇ ਆਪਣਾ ਥੁੱਕ ਵੀ ਸੁੱਟਿਆ ਉਹਦੇ ਉੱਤੇ। ਫੁੱਲ ਭਵਰ ਜਲ ਮੀਨ ਵਿਗਾੜਿਓ, ਜਲ ਕਿਹਨੇ ਵਿਗਾੜਿਆ? ਮੱਛੀ ਨੇ ਜਲ ਨੂੰ ਵਿਗਾੜ ਦਿੱਤਾ, ਕਿਉਂਕਿ ਮੱਛੀ ਉੱਥੇ ਸੀ। ਤੋ ਸੁੱਚੀ ਹੈ ਚੀਜ਼ ਕਿਹੜੀ ਹੈ ਦੁਨੀਆਂ ਉੱਤੇ? ਇੱਥੇ ਕੋਈ ਵੀ ਚੀਜ਼ ਸੁੱਚੀ ਨਹੀਂ ਹੁੰਦੀ। ਹਾਂ, ਸਾਫ਼ ਹੋ ਸਕਦੀ ਆ ਵੀ ਜੀ, ਉਹ ਸਾਫ਼ ਇੱਦਾਂ ਵੀ ਜਿਹੜੀ ਮਿੱਟੀ ਸਾਨੂੰ ਨਜ਼ਰ ਨਹੀਂ ਆਉਂਦੀ ਆਪਾਂ ਕਹਿੰਦੇ ਇਹ ਸਾਫ਼ ਹੈ। ਹਾਂ, ਜੇ ਤੁਸੀਂ ਕਿਸੇ ਵੱਡੇ ਮਤਲਬ ਉਹਨੂੰ ਵੱਡੇ ਕਿਸੇ ਸ਼ੀਸ਼ੇ ਨਾਲ ਵੇਖੋ ਜਿਹਦੇ ਨਾਲ ਚੀਜ਼ਾਂ ਵੇਖੀਆਂ ਜਾਂਦੀਆਂ, ਤੇ ਹੋ ਸਕਦਾ ਉਹਦੇ ਵਿੱਚੋਂ ਦੀ ਵੀ ਤੁਹਾਨੂੰ ਕੀ ਨਜ਼ਰ ਆਵੇ? ਮਿੱਟੀ ਨਜ਼ਰ ਆਵੇ। ਤੋ ਪੰਡਿਤ ਇਹ ਗੱਲ ਕਹਿੰਦਾ ਸੀ ਵੀ ਹੁਣ ਚੌਂਕਾ ਸੁੱਚਾ ਹੋ ਗਿਆ, ਥਾਂ ਜਿਹੜੀ ਹੈ ਉਹ ਸੁੱਚੀ ਹੋ ਗਈ। ਬਾਬੇ ਨੇ ਆਖਿਆ ਕਿੱਦਾਂ? ਵੀ ਜਿਹੜਾ ਗੋਬਰ ਮਾਰ ਕੇ ਸੁੱਚੀ ਕਰ ਰਿਹਾ, ਗੋਬਰ ਕਿੱਥੋਂ ਦਾ ਸੁੱਚਾ ਹੋ ਗਿਆ? ਗੋਬਰ ਵੀ ਤੇ ਮੱਝ ਦੇ ਅੰਦਰੋਂ ਹੀ ਆਇਆ, ਸੁੱਚਾ ਕਿਵੇਂ ਹੋ ਗਿਆ? ਜਿਹੜਾ ਮੱਝ ਦਾ ਵੇਸਟ ਹੈ ਉਹਨੂੰ ਤੂੰ ਏਦਾਂ ਲਿਪ ਕੇ, ਤੇ ਜੇ ਕੋਈ ਆਮ ਬੰਦਾ ਕਹਿੰਦਾ ਹੈ ਤੇ ਤੂੰ ਕਹਿੰਦਾ ਤੂੰ ਮੇਰੇ ਚੌਂਕੇ ਨੂੰ ਭੇਟ ਦਿੱਤਾ। ਦੁਨੀਆਂ ਉੱਤੇ ਕੋਈ ਚੀਜ਼ ਸੁੱਚੀ ਨਹੀਂ ਹੈਗੀ, ਇੱਕ ਵੀ ਚੀਜ਼ ਸੁੱਚੀ ਨਹੀਂ ਹੈ। ਅੱਛਾ, ਹੁਣ ਥੋੜ੍ਹਾ ਜਿਹਾ ਇੱਕ ਮੈਂ ਬਾਣੀ ਦਾ ਹੋਰ ਵਾਕ ਪੜਾਂਗਾ। ਜਦੋਂ ਤੁਸੀਂ ਪੰਜਾਬ ਤੋਂ ਜਾਂ ਹਰਿਆਣੇ ਤੋਂ ਪਰਾਂ ਨੂੰ ਤਰੇ ਜਾਓ ਨਾ, MP ਵੱਲ ਨੂੰ, UP ਵੱਲ ਨੂੰ, ਉੱਥੇ ਨਾ ਇੱਕ ਰੁੱਖ ਹੈ ਜੀ, ਉਹਨੂੰ ਕਹਿੰਦੇ ਨੇ ਤਾੜੀ। ਰੁੱਖ ਦਾ ਨਾਂ ਕੀ ਹੈ? ਤਾੜੀ। ਇੱਕ ਸ਼ਰਾਬ ਵੀ ਹੁੰਦੀ, ਉਹਨੂੰ ਵੀ ਕਹਿੰਦੇ ਨੇ ਤਾੜੀ। ਚਿੱਟੇ ਜਿਹੇ ਰੰਗ ਦੀ ਸ਼ਰਾਬ, ਜੇ ਤੁਸੀਂ ਵੇਖਿਆ ਹੋਵੇ, ਚਿੱਟੇ ਐਂ ਗਾੜੇ ਚਿੱਟੇ ਰੰਗ ਦੀ ਸ਼ਰਾਬ ਹੁੰਦੀ ਹੈ, ਉਹਨੂੰ ਪੀਤਿਆਂ ਵੀ ਨਸ਼ਾ ਹੁੰਦਾ, ਉਹ ਵੀ ਸ਼ਰਾਬ ਹੀ ਹੁੰਦੀ। ਉਹ ਨਾ ਜਿਹੜਾ ਤਾੜੀ ਦਾ ਰੁੱਖ ਹੁੰਦਾ ਜੀ, ਉਹਨੂੰ ਕੀ ਕਰਦੇ ਨੇ ਵੀ ਟੱਕ ਲਾਉਂਦੇ ਨੇ, ਜਿਵੇਂ ਫੀਮ ਦੇ ਉੱਤੇ ਕੱਟ ਲਾ ਕੇ ਤੇ ਉਹਦੀ ਫੀਮ ਬਣਾ ਲੈਂਦੇ ਨੇ ਨਾ, ਉਹਦੇ ਦੁੱਧ ਦੀ। ਇੱਦਾਂ ਉਹ ਕੀ ਕਰਦੇ ਨੇ, ਜਿਹੜਾ ਤਾੜੀ ਦਾ ਰੁੱਖ ਹੁੰਦਾ, ਤਾੜੀ ਦੇ ਰੁੱਖ ਨੂੰ ਕੱਟ ਕੇ ਮਤਲਬ ਉਹਦੇ ਉੱਤੇ ਇੱਕ ਟੱਕ ਮਾਰਦੇ ਨੇ, ਉਹਦੇ ਥੱਲੇ ਫਿਰ ਉਹ ਆਪਣਾ ਭਾਂਡਾ ਬੰਨ ਦਿੰਦੇ ਨੇ। ਸਮਝ ਪਾ ਰਿਹਾ ਗੱਲ ਨੂੰ, ਬੇਨਤੀ ਨੂੰ? ਵੀ ਤਾੜੀ ਦੇ ਰੁੱਖ ਨੂੰ ਟੱਕ ਲਾਇਆ ਇੱਦਾਂ ਕਰਕੇ, ਉਹਦਾ ਜਿਹੜਾ ਰਸਾ ਹੁੰਦਾ ਉਹ ਫਿਰ ਭਾਂਡੇ 'ਚ ਪੈਣਾ ਸ਼ੁਰੂ ਹੋ ਜਾਂਦਾ, ਉਹਨੂੰ ਕਹਿੰਦੇ ਨੇ ਤਾੜੀ ਦੀ ਸ਼ਰਾਬ। ਤੇ ਜਦੋਂ ਉਹਨੂੰ ਤੁਸੀਂ ਪੀ ਲੈਂਦੇ ਜੋ ਤੇ ਫਿਰ ਬੰਦਾ ਬੇਹੋਸ਼ ਹੁੰਦਾ। ਜਿਹੜਾ ਬਾਕੀ ਸ਼ਰਾਬ ਗੁੜ ਵਾਲੀ ਦਾ ਅਸਰ ਹੁੰਦਾ, ਉਹ ਹੀ ਉਹਦਾ ਅਸਰ ਹੁੰਦਾ। ਅੱਛਾ, ਉਸੇ ਤਾੜੀ ਦੇ ਰੁੱਖ ਤੋਂ ਕਾਗਜ਼ ਬਣਦੇ ਨੇ। ਉਸੇ ਤਾੜੀ ਦੇ ਰੁੱਖ ਤੋਂ ਪਹਿਲਾਂ ਕੀ ਬਣਦੇ ਹੁੰਦੇ ਸੀ? ਕਾਗਜ਼ ਬਣਦੇ ਹੁੰਦੇ ਸੀ। ਹੁਣ ਉਸੇ ਕਾਗਜ਼ ਦੇ ਉੱਤੇ ਧਾਰਮਿਕ ਗ੍ਰੰਥ ਲਿਖੇ ਜਾਂਦੇ ਸੀ। ਜਿਹੜੇ ਤਾੜੀ ਦੇ ਰੁੱਖ ਤੋਂ ਸ਼ਰਾਬ ਬਣੀ, ਉਸੇ ਤਾੜੀ ਦੇ ਰੁੱਖ ਤੋਂ ਕਾਗਜ਼ ਬਣਿਆ, ਤੇ ਕਾਗਜ਼ ਜਦੋਂ ਬਣਿਆ ਤੇ ਉਹਦੇ ਉੱਤੇ ਕੀ ਲਿਖਿਆ ਗਿਆ? ਕਿਸੇ ਨੇ ਇੱਕ ਓਂਕਾਰ ਲਿਖ ਦਿੱਤਾ, ਕਿਸੇ ਨੇ ਓਮ ਨਮਃ ਸ਼ਿਵਾਯ ਪਾ ਦਿੱਤਾ। ਜਿਹੜਾ ਜਿਹਨੂੰ ਮੰਨਦਾ ਹੈ ਉਹਨੇ ਆਪਣਾ ਗ੍ਰੰਥ ਉਸ ਕਾਗਜ਼ ਦੇ ਉੱਤੇ ਲਿਖ ਲਿਆ, ਜਦੋਂ ਅਜੇ ਕਾਗਜ਼ ਦਾ ਪ੍ਰਚਲਨ ਨਹੀਂ ਸੀ ਹੈਗਾ। ਤੋ ਕੀ ਉਹ ਸੁੱਚਾ ਹੋ ਗਿਆ? ਹੁਣ ਤੁਹਾਡੇ ਬਾਬੇ ਨੇ ਤੁਹਾਡੇ ਉੱਤੇ ਪਤਾ ਕੀ ਬਖਸ਼ਿਸ਼ ਕੀਤੀ ਹੈ? ਗੁਰੂ ਨਾਨਕ ਦੀ ਤੁਹਾਨੂੰ ਸਭ ਤੋਂ ਵੱਡੀ ਦੇਣ ਹੀ ਇਹ ਹੈ ਵੀ ਤੁਹਾਨੂੰ ਬਾਬੇ ਨੇ ਸਾਰੇ ਬ੍ਰਾਹਮਣਵਾਦ ਤੇ ਪੁਜਾਰੀਵਾਦ ਤੋਂ ਕੱਢ ਲਿਆ। ਇਹ ਦੇਣ ਹੈ। ਪਰ ਦੁਖਾਂਤ ਵੇਖੋ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਜਿਹੜੇ ਕਰਮ ਹੋ ਰਹੇ ਨੇ ਸਾਰੇ ਉਹ ਹੀ ਹੋ ਰਹੇ ਨੇ ਜਿਹੜਾ ਕਦੀ ਮੰਦਿਰ ਵਿੱਚ ਬੈਠਾ ਹੋਇਆ ਬ੍ਰਾਹਮਣ ਕਰਦਾ ਸੀ, ਪੁਜਾਰੀ ਕਰਦਾ ਸੀ। ਤੇ ਉਹਨੂੰ ਪਤਾ ਕੀ ਕਹਿੰਦੇ ਨੇ? ਕਹਿੰਦੇ ਜੀ ਇਹ ਗੁਰਮਤਿ ਦੀ ਮਰਿਆਦਾ ਹੈ, ਇਹ ਸਿੱਖੀ ਦੀ ਮਰਿਆਦਾ ਹੈ। ਕਿਹੜੀ ਸਿੱਖੀ ਦੀ ਮਰਿਆਦਾ ਹੈ? ਉਹ ਹੀ ਸਾਰੇ ਕਰਮ ਬਿਲਕੁਲ ਉਦਾਂ, ਕੋਈ ਫਰਕ ਨਹੀਂ। ਪੁੱਛ ਕੇ ਵੇਖੋ ਵੀ ਸਿੱਖੀ ਤੇ ਪੁਜਾਰੀਵਾਦ ਵਿੱਚ ਫਰਕ ਕੀ ਹੈ? ਫਰਕ ਇੰਨਾ ਕੁ ਰਹਿ ਗਿਆ ਵੀ ਉਹਨਾਂ ਮੂਰਤੀ ਰੱਖ ਲਈ, ਤੁਸੀਂ ਗ੍ਰੰਥ ਰੱਖ ਲਿਆ, ਬਸ ਬਾਕੀ ਸਾਰੇ ਕਰਮ ਤੇ ਉਹੀ ਨੇ, ਤੇ ਅਸੀਂ ਐਂ ਵਿਲੱਖਣ। ਤੇ ਜੇ ਤੁਸੀਂ ਇਹ ਸਮਝੋ ਨਾ ਵੀ ਅੱਜ ਕੱਲਾ ਸਾਬਤ ਸੂਰਤ ਹੋਣਾ ਸਿੱਖੀ ਦੀ ਵਿਲੱਖਣਤਾ ਹੈ, ਮੈਂ ਇਸ ਗੱਲ ਤੋਂ ਮੁਨਕਰ ਨਹੀਂ। ਜਿੰਨੇ ਪੰਥ ਦੇ ਰਾਹ ਉੱਤੇ ਚੱਲਣਾ ਹੈ ਉਹਦੇ ਲਈ ਖੰਡੇ ਬਾਟੇ ਕੀ ਪੌਲ,
ਤੇ ਸਭ ਸੂਰਤ ਹੋਣਾ ਬੜਾ ਜ਼ਰੂਰੀ ਹੈ। ਪਰ ਜੇ ਤੁਸੀਂ ਇਕੱਲਾ ਇਹਨੂੰ ਕ੍ਰਾਈਟੇਰੀਆ ਰੱਖਿਆ ਹੈ, ਤੁਹਾਨੂੰ ਪੰਜਾਬ ਦੇ ਵਿੱਚ ਬਠਿੰਡੇ ਇਲਾਕੇ ਦੇ ਵਿੱਚ ਰਾਮ ਰਹੀਮ ਦੇ ਚੇਲੇ ਵੀ ਸਭ ਸੂਰਤ ਮਿਲ ਜਾਣਗੇ। ਤੁਹਾਨੂੰ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚਨ ਨੇ ਉਹ ਵੀ ਸਾਬਤ ਸੂਰਤ ਤੇ ਪੱਗਾਂ ਵਾਲੇ ਮਿਲ ਜਾਣਗੇ। ਜੇ ਉਹ ਸਿੱਖ ਨਹੀਂ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਕੱਲੀ ਤਾਨ ਉੱਤੇ ਕਿਰਪਾਨ ਪਾ ਕੇ ਪੰਡਤਾਂ ਵਾਲੇ ਕੰਮ ਕਰ ਰਿਹਾ, ਸਾਨੂੰ ਵਹਿਮਾਂ ਭਰਮਾਂ ਚ ਪਾ ਰਿਹਾ ਵਾਪਸ, ਉਸੇ ਪੁਜਾਰੀਵਾਦ ਦੀ ਅਮਰ ਵੇਲ ਵਿੱਚ ਫੇਰ ਸੁੱਟ ਰਿਹਾ, ਉਹਨੂੰ ਤੁਸੀਂ ਸਿੱਖ ਮੰਨ ਕਿੱਦਾਂ ਲੈਂਦੇ ਹੋ? ਇਹ ਕ੍ਰਾਈਟੀਰੀਆ ਇੱਥੇ ਲਾਗੂ ਨਹੀਂ ਹੁੰਦਾ ਕੇਵਲ ਇਸੇ ਕਰਕੇ। ਤੋ ਗੁਰੂ ਕਿਰਪਾ ਕਰੇ ਅਸੀਂ ਸਮਝ ਗਏ, ਤੇ ਸਮਝ ਕਿਵੇਂ ਲੱਗੇਗੀ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਨੂੰ ਸਮਝਾਂਗੇ। ਅਗਲੇ ਕਹਿੰਦੇ ਵਿਚਾਰ ਤੋਂ ਦੂਰ ਕਰ ਦਿਓ, ਇਹਨਾਂ ਦੇ ਘਰੋਂ ਪੋਥੀਆਂ ਵੀ ਚੁੱਕ ਲਿਆਓ, ਇਹਨਾਂ ਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਨਾ ਰਹਿਣ, ਇਹਨਾਂ ਦੇ ਘਰੇ ਗੁੜਕੇ ਵੀ ਨਾ ਰਹਿਣ, ਤੇ ਸਾਧ ਸੰਗਤ ਖਿਮਾ ਕਰਿਓ ਜੇ ਇੱਦਾਂ ਚੱਲਦਾ ਰਿਹਾ ਨਾ। ਤੇ ਮੈਂ ਅੱਗੇ ਵੀ ਬੇਨਤੀ ਕੀਤੀ, ਇੱਕ ਦਿਨ ਐਸਾ ਆਵੇਗਾ ਜਿਸ ਦਿਨ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ, ਇਸੇ ਹੀ ਤਾਬਿਆਂ ਦੇ ਉੱਤੇ ਜਾਂ ਬਾਬੇ ਨਾਨਕ ਦੀ ਮੂਰਤੀ ਹੋਵੇਗੀ ਜਾਂ ਬਾਬਾ ਦੀਪ ਸਿੰਘ ਦੀ ਹੋਵੇਗੀ, ਇਹੋ ਹੀ ਸਾਡਾ ਬਣ ਜਾਵੇਗਾ। ਸ਼ਬਦ ਨਾਲ ਜੁੜੀਏ, ਸ਼ਬਦ ਨਾਲ। ਜੇ ਤੁਸੀਂ ਇਹ ਮੰਨ ਰਹੇ ਹੋ ਵੀ ਕਿਸੇ ਬਾਬੇ ਨੂੰ ਮੱਥਾ ਟੇਕਿਆਂ, ਮੂਰਤੀ ਨੂੰ ਮੱਥਾ ਟੇਕਿਆਂ, ਉਹੋ ਹੀ ਚੀਜ਼ ਕੰਮ ਕਰਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਹੈ, ਤੇ ਫਿਰ ਗੁਰੂ ਗ੍ਰੰਥ ਸਾਹਿਬ ਇੱਕ ਦਿਨ ਚੁੱਕਿਆ ਜਾਵੇਗਾ, ਫਿਰ ਤੇ ਦਸਾਂ ਪਾਤਸ਼ਾਹੀਆਂ ਦੀਆਂ ਮੂਰਤੀਆਂ ਲੱਗ ਜਾਣਗੀਆਂ ਇੱਥੇ ਵੀ। ਗੁਰੂ ਗ੍ਰੰਥ ਸਾਹਿਬ ਤੋਂ ਤੋੜਿਆ ਜਾ ਰਿਹਾ, ਵਿਚਾਰ ਤੋਂ ਪਾਸੇ ਕੀਤਾ ਜਾ ਰਿਹਾ। ਖੈਰ, ਬਾਬਾ ਜੀ ਨੇ ਅੱਜ ਜਿਹੜੀ ਗੱਲ ਆਖੀ, ਉਹਨਾਂ ਆਖਿਆ ਪੰਡੀਆ ਮੈਨੂੰ ਇੱਕ ਗੱਲ ਦੱਸ, ਇੱਥੇ ਪਵਿੱਤਰ ਹੈ ਕੀ? ਕੁਝ ਵੀ ਪਵਿੱਤਰ ਨਹੀਂ। ਬਚਨ ਪੜ ਲਓ, ਮਾਤਾ ਝੂਠੀ ਪਿਤਾ ਪੀ ਝੂਠਾ, ਝੂਠੇ ਹੀ ਫਲ ਲਾਗੇ। ਮਾਂ ਵੀ ਝੂਠੀ ਤੇ ਪਿਓ ਵੀ ਝੂਠਾ, ਦੋਵਾਂ ਦੇ ਮਿਲਾਪ ਤੋਂ ਜਿਹੜਾ ਫਲ ਬੱਚਾ ਪੈਦਾ ਹੋਇਆ ਉਹ ਵੀ ਕੀ ਹੈ? ਝੂਠਾ।

ਜਾਂ ਹੈ ਪੀ ਜੂਠੇ। ਬੱਚੇ ਦਾ ਜਨਮ ਹੋਇਆ ਤੇ ਬੱਚਾ ਸੁੱਚਾ ਸੀ, ਉਹ ਵੀ ਕੀ ਹੈ, ਜੂਠਾ ਹੀ ਹੈ। ਤੇ ਜੂਠਾ ਸਮਝ ਕੇ ਸੁੱਟ ਥੋੜਾ ਦਿੱਤਾ ਤੁਸੀਂ, ਤੇ ਸ਼ੁਕਰਾਨਾ ਕੀਤਾ, ਮਹਾਰਾਜ ਤੇਰਾ ਸ਼ੁਕਰ ਹੈ। ਜਿਨ੍ਹਾਂ ਦੇ ਘਰੇ ਔਲਾਦਾਂ ਨਹੀਂ ਹੋ ਰਹੀਆਂ ਉਹਨਾਂ ਨੂੰ ਪੁੱਛ ਕੇ ਵੇਖੋ, ਹਾਂ ਉਹਨਾਂ ਨੂੰ ਪੁੱਛ ਕੇ ਵੇਖੋ। ਆ ਮੈਂ ਜੂਠੇ ਜਾਂ ਹੈ ਪੀ ਜੂਠੇ, ਜੂਠੇ ਮਰੈ ਭਾਗੇ ਕਹੋ ਪੰਡਿਤ ਸੋਚਾ।

ਕਰਨ ਨੇਤਰ ਸਭ ਝੂਠੇ, ਇੰਦਰੀ ਕੀ ਝੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ। ਬਾਬੇ ਨੇ ਆਖਿਆ ਬ੍ਰਾਹਮਣ ਪੁਣੇ ਦੀ ਅੱਗ ਵਿੱਚ ਸੜੇ ਹੋਏ ਬੰਦਿਆ, ਇੰਦਰੀਆਂ ਦੀ ਝੂਠ ਤੇ ਉਤਰਦੀ ਕੋਈ ਨੀ ਤੇਰੇ ਕੋਲੋਂ, ਤੈਨੂੰ ਅੱਗ ਲੱਗੀ ਹੋਈ ਹੈ, ਤੂੰ ਆਪਣੇ ਆਪ ਨੂੰ ਉੱਚਾ ਸਮਝ ਕੇ ਬੈਠਾ, ਉੱਚਾ ਮੰਨ ਕੇ ਬੈਠਾ। ਤਾਂ ਕਬੀਰ ਸਾਹਿਬ ਨੇ ਅੱਜ ਸਪਸ਼ਟ ਕੀਤਾ, ਉਹਨਾਂ ਆਖਿਆ ਉਸ ਗਿਆਨ ਨੂੰ ਜੀਵਨ ਵਿੱਚ ਧਾਰਨ ਕਰ ਜਿਹੜਾ ਤੈਨੂੰ ਪਵਿੱਤਰ ਬਣਾ ਦੇਵੇ। ਕਹੋ ਰੇ ਪੰਡਿਤ, ਕਹੋ ਰੇ ਪੰਡਿਆ, ਕੌਣ ਪਵਿੱਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਉਹ ਗਿਆਨ ਜਪ ਜਿਹੜਾ ਤੈਨੂੰ ਪਵਿੱਤਰ ਬਣਾ ਦੇਵੇ। ਗਿਆਨ ਨੇ ਸਾਨੂੰ ਪਵਿੱਤਰ ਕਰਨਾ, ਕਿਉਂਕਿ ਗਿਆਨ ਨੇ ਸਾਡੇ ਵਿਚਾਰਾਂ ਨੂੰ ਬਦਲਣਾ ਹੈ। ਪਹਿਲਾ ਬਚਨ, ਜਲ ਹੈ ਸੂਤਕ, ਥਲ ਹੈ ਸੂਤਕ। ਜਲ ਪਾਣੀ ਨੂੰ ਕਹਿੰਦੇ ਨੇ, ਸੂਤਕ ਪਤਾ ਕਿਹਨੂੰ ਕਹਿੰਦੇ? ਦੋ ਸ਼ਬਦ ਚੱਲਦੇ ਨੇ, ਇੱਕ ਸੂਤਕ ਤੇ ਦੂਜਾ ਪਾਤਕ। ਜਿਹੜੀ ਜਨਮ ਵੇਲੇ ਅਪਵਿੱਤਰਤਾ ਪੈਦਾ ਹੋ ਗਈ ਉਹਨੂੰ ਕਹਿੰਦੇ ਨੇ ਸੂਤਕ, ਤੇ ਜਿਹੜੀ ਮੌਤ ਵੇਲੇ ਅਪਵਿੱਤਰਤਾ ਪੈਦਾ ਹੋ ਗਈ ਉਹਨੂੰ ਕਹਿੰਦੇ ਨੇ ਪਾਤਕ। ਤੋ ਬਾਬੇ ਨੇ ਆਖਿਆ ਇੱਥੇ, ਮਤਲਬ ਜਦੋਂ ਬੱਚੇ ਦਾ ਜਨਮ ਹੋਇਆ ਉਹਨੇ ਕਹਿ ਦਿੱਤਾ ਜੀ ਹੁਣ ਅਪਵਿੱਤਰ ਹੋ ਗਿਆ, ਤਾਂ ਹੀ ਤੁਸੀਂ ਵੇਖੋ ਕਿਹਾ ਜਾਂਦਾ ਨਾ ਵੀ 13-14 ਦਿਨ ਜਿਹੜੀ ਮਾਂ ਹੈ ਉਹ ਘਰੇ ਰਵੇ, 13-14 ਦਿਨਾਂ ਬਾਅਦ ਜਾ ਕੇ ਕਿਤੇ ਅਪਵਿੱਤਰਤਾ ਉਤਰਦੀ ਹੈ ਤੇ ਫਿਰ ਉਹ ਕਿਸੇ ਧਾਰਮਿਕ ਸਥਾਨ ਵਿੱਚ ਜਾਵੇ। ਫਿਰ ਤੇ ਉੱਥੇ ਬਕਾਇਦਾ ਇਹ ਵੀ ਹੁੰਦਾ ਸੀ ਜਿਹੜੇ ਘਰਾਂ ਦੇ ਬਾਹਰ ਉਹ ਕਈ ਵਾਰ ਬਣ ਦਿੰਦੇ ਸੀ ਨਾ ਬੂਟੇ ਜੇ ਹਰੇ ਜੇ ਰੰਗ ਦੇ ਲਮਕਾ, ਉਹਦਾ ਰੀਜ਼ਨ ਇਹ ਸੀ ਵੀ ਇੱਥੇ ਇਸ ਘਰ ਦੇ ਵਿੱਚ ਜਨਮ ਹੋਇਆ ਵੀ ਇੱਥੇ ਹੁਣ ਅਪਵਿੱਤਰਤਾ ਹੈ। ਤੋ ਬਾਬੇ ਨੇ ਆਖਿਆ ਇੱਥੇ ਜੀਵ ਤੇ ਜੰਮ ਮਰ ਰਹੇ ਨੇ, ਪਾਣੀ ਚ ਕਿੰਨੇ ਜੀਵ ਜੰਮੇ ਨੇ ਨਵੇਂ, ਕਿੰਨੇ ਮਰ ਗਏ, ਕਿਹੜੀ ਚੀਜ਼ ਪਵਿੱਤਰ ਹੈ? ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ ਜਨਮੇ ਸੂਤਕ, ਜੰਮਿਆ ਤੇ ਤਾਂ ਵੀ ਅਪਵਿੱਤਰਤਾ। ਮੂਏ ਫੁਨ ਸੂਤਕ, ਮਰਿਆ ਤੇ ਫਿਰ ਵੀ ਕੀ ਅਪਵਿੱਤਰਤਾ। ਸੂਤਕ ਪਰਜ ਬੇਗੋਈ, ਬਾਬੇ ਨੇ ਆਖਿਆ ਦੁਨੀਆਂ ਜਿਹੜੀ ਹੈ ਇਹ ਖੁਆਰ ਹੋ ਰਹੀ ਹੈ ਇਹੋ ਜਿਹੇ ਵਹਿਮਾਂ ਚ ਪੈ ਕੇ, ਇਹੋ ਜਿਹੇ ਭਰਮਾਂ ਚ ਪੈ ਕੇ। ਅਗਲਾ ਬੋਲ, ਬਾਬੇ ਨੇ ਆਖਿਆ ਉਹ ਤੁਹਾਨੂੰ ਮੈਂ ਦੱਸਦਾ ਵੀ ਤੁਹਾਡੇ ਸੂਤਕ ਅਸਲ ਵਿੱਚ ਹੈ ਕੀ। ਆਖਿਆ ਨੈਨੋ ਸੂਤਕ, ਅੱਖੀ ਸੂਤਕ ਵੇਖਣਾ ਪਰਤਰੇ, ਪਰ ਤਨ ਰੂਪ ਅੱਖਾਂ ਨਾਲ ਸੂਤਕ ਹੈ। ਜਦੋਂ ਤੂੰ ਕਿਸੇ ਬਗਾਨੇ ਦੀ ਔਰਤ ਨੂੰ ਉਹਦੀ ਤੀਵੀਂ ਨੂੰ ਮਾੜੀ ਨਿਗਾਹ ਨਾਲ ਵੇਖਣਾ। ਨੈਨੋ ਸੂਤਕ, ਬੈਨੋ ਸੂਤਕ, ਬੈਨੋ ਮਤਲਬ ਬੋਲਾਂ ਤੋਂ ਮੰਦਾ ਬੋਲਣਾ, ਇਹ ਹੈ ਪਵਿੱਤਰਤਾ, ਇਹਨੂੰ ਅਪਵਿੱਤਰਤਾ ਕਹਿੰਦੇ ਨੇ। ਹੁਣ ਇਸ ਪਵਿੱਤਰਤਾ ਵੱਲ ਕਦੀ ਕਿਸੇ ਦਾ ਧਿਆਨ ਨਹੀਂ ਜਾਂਦਾ। ਅਸੀਂ ਨਾ ਨਿੱਕੀ ਨਿੱਕੀ ਗੱਲ ਤੇ ਕਈ ਵਾਰ ਘੁਣਤਰਾਂ ਦੀਆਂ ਐਵੇਂ ਗੁਰਦੁਆਰਿਆਂ ਵਿੱਚ ਆ ਕੇ ਵੀ ਕੱਢੀ ਜਾਂਦੇ, ਨਿੱਕੀ ਨਿੱਕੀ ਗੱਲ ਤੇ ਗੱਲ ਕੋਈ ਨਹੀਂ ਹੁੰਦੀ। ਮੈਨੂੰ ਇੱਕ ਸੱਜਣ ਮਿਲਿਆ, ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ, ਕੋਈ ਗੁੱਸਾ ਨਾ ਕਰੇ, ਹੋ ਸਕਦਾ ਇੱਥੇ ਬੈਠੇ ਹੀ ਹੋਣ। ਉਹ ਕਹਿੰਦੇ ਜੀ ਇੱਥੇ ਨਾ ਗੁਰਦੁਆਰੇ ਦਾ ਨਾਂ ਪਹਿਲਾਂ ਗੁਰਦੁਆਰਾ ਲਿਖਿਆ, ਫਿਰ ਸ਼੍ਰੀ ਗੁਰੂ ਸਿੰਘ ਸਭਾ ਲਿਖਿਆ ਤੁਹਾਡੇ ਪੇਪਰ ਦੇ ਵਿੱਚ, ਅਤੇ ਬਾਹਰ ਗੇਟ 'ਤੇ ਵੇਖ ਰਿਹਾ ਸੀ ਉੱਥੇ ਸ਼੍ਰੀ ਗੁਰੂ ਸਿੰਘ ਸਭਾ ਪਹਿਲਾਂ ਲਿਖਿਆ, ਗੁਰਦੁਆਰਾ ਸੈਂਟਰ 'ਚ ਲਿਖਿਆ। ਬੜੀ ਵੱਡੀ ਗੱਲ ਹੋ ਗਈ ਹੈ ਨਾ ਇਹ, ਵੀ ਤੁਸੀਂ ਉੱਥੋਂ ਪੜ੍ਹਨਾ ਸ਼ੁਰੂ ਕਰ ਲਓ, ਉਹ ਜਿਹੜਾ ਵਿੱਚੋਂ ਲਿਖਿਆ ਨਾ ਉੱਥੋਂ ਪੜ੍ਹੋ, ਗੁਰਦੁਆਰਾ ਸ਼੍ਰੀ ਗੁਰੂ ਹੈ ਕੋਈ ਵੀ। ਤੁਸੀਂ ਭਾਈ ਨੂੰ ਜਾ ਕੇ ਪੁੱਛੋ ਵੀ ਮੈਂ ਬਾਣੀ ਪੜ੍ਹ ਰਿਹਾ ਸੀ ਅਤੇ ਆਹ ਬਾਣੀ ਦਾ ਅੱਖਰ ਹੈ ਗਿਆਨੀ ਜੀ, ਮੈਨੂੰ ਸਮਝ ਨਹੀਂ ਲੱਗਾ, ਮੈਨੂੰ ਇਹਦੇ ਬਾਰੇ ਸਮਝਾਓ, ਐਵੇਂ। ਤੋ ਸਾਡੀ ਸਿਚੁਏਸ਼ਨ ਇੱਦਾਂ ਦੀ ਹੈ ਵੀ ਅਸੀਂ ਨਿੱਕੀਆਂ ਨਿੱਕੀਆਂ ਘੁਣਤਰਾਂ ਜੀਆਂ ਨਹੀਂ, ਜਿਵੇਂ ਬੰਦਾ ਕੱਢਦਾ ਘੁਣਤਰੀ ਦੇ ਇੱਦਾਂ ਦੇ ਨਾ ਬਣੀਏ, ਜਦੋਂ ਪ੍ਰਬੰਧ ਚੱਲਦੇ ਹੋਣ ਕਈ ਕੁਝ ਜਿਹੜਾ ਹੈ ਉਹ ਨਾਲ ਨਾਲ ਚੱਲਦਾ। ਤੁਹਾਡਾ ਕੰਮ ਹੈ ਤੁਸੀਂ ਕੁਝ ਸਿੱਖਣ ਆਉਣਾ, ਕੁਝ ਸਮਝਣ ਆਉਣਾ ਬਾਣੀ ਦਾ। ਖੈਰ ਗੁਰੂ ਕਿਰਪਾ ਕਰੇ, ਬਾਬੇ ਨੇ ਆਖਿਆ ਸੂਤਕ ਸ਼੍ਰਵਣੀ ਹੋਈ, ਉਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਰਸੋਈ ਵਿੱਚ ਵੀ ਸੂਤਕ ਹਰ ਬੰਨੇ ਪਵਿੱਤਰਤਾ ਹੀ ਹੈ, ਅਖੀਰਲੀਆਂ ਪੰਕਤੀਆਂ ਨੇ। ਬਾਬੇ ਨੇ ਆਖਿਆ ਫਸਣ ਕੀ ਬਿੱਦ ਸਭ ਕੋ ਜਾਣੈ, ਆਖਿਆ ਫਸਣ ਦੀ ਜੁਗਤੀ ਸਾਰਿਆਂ ਨੂੰ ਹੀ ਆਉਂਦੀ ਆ। ਫਸਣ ਕੀ ਬਿੱਦ ਸਭ ਕੋ, ਫਸੀ ਜਾ ਰਹੇ ਹਾਂ ਆਪਾਂ ਵਨ ਸੁਣੀਆਂ ਚੀਜ਼ਾਂ ਵਿੱਚ, ਐਵੇਂ ਕੁਝ ਨਵੀਆਂ ਕ੍ਰੀਏਟ

0: ਮਾਰੀਆਂ ਜਾਂਦੀਆਂ ਨੇ, ਐਵੇਂ ਫਸੀ ਜਾਂਦੇ। ਫਸਣ ਕੀ ਵਿਦ ਸਭ ਕੁ ਜਾਣੈ, ਛੁੱਟਣ ਕੀ ਇੱਕ ਕੋਈ। ਆਖਿਆ ਪਰ ਛੁੱਟਣ ਦੀ ਵਿਧੀ ਕਿਸੇ ਇੱਕ ਨੂੰ ਹੀ ਪਤਾ ਵੀ ਮੈਂ ਛੁੱਟਣਾ ਕਿਵੇਂ ਹੈ। ਛੁੱਟਣ ਕੀ ਇੱਕ ਕੋਈ, ਕਹਿ ਕਬੀਰ ਰਾਮ ਹਿਰਦੈ ਵਿਚਾਰੇ ਸੂਤਕ ਤਿੰਨੇ ਨਾ ਹੋਈ। ਜਿਨ੍ਹਾਂ ਨੇ ਰੱਬੀ ਨਾਮ ਨੂੰ ਹਿਰਦੇ ਵਿੱਚ ਵਿਚਾਰ ਲਿਆ ਨਾ, ਉਹਨਾਂ ਨੂੰ ਫਿਰ ਏਦਾਂ ਦਾ ਕੋਈ ਸੁੱਚਮ ਝੂਠ, ਅਪਵਿੱਤਰਤਾ ਅਪਵਿੱਤਰਤਾ, ਏਦਾਂ ਦੀ ਕਿਸੇ ਚੀਜ਼ ਦਾ ਕੋਈ ਭਰਮ ਜਿਹੜਾ ਹੈ ਉਹ ਨਹੀਂ ਰਹਿੰਦਾ। ਨਹੀਂ ਤੇ ਦੁਨੀਆਂ ਖੁਆਰ ਹੋ ਰਹੀ ਹੈ। ਭਾਵੇਂ ਕਿ ਹਰ ਗੁਰਦੁਆਰੇ ਵਿੱਚ ਸਵੇਰੇ ਪੜ੍ਹਿਆ ਜਾ ਰਿਹਾ ਵੀ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਪੜ੍ਹਿਆ ਜਾ ਰਿਹਾ, ਪਰ ਫਿਰ ਵੀ ਲੋਕ ਉਹਨਾਂ ਚੀਜ਼ਾਂ ਵਿੱਚ ਫਸੇ ਹੋਏ ਨੇ। ਤੋ ਗੁਰੂ ਕਿਰਪਾ ਕਰੇ ਦੀ ਸਮੇਂ ਦੀ ਸਮਾਪਤੀ ਹੈ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੇ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਬੜੇ ਸੱਜੇ ਢੰਗ ਦੇ ਨਾਲ ਸੂਤਕ ਦੀ ਡੈਫੀਨੇਸ਼ਨ ਹੈ ਕੀ, ਜੰਮਣ ਵੀ ਸੂਤਕ ਅਤੇ ਮਰਨ ਵੀ ਸੂਤਕ, ਅਤੇ ਇਹਦਾ ਵਿਚਲਾ ਸਮਾਂ ਜੋ ਰਹਿਣ ਵਾਲਾ ਉਹ ਵੀ ਸੂਤਕ, ਇਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਜੋ ਹੈ ਇਹ ਸਾਨੂੰ ਜੋ ਵਹਿਮ ਭਰਮ ਜੋ ਪਾਏ ਜਾ ਰਹੇ ਸਨ ਉਹਨਾਂ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਗੁਰਬਾਣੀ ਦੇ ਆਧਾਰ ਦੇ ਉੱਤੇ। ਨਾਲ ਨਾਲ ਭਾਈ ਸਾਹਿਬ ਨੇ ਇੱਕ ਹੋਰ ਵੀ ਗੱਲ ਛੇੜ ਦਿੱਤੀ 225 ਸਰੂਪਾਂ ਵਾਲੀ। ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੇ ਉਹਨਾਂ ਵੀਰਾਂ ਨੂੰ ਵੀ ਗੁਰੂ ਮਤ ਸਮਤ ਪਾਉਣ, ਅਤੇ ਇਹੋ ਜਿਹੀਆਂ ਗੱਲਾਂ ਦੇ ਵਿੱਚ ਆਉਣ ਤੋਂ ਪਹਿਲਾਂ ਹਰ ਚੀਜ਼ ਕੋਈ ਗੱਲ ਵੀ ਕਰਨੀ ਹੋਵੇ, ਖਾਸ ਕਰਕੇ ਗੁਰੂ ਘਰ ਦੀਆਂ ਸਟੇਜਾਂ ਦੇ ਉੱਤੋਂ, ਅਤੇ ਉਹ ਕਨਫਰਮ ਜ਼ਰੂਰ ਕਰ ਲੈਣੀ ਚਾਹੀਦੀ, ਉਹਦੀ ਦਰਿਆਫਤ ਜ਼ਰੂਰ ਕਰ ਲੈਣੀ ਚਾਹੀਦੀ ਹੈ। ਜਿਸ ਦਿਨ ਦੇ ਗੁਰੂ ਮਹਾਰਾਜ ਦੇ ਸਰੂਪ ਆਏ ਹਨ ਅਸੀਂ ਵੱਖ ਵੱਖ ਵੱਖ ਗੱਲਾਂ ਸੁਣਦੇ ਆ ਰਹੇ ਹਾਂ ਜਿਹੜੀ ਕਿ ਇੱਕ ਵੀ ਪ੍ਰੂਵ ਨਹੀਂ ਹੋ ਸਕੀ। ਗੁਰੂ ਮਹਾਰਾਜ ਦੇ ਸਰੂਪ 30 ਜੁਲਾਈ ਨੂੰ ਆਏ ਸਨ, 30 ਜੂਨ ਨੂੰ, ਅਤੇ 1 ਤਰੀਕ ਨੂੰ ਰੌਲਾ ਰੱਪਾ ਪਾ ਕੇ ਸਾਡੇ ਨਾਲ ਇਹਨਾਂ ਨੇ ਕਿ ਜਿਹੜੇ ਕਿ ਮੈਂ ਲਫ਼ਜ਼ ਵਰਤ ਵੀ ਨਹੀਂ ਸਕਦਾ ਗੁਰੂ ਮਹਾਰਾਜ ਲਈ, ਬੇਅਦਬੀ ਦਿਸ ਦੈਟ, ਜਿਹੜੇ ਕਿ ਇੱਕ ਇਹੋ ਜਿਹੇ ਲਫ਼ਜ਼ ਗੁਰੂ ਮਹਾਰਾਜ ਲਈ ਬਦਲਨੇ ਵੀ ਇਟ ਸੈਲਫ ਬਦਲ ਜੋ ਹੈ ਬੇਅਦਬੀ ਮੈਂ ਕਹਿ ਸਕਦਾ। 1 ਤਰੀਕ ਨੂੰ ਇਹਨਾਂ ਦੇ 6 ਸੱਜਣ ਸਾਡੇ ਕੋਲ ਆਏ, ਆਹ ਹੋਇਆ ਬੇਅਦਬੀ ਹੋਈ। ਅਸੀਂ ਕਿਹਾ ਨਹੀਂ ਕੁਛ ਵੀ ਹੋਇਆ, ਜੋ ਹੈ ਗੁਰਮਰਿਆਦਾ ਅਨੁਸਾਰ ਹੋਇਆ, ਸੰਗਤਾਂ ਦੀ ਮੰਗ ਦੇ ਉੱਤੇ ਗੁਰੂ ਮਹਾਰਾਜ ਦੇ ਸਰੂਪ ਪਹੁੰਚੇ ਹਨ। ਅਖੀਰ ਸਾਡੇ ਨਾਲ ਘੰਟਾ 2 ਘੰਟੇ ਇੱਦਾਂ ਦੀ ਇੱਕੋ ਹੀ ਗੱਲ 'ਤੇ ਬੇਅਦਬੀ ਬੇਅਦਬੀ ਬੇਅਦਬੀ। ਅਸੀਂ ਕਿਹਾ ਵੀ ਕਿ ਇਹਨਾਂ ਦੇ ਹੀ ਇੱਕ ਸੱਜਣ ਨੇ ਕਿਹਾ ਵੀ ਭਾਈ ਤੁਹਾਡੇ ਇਹਦਾ ਤੁਹਾਨੂੰ ਨਹੀਂ ਪਤਾ ਲੱਗਣਾ ਬੇਅਦਬੀ ਹੈ ਕਿ ਨਹੀਂ ਹੈ, ਤੁਸੀਂ ਕਹਿੰਦੇ ਨਹੀਂ ਇਹ, ਕਹਿੰਦੇ ਹੈਗੀ ਆ, ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਦਾ ਨਿਰਣਾ ਕਰਵਾ ਲੈਂਦੇ ਹਾਂ। ਅਸੀਂ ਕਿਹਾ ਸਤ ਬਚਨ, ਜੋ ਉੱਥੋਂ ਨਿਰਣਾ ਆਵੇਗਾ ਅਸੀਂ ਉਹਨੂੰ ਹੂਬ ਹੂ ਮੰਨਾਂਗੇ। ਇਹਨਾਂ ਨੇ ਉੱਥੇ ਚਿੱਠੀ ਲਿਖ ਦਿੱਤੀ 7/7/2026, ਕਹਿਣ ਤੋਂ ਭਾਵ 7 ਜੁਲਾਈ ਨੂੰ ਅਕਾਲ ਤਖਤ ਸਾਹਿਬ ਤੋਂ ਜੋ ਹੈ ਉਹ ਨਿਰਦੇਸ਼ ਆ ਗਿਆ ਕਿ ਕੋਈ ਬੇਅਦਬੀ ਨਹੀਂ ਹੋਈ, ਸਭ ਕੁਛ ਜੋ ਹੈ ਉਹ ਗੁਰਮਤ ਦੇ ਅਨੁਕੂਲ, ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਜੋ ਢੰਗ ਤਰੀਕਾ ਹੈ, ਜੋ ਨਿਯਮ ਹਨ ਗੁਰੂ ਮਹਾਰਾਜ ਨੂੰ ਖੜਨ ਦੇ, ਉਹ ਕੋਈ ਵੀ ਸੱਜਣ ਬਾਹਰ ਵੇਖ ਸਕਦਾ, ਉਹਦੀ ਕਾਪੀ ਪਈ ਹੈ ਜੋ ਅਕਾਲ ਤਖਤ ਸਾਹਿਬ ਤੋਂ ਉਹਦੀ ਜੋ ਜਸਟੀਫਿਕੇਸ਼ਨ ਆਈ। ਉਸ ਤੋਂ ਬਾਅਦ ਵੀ ਇਹੋ ਹੀ ਰੱਟ ਲੱਗੀ ਰਹੀ ਕਿ ਗੁਰੂ ਮਹਾਰਾਜ ਦੇ ਸਰੂਪ ਸਲਾਬੇ ਗਏ ਹਨ, ਸਲਾਬੇ ਗਏ ਹਨ, ਸਲਾਬੇ ਗਏ ਹਨ। 2.5 ਦਿਨ ਲਾ ਕੇ ਸੰਗਤਾਂ ਨੇ ਇੱਥੇ ਆਪ ਇਕੱਲੇ ਇਕੱਲੇ ਸਰੂਪ ਦੇ ਦਰਸ਼ਨ ਕੀਤੇ, ਅਸੀਂ ਉਹਦੇ ਵਿੱਚ ਇਨਵੋਲਵ ਨਹੀਂ ਹੋਏ, ਤਾਂ ਕਿ ਇਹ ਨਾ ਕਹਿਣ ਵੀ ਕਮੇਟੀ ਵਾਲੇ ਆਹ ਕਹਿੰਦੇ ਹਨ ਉਹ ਕਹਿੰਦੇ ਹਨ। ਸੰਗਤ ਨੇ ਆਪ ਦਰਸ਼ਨ ਕੀਤੇ, ਸਾਰੇ ਦੇ ਸਾਰੇ ਸਰੂਪ ਹੀ ਬੜੀ ਚੜ੍ਹਦੀ ਕਲਾ ਵਿੱਚ ਆਏ ਇੱਥੇ, ਅਤੇ ਸਭ ਠੀਕ ਠਾਕ ਹਨ। ਜੇਕਰ ਇਹੋ ਜਿਹੀ ਕੋਈ ਹੋ ਵੀ ਸਕਦਾ, ਆਪਾਂ ਇਹ ਨਹੀਂ ਕਹਿੰਦੇ, ਜਦੋਂ ਟਰਾਂਸਪੋਰਟੇਸ਼ਨ ਹੁੰਦੀ ਆ ਜਾਂ ਇੱਧਰ ਉੱਧਰ ਆਪਾਂ ਜਾਂਦੇ ਆਉਂਦੇ ਹਾਂ, ਕੋਈ ਨੁਕਸ ਪੈ ਵੀ ਸਕਦਾ ਗੁਰਦੁਆਰੇ ਵਿੱਚ ਜੋ ਹੈ ਸਰੂਪ ਰਹਿੰਦਿਆਂ, ਕਈ ਵਾਰੀ ਕੋਈ ਹੋ ਜਾਂਦੀ ਇਹੋ ਜਿਹੀ, ਅਤੇ ਅਸੀਂ ਉਹਨੂੰ ਹਾਈਡ ਕਿਉਂ ਕਰਨਾ ਜੀ? ਉਹਦਾ ਢੰਗ ਤਰੀਕਾ ਹੈ। ਅਸੀਂ ਬੇਨਤੀ ਕਰਾਂਗੇ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਵੀ, ਆਹ ਹੋਇਆ ਆ, ਇਹਦਾ ਕੀ ਇਲਾਜ ਹੈ, ਅਸੀਂ ਕਿਉਂ ਹਾਈਡ ਕਰਨਾ? ਹਾਈਡ ਕਰਨ ਵਾਲੀ ਇਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ, ਕਿਉਂਕਿ ਸਾਰੇ ਦੇ ਸਾਰੇ ਸਰੂਪ ਜਿਹੜੇ ਚੜ੍ਹਦੀ ਕਲਾ ਵਿੱਚ ਹਨ। ਅਤੇ ਆਪ ਜੀ ਦੀ ਜਾਣਕਾਰੀ ਲਈ ਜਿੱਦਾਂ ਗਿਆਨੀ ਜੀ ਨੇ ਦੱਸਿਆ ਵੀ ਬਹੁਤ ਸਾਰੇ ਸਰੂਪ, ਜੇ ਮੈਂ ਇਹ ਕਹਾਂ ਵੀ ਸਾਰੇ ਹੀ ਸਰੂਪ ਗੁਰਦੁਆਰੇ ਸਾਹਿਬਾਂ ਅਤੇ ਸੰਗਤਾਂ ਦੇ ਵਿੱਚ ਚਲੇ ਗਏ ਹਨ। ਮੇਰੇ ਕਹਿਣ ਤੋਂ ਭਾਵ ਜਿੰਨੇ ਸਰੂਪ ਚਲੇ ਗਏ, ਬਾਕੀ ਦੇ ਸਰੂਪ ਜਿਹੜੇ ਰਹਿੰਦੇ ਹਨ ਉਹ ਕੋਈ ਸੰਗਤਾਂ ਹਜੇ ਪਹੁੰਚ ਨਹੀਂ ਸਕੀਆਂ, ਜਾਂ ਉਹਨਾਂ ਨੇ ਕਿਹਾ ਅਸੀਂ ਅਗਲੇ ਹਫ਼ਤੇ ਆਵਾਂਗੇ ਜਾਂ ਉਦੋਂ ਅਗਲੇ ਹਫ਼ਤੇ ਆਵਾਂਗੇ, ਉਹਨਾਂ ਨੇ ਆਪਣੇ ਜੋ ਹੈ ਰਿਜ਼ਰਵ ਕਰਾ ਕੇ ਸਾਨੂੰ ਰਿਟਨ ਰਿਕੁਐਸਟ ਜਿਹੜੀ ਆ ਉਹ ਭੇਜ ਚੁੱਕੇ ਹਨ। ਅਸੀਂ 350 ਸਰੂਪਾਂ ਦੀ ਆਪਣੇ ਕੋਲ ਰਿਕੁਐਸਟ ਸੀ ਗੁਰਦੁਆਰਾ ਸਾਹਿਬ ਵਿਖੇ, ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਆਪਾਂ ਨੂੰ ਸਿਰਫ 225 ਦਿੱਤੇ। ਉਹਨਾਂ ਵੀਰਾਂ ਨੂੰ ਸੰਪਰਕ ਕੀਤਾ ਗਿਆ, ਕੁਛ ਵੀਰਾਂ ਨੂੰ ਨਿਰਾਸ਼ਾ ਵੀ ਹੋਈ ਕਿ ਸਰੂਪ ਘੱਟ ਆਏ ਹਨ। ਫਿਰ ਅਸੀਂ ਕਈ ਗੁਰਦੁਆਰੇ ਸਾਹਿਬ ਦੇ ਜ਼ਿਆਦਾ ਸਰੂਪ ਸਨ, ਕੋਈ 5 ਮੰਗਦਾ, ਕੋਈ 7 ਮੰਗਦੇ ਸੀ, ਉਹਨਾਂ ਦੇ ਅਸੀਂ 1-1-2 ਘਟਾ ਕੇ ਬਾਕੀ ਸੰਗਤ ਜਿਹੜੀ ਸੀ ਉਹਨਾਂ ਨੂੰ ਆਪਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰੇ ਕਹਿਣ ਤੋਂ ਭਾਵ ਕਿ ਸਰੂਪ ਸਾਰੇ ਚੜ੍ਹਦੀ ਕਲਾ ਵਿੱਚ ਬੜੀ ਚੰਗੀ ਜੋ ਹਨ ਸਥਿਤੀ ਵਿੱਚ ਹਨ, ਅਤੇ ਸਾਰੇ ਦੇ ਸਾਰੇ ਰਿਜ਼ਰਵ ਵੀ ਹੋ ਚੁੱਕੇ ਹਨ ਜਾਣ ਵਾਸਤੇ, ਅੱਧਿਓਂ ਜ਼ਿਆਦਾ ਚਲੇ ਗਏ ਅਤੇ ਬਾਕੀ ਦੇ ਜਿਹੜੇ ਹਨ ਉਹ ਸੰਗਤਾਂ ਨੇ ਬੁੱਕ ਕਰਵਾਏ ਹੋਏ, ਫਲਾਣੇ ਦਿਨ ਅਸੀਂ ਆ ਕੇ, ਫਲਾਣੇ ਦਿਨ ਆ ਕੇ, ਫਲਾਣੇ ਦਿਨ ਆ ਕੇ ਚੁੱਕ ਲਵਾਂਗੇ। ਸੋ ਉਹਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ। ਹਾਂ, ਉਹਨਾਂ ਵੀਰਾਂ ਦੇ ਪਾਸ ਸਾਡੇ ਪਾਸ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸਾਡੇ ਪਾਸ ਕੋਈ ਮੰਗ ਨਹੀਂ ਆਉਂਦੀ ਅਤੇ ਸਾਡੇ ਪਾਸ ਸਰੂਪ ਵਾਧੂ ਪਏ ਹਨ, ਤੁਸੀਂ ਕਿਉਂ ਮੰਗਾਏ? ਮੇਰੇ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਟੇਜ ਤੋਂ ਕਿ ਸਾਡੇ ਪਾਸ 125 ਹੋਰ ਸਰੂਪਾਂ ਦੀ ਡਿਮਾਂਡ, ਸਾਡੀ ਲਿਸਟ ਉੱਤੇ ਨਵੀਂ ਡਿਮਾਂਡ ਆ ਗਈ ਹੈ। ਜੇ ਉਹਨਾਂ ਕੋਲ ਸਰੂਪ ਹਨ ਤਾਂ ਅਸੀਂ ਉਹਨਾਂ ਵੀਰਾਂ ਨੂੰ ਉੱਥੇ ਭੇਜਦੇ ਹਾਂ, ਉਹਨਾਂ ਨੂੰ ਸਰੂਪ ਉਹ ਬਖਸ਼ਿਸ਼ ਕਰ ਦੇਣ। ਸੋ ਐਵੇਂ ਗੱਲਾਂ ਜਿਹੜੀਆਂ ਖਾਸ ਕਰ ਗੁਰੂ ਸਾਹਿਬ ਦੀ ਸਟੇਜ ਦੇ ਉੱਤੋਂ ਕਰਨੀਆਂ, ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ, ਪਹਿਲਾਂ ਦਰਿਆਫਤ ਕਰ ਲਈ ਜਾਵੇ। ਫਿਰ ਉਸ ਤੋਂ ਬਾਅਦ ਵੀ ਉਹਨਾਂ ਦਰਸ਼ ਵੀਰਾਂ ਨੇ ਕਿਹਾ ਅਸੀਂ ਦਰਸ਼ਨ ਕਰਨੇ ਹਨ। ਅਸੀਂ ਇੱਥੋਂ ਤਾਂ 19 ਤਰੀਕ ਦੀ ਗੱਲ ਹੈ, ਸਵੇਰੇ 9:30 ਵਜੇ ਇੱਥੇ ਸਾਡੇ ਨਾਲ 3 ਵੀਰ ਉਹਨਾਂ ਦੀ ਮੀਟਿੰਗ ਕਰਨ ਆਏ। ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਸਾਰੇ ਦੇ ਸਾਰੇ ਸਰੂਪਾਂ ਦੇ ਦਰਸ਼ਨ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਨਹੀਂ ਕਿ ਇੱਕ ਮੇਲਾ ਬਣਾ ਕੇ ਨਾ ਆਓ, ਤੁਸੀਂ 5, 7, 10 ਬੰਦੇ ਆਓ, ਅਸੀਂ ਇਕੱਲੇ ਇਕੱਲੇ ਕੋਈ ਮਹਾਰਾਜ ਦਾ ਜਿਹੜਾ ਪੂਰੇ ਸਤਿਕਾਰ ਦੇ ਨਾਲ ਦਰਸ਼ਨ ਕਰੋ। ਉਹਨਾਂ ਦਰਸ਼ਨ ਸਾਨੂੰ ਕਹਿ ਕੇ ਠੀਕ ਹੈ ਆਪਾਂ ਇੱਦਾਂ ਹੀ ਕਰਾਂਗੇ, ਉਹਨਾਂ ਦਰਸ਼ਨ ਕਰਨ ਦੀ ਬਜਾਏ ਉਸ ਗੱਲ ਤੋਂ ਮੁੱਕਰ ਕੇ ਇੱਥੇ ਮੁਜ਼ਾਹਰੇ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਅੱਗੇ ਆ ਕੇ ਖੜ੍ਹੇ ਹੋ ਗਏ, ਦੱਸੋ ਸਾਡੇ ਕੋਲ ਕੀ ਚੁਆਇਸ ਹੈ। ਅਸੀਂ ਹਜੇ ਵੀ ਇੱਕ ਵਾਰੀ ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜੇ ਵੀਰ ਹਨ, ਥੋੜ੍ਹੇ ਜਿਹੇ ਵੀਰ ਹਨ, ਬਾਕੀ ਸਾਰੀ ਸੰਗਤ, ਦੇਖੋ ਜਿਹੜੇ ਇਹ ਸਰੂਪ ਹੈ ਨਾ, ਇਹ ਕੋਈ ਨਵੀਂ ਗੱਲ ਨਹੀਂ ਹੋਈ। 2023 ਦੇ ਵਿੱਚ ਇਸੇ ਹੀ ਬੱਸ ਦੇ ਰਾਹੀਂ ਸਰੂਪ ਜਿਹੜੇ ਸੀਗੇ ਆਸਟ੍ਰੇਲੀਆ ਗਏ, ਸੰਗਤਾਂ ਨੇ ਖੁਸ਼ ਹੋ ਕੇ ਅੱਗੋਂ ਸਗੋਂ ਸਵਾਗਤ ਕੀਤਾ। 2022 ਦੇ ਵਿੱਚ ਆਸਟ੍ਰੇਲੀਆ ਗਏ, 2023 ਦੇ ਵਿੱਚ ਫਿਰ ਸਾਡੇ ਟੋਰਾਂਟੋ ਆਏ ਇੱਥੇ। ਉਹ ਟੋਰਾਂਟੋ ਦੀ ਸੰਗਤ ਨੇ ਵੀ ਬੜੇ ਸਤਿਕਾਰ ਦੇ ਨਾਲ ਸਰੂਪ ਜੋ ਹੈ ਜਿੱਥੇ ਜਿੱਥੇ ਵੀ ਚਾਹੀਦੇ ਸਨ ਦਿੱਤੇ। ਫਿਰ 2025 ਦੇ ਵਿੱਚ ਇੰਗਲੈਂਡ ਗਏ, ਉੱਥੇ ਵੀ ਸੰਗਤਾਂ ਨੇ ਵੱਧ ਚੜ੍ਹ ਕੇ ਖੁਸ਼ੀਆਂ ਮਨਾਈਆਂ। 2025 ਦੇ ਵਿੱਚ ਹੀ ਫਿਰ ਥਾਈਲੈਂਡ ਦੇ ਵਿੱਚ ਇਸੇ ਹੀ ਬੱਸ ਦੇ ਵਿੱਚ ਗਏ, ਜਿਸ ਤਰ੍ਹਾਂ ਕਿ ਆਪਣੇ ਇੱਥੇ ਆਏ ਸੀਗੇ। ਕਿਸੇ ਨੇ ਕੋਈ ਨਹੀਂ ਕਿਹਾ ਬੇਅਦਬੀ, ਸਗੋਂ ਵੱਡਾ ਨਗਰ ਕੀਰਤਨ ਕਰਕੇ ਥਾਈਲੈਂਡ ਦੇ ਵਿੱਚ ਸੰਗਤਾਂ ਨੇ ਜੋ ਹੈ ਗੁਰੂ ਮਹਾਰਾਜ ਦੇ ਸਰੂਪਾਂ ਦਾ ਜੋ ਹੈ ਆਦਬ ਸਤਿਕਾਰ ਕੀਤਾ। ਸਾਡੇ ਮੈਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਗੁਨਾਹ ਕਰ ਲਿਆ। ਗੁਰੂ ਮਹਾਰਾਜ ਦੇ ਸਰੂਪ ਹੀ ਆਏ ਹਨ, ਚੜ੍ਹਦੀ ਕਲਾ ਵਿੱਚ ਆਏ ਹਨ, ਸੰਗਤਾਂ ਅਤੇ ਸੁਸਾਇਟੀਆਂ ਦੇ ਵਿੱਚ ਗਏ ਹਨ, ਅਤੇ ਇਹਦੇ ਵਿੱਚ ਦੱਸੋ ਜੀ ਕਿ ਇਹਦੇ 'ਚ ਕੀ ਖਰਾਬੀ ਹੈ, ਕਿਹੜੀ ਵਗਿਆ ਹੈ ਇਹਦੇ ਵਿੱਚ। ਜੇ ਅਸੀਂ ਗੁਰੂ ਦੀ ਬਾਣੀ ਨਾਲ ਨਹੀਂ ਜੁੜਨਾ ਤਾਂ ਹੋਰ ਅਸੀਂ ਗੁਰਦੁਆਰਿਆਂ ਵਿੱਚ ਕਰਨਾ ਵੀ ਕੀ ਹੈ। ਸੋ ਇਹ ਸਾਡੀ ਜਿਹੜੀ ਹੈ ਇਹਨਾਂ ਵੀਰਾਂ ਦੇ ਇੱਕ ਵਾਰੀ ਫਿਰ ਗੁਰੂ ਮਹਾਰਾਜ ਅੱਗੇ ਬੇਨਤੀ ਅਸੀਂ ਕਰ ਸਕਦੇ ਹਾਂ ਕਿ ਇਹਨਾਂ ਨੂੰ ਮਤ ਸਮਤ ਪਾਉਣ, ਅਤੇ ਜੋ ਗੁਰੂ ਆਸ਼ੇ ਅਨੁਸਾਰ ਜੋ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ ਹੈ ਸੱਚ ਦੇ ਆਧਾਰ ਦੇ ਉੱਤੇ, ਉਹ ਕਰਨ। ਸੋ ਇੱਕ ਵਾਰੀ ਫਿਰ ਭਾਈ ਗੁਰਸ਼ਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪ੍ਰੋਗਰਾਮ ਚੱਲ ਰਹੇ ਹਨ, ਪਹਿਲਾਂ ਮੈਂ ਬੇਨਤੀ ਕੀਤੀ ਸੀਗੀ ਗੁਰਮਤਿ ਕੈਂਪ ਦੀ, ਉਹ ਵੀ ਜੋ ਹੈ 17 ਤਰੀਕ ਤੋਂ 22 ਤਰੀਕ ਤੱਕ ਜੋ ਹੈ ਗੁਰਮਤਿ ਕੈਂਪ ਲੱਗਣਾ। ਉਹਦੇ ਵਿੱਚ ਆਪਣੇ ਬੱਚੇ ਜਿਨ੍ਹਾਂ ਦੀ ਉਮਰ 6 ਤੋਂ 15 ਸਾਲ ਦੇ ਦਰਮਿਆਨ ਹੈ ਉਹਨਾਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ, ਅਤੇ ਨਾਲ ਦੀ ਨਾਲ ਵਲੰਟੀਅਰ ਵੀ ਚਾਹੀਦੇ ਹਨ, ਉਹ ਵੀ ਸਾਡੇ ਜੋ ਬੱਚੇ ਵਲੰਟੀਅਰ ਕਰਨਾ ਚਾਹੁੰਦੇ ਹਨ ਉਹ ਵੀ ਆਪਣਾ ਨਾਲ ਖਾ ਦੇਣ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਵੀ ਪ੍ਰੋਗਰਾਮ ਜਿਵੇਂ ਕਿ ਹਰ ਬੁੱਧਵਾਰ ਨੂੰ ਜੋ ਹੈ ਉਹ ਇੱਥੇ ਗੁਰਮਤਿ ਦੀ ਕਲਾਸ ਸ਼ਾਮ ਨੂੰ 6 ਤੋਂ 7 ਵਜੇ ਤੱਕ ਚੱਲਦੀ ਹੈ। ਜੇਕਰ ਤੁਸੀਂ ਕਿਸੇ ਬੱਚੇ ਨੂੰ ਆਪਣੇ ਰਜਿਸਟਰ ਕਰਾਉਣਾ ਹੋਵੇ ਗੁਰਮਤਿ ਕਲਾਸ ਦੇ ਵਿੱਚ, ਆਪਣੇ ਕੀਰਤਨ ਦੀ ਕਲਾਸ ਦੇ ਵਿੱਚ, ਤਾਂ ਤੁਸੀਂ ਉਹ 'ਚ ਰਜਿਸਟਰ ਕਰਾ ਸਕਦੇ ਹੋ। ਇਸੇ ਹੀ ਤਰ੍ਹਾਂ ਹਰ ਸ਼ੁੱਕਰਵਾਰ ਨੂੰ ਜੋ ਹੈ ਆਪਣੇ ਬਜ਼ੁਰਗਾਂ ਦੇ ਵਾਸਤੇ ਉਹਨਾਂ ਦੀਆਂ ਮੁਫਤ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਜੇਕਰ ਉਹਨਾਂ ਨੇ ਕੋਈ ਬੱਸ ਪਾਸ ਬਣਾਉਣਾ, ਇਨਕਮ ਟੈਕਸ ਭਰਨਾ ਹੈ, ਪਾਸਪੋਰਟ ਰੀਨਿਊ ਕਰਾਉਣਾ ਅਤੇ ਹੋਰ ਇਸ ਤਰ੍ਹਾਂ ਦੀਆਂ ਕੋਈ ਲੀਗਲ ਸਰਵਿਸਿਜ਼ ਉਹਨਾਂ ਨੂੰ ਚਾਹੀਦੀਆਂ ਹਨ, ਅਤੇ ਉਹ ਫ੍ਰੀ ਇੱਥੇ 10 ਵਜੇ ਤੋਂ ਲੱਗ ਕੇ 12:30 ਵਜੇ ਤੱਕ ਜੋ ਹੈ ਉਹ ਸੇਵਾ ਉਪਲਬਧ ਹੁੰਦੀ ਹੈ। ਤੁਸੀਂ ਆਪਣੇ ਪੇਪਰ ਵਗੈਰਾ ਲਿਆ ਕੇ ਆ ਕੇ ਅਤੇ ਉਹ ਭਰਵਾ ਸਕਦੇ ਹੋ। ਅਤੇ ਇੱਕ ਵਾਰੀ ਫਿਰ ਬੇਨਤੀ ਹੈ ਕਿ ਜਿਹੜੇ ਵੀਰ ਹੋਲੈਂਡ ਤੋਂ ਬਾਹਰ ਗੁਰਦੁਆਰਾ ਸਾਹਿਬ ਦੀ ਅਗਰਾਈ ਵਾਸਤੇ ਆਏ ਹਨ, ਉਹਨਾਂ ਨੇ ਉੱਥੇ ਗੁਰਦੁਆਰਾ ਬਣਾਉਣਾ ਹੈ, ਗੁਰਦੁਆਰਾ ਬਿਲਡਿੰਗ ਤਾਂ ਹੈ ਉਹਨਾਂ, ਉਹਦੇ ਵਿੱਚ ਜੋ ਵੀ ਉਹਨਾਂ ਨੇ ਬਾਕੀ ਦੀਆਂ ਚੀਜ਼ਾਂ ਹਨ, ਕਿਚਨ ਵਗੈਰਾ ਅਤੇ ਹੋਰ ਰੈਨੋਵੇਸ਼ਨ ਦਾ ਕੰਮ ਉਹ ਉਹਨਾਂ ਨੇ ਕਰਨਾ ਹੈ, ਜ਼ਰੂਰ ਯਥਾ ਸ਼ਕਤ ਜੋ ਹੈ ਆਪਣਾ ਹਿੱਸਾ ਉਹਦੇ ਵਿੱਚ ਪਾ ਕੇ ਜਾਣਾ ਜੀ। ਅਤੇ ਹੁਣ ਸਮਾਂ ਹੈ ਢਾਡੀ ਵੀਰਾਂ ਦਾ, ਜੋ ਕਿ ਆਪ ਜੀ ਦੇ ਨਾਲ ਗੁਰ ਇਤਿਹਾਸ, ਸਿੱਖ ਇਤਿਹਾਸ, ਸਾਡਾ ਕੌਮੀ ਇਤਿਹਾਸ ਜੋ ਹੈ ਉਹ ਢਾਡੀ ਵਾਰਾਂ ਲਈ ਆਪ ਜੀ ਦੇ ਨਾਲ ਸਾਂਝਾ ਕਰਨਗੇ। ਇਸ ਦੇ ਵਾਸਤੇ ਸਾਡੇ ਬੜੇ ਜਿਹੜੇ ਸਾਡੇ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਪਹਿਲਾਂ ਢਾਡੀ ਸੇਵਾ ਵੀ ਨਿਭਾਉਂਦੇ ਰਹੇ ਹਨ ਇੱਥੇ, ਅਤੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸੇਵਾ ਵੀ ਨਿਭਾਉਂਦੇ ਹਨ, ਅਤੇ ਇਹਨਾਂ ਦਾ ਆਪਣਾ ਜਥਾ ਵੀ ਹੈ। ਇਹ ਆਪ ਜੀ ਦੇ ਨਾਲ 1 ਵਜੇ ਤੱਕ ਜੋ ਢਾਡੀ ਵਾਰਾਂ ਨੇ ਜੋ ਹੈ ਗੁਰ ਇਤਿਹਾਸ ਦੀ ਸਾਂਝ ਪਾਉਣਗੇ। ਆਓ ਇਹਨਾਂ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Waheguru. Waheguru. Dinan ki pratpal karai nit sant ubhar ganiman garai. Pash pashu nag nag naradhip sarb samay sab ko pratparai. Pokat hai jalmai thalmai palmai kalke nahi karam vicharai. Deen dayal daya nid dokhan dekat hai para. ਦੇਤ ਨਾ ਹਾਰੈ ਸਤ ਸੰਗਤ ਜੀ ਡੁੱਲਾ ਹੋਇਆ ਖੂਨ ਸ਼ਹੀਦਾਂ ਦਾ ਹਰਗਿਜ਼ ਨਹੀਂ ਜਾਇਆ ਜਾ ਸਕਦਾ ਡੁੱਲਾ ਹੋਇਆ ਖੂਨ ਸ਼ਹੀਦਾਂ ਦਾ ਹਰਗਿਜ਼ ਨਹੀਂ ਜਾਇਆ ਜਾ ਸਕਦਾ ਸਿਰ ਦਿੱਤਿਆਂ ਬਾਝੋਂ ਐਵੇਂ ਨਹੀਂ ਸ਼ਹੀਦ ਕਹਾਇਆ ਜਾ ਸਕਦਾ ਫਾਂਸੀ ਦਾ ਰੱਸਾ ਐਵੇਂ ਨਹੀਂ ਗਲ ਵਿੱਚ ਪਵਾਇਆ ਜਾ ਸਕਦਾ ਪਾਣੀ ਵਿੱਚ ਦੁਨੀਆ ਨਹਾਉਂਦੀ ਪਰ ਨਹੀਂ ਅੱਗ 'ਚ ਨਹਾਇਆ ਜਾ ਸਕਦਾ ਸ਼ਹੀਦ ਕੌਮ ਦੇ ਧੱਬਿਆਂ ਨੂੰ ਪਾ ਖੂਨ ਜਿਗਰ ਦਾ ਧੋ ਜਾਂਦਾ ਸਿਰ ਵੱਢ ਕੇ ਦੇਸ਼ ਦੀ ਮਾਲਾ ਵਿੱਚ ਮਣਕੇ ਦੀ ਜਗ੍ਹਾ ਰੋ ਜਾਂਦਾ ਪਰਮ ਪੂਜੇ ਆਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਸਾਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਹਜ਼ੂਰੀ ਅੰਦਰ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਤਿਕਾਰੀ ਮਾਣਯੋਗ ਸਾਧ ਸੰਗਤ ਜੀ ਆਓ ਆਪ ਜਿੰਨੇ ਵੀ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿਗ਼ ਜੁੜਮਿਲ ਬੈਠੇ ਹੋ ਔਰ ਸਾਥੋਂ ਪਹਿਲਾਂ ਸਿੱਖ ਜਗਤ ਦੇ ਸਤਿਕਾਰਤ ਕੀਰਤਨੀ ਜਥਿਆਂ ਪਾਸੋਂ ਆਪ ਜੀ ਨੇ ਜਿੱਥੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ ਸਭ ਸਾ ਉੱਪਰ ਗੁਰ ਸ਼ਬਦ ਵਿਚਾਰ ਦੇ ਮਹਾਂਵਾਕਾਂ ਮੁਤਾਬਕ ਮਾਣਯੋਗ ਗਿਆਨੀ ਗੁਰਸ਼ਰਨ ਸਿੰਘ ਦੀ ਚੀਮਾ ਕਲਾਂ ਉਹ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਗੁਰ ਸ਼ਬਦ ਵਿਚਾਰ ਦੀ ਸਾਂਝ ਪਾ ਕੇ ਗਏ ਤੇ ਨਾਲ ਦੀ ਨਾਲ ਇੱਕ ਜਿਹੜਾ ਨੈਰੇਟਿਵ ਇੱਥੇ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਇੱਕ ਖਿਆਲ ਜਿਹੜਾ ਹੈ ਉਹ ਆਮ ਲੋਕਾਂ ਦੇ ਦਿਲੋ ਦਿਮਾਗ ਦੇ ਵਿੱਚ ਉਤਪੰਨ ਕੀਤਾ ਜਾ ਰਿਹਾ ਉਹਦਾ ਵੀ ਉਹਨਾਂ ਨੇ ਸ਼ੰਕਾ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੋਂ ਪਹਿਲਾਂ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਮਾਣਯੋਗ ਸੈਕਟਰੀ ਸਾਹਿਬਾਨ ਸਰਦਾਰ ਰੁਪਿੰਦਰਜੀਤ ਸਿੰਘ ਜੀ ਕਾਲੋਂ ਸਾਹਿਬ ਉਹਨਾਂ ਨੇ ਵੀ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਹੈ ਔਰ ਦੱਸਿਆ ਹੈ ਵੀ ਕਿਵੇਂ ਇਹ ਜਿਹੜਾ ਇੱਕ ਪ੍ਰੋਪੇਗੰਡਾ ਹੈ ਉਹ ਇਸ ਸੰਸਥਾ ਦੇ ਖਿਲਾਫ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਖਿਲਾਫ ਜੋ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਸ਼ੰਕਿਆਂ ਦੇ ਉਹਨਾਂ ਨੇ ਜਵਾਬ ਵੀ ਬਾਖੂਬੀ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਦਿੱਤੇ ਨੇ ਤੋ ਆਓ ਢਾਡੀ ਕਲਾ ਦੇ ਮਾਧਿਅਮ ਰਾਹੀਂ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਗੁਰ ਇਤਿਹਾਸ ਸਿੱਖ ਤਵਾਰੀਖ ਵਿੱਚੋਂ ਕੁਝ ਬੇਨਤੀ ਕਰ ਸਕੀਏ ਕੁਝ ਕਹਿ ਸਕੀਏ ਕਹਿਣ ਤੋਂ ਪਹਿਲਾਂ ਆਪਾਂ ਜਿੰਨੇ ਵੀ ਗੁਰੂ ਚਰਨਾਂ ਦੇ ਵਿੱਚ ਜੁੜਮਿਲ ਬੈਠੇ ਹਾਂ ਇੱਕ ਵਾਰ ਕਰੀਏ ਮਨੋਬਿਰਤੀਆਂ ਨੂੰ ਇਕਾਗਰਤ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਰੀਏ ਧਿਆਨ ਤੇ ਦਸਾਂ ਪਾਤਸ਼ਾਹੀਆਂ ਦੀ ਬਖਸ਼ਿਸ਼ ਨੂੰ ਕਰੀਏ ਪ੍ਰਾਪਤ ਧਿਆਨ ਰੱਖਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿਸ ਕੌਮ ਉੱਤੇ ਜਿਹੜੇ ਸੰਸਥਾਪਕ ਹੋਏ ਨੇ ਸਿੱਖ ਕੌਮ ਦੇ ਮਾਰਿਆ ਸਿੱਕਾ ਸਤਿਗੁਰੂ ਨਾਨਕ ਨਿਰਮਲ ਪੰਥ ਚਲਾਇਆ ਜਿਨ੍ਹਾਂ ਨੇ ਨਿਰਮਲ ਪੰਥ ਦੀ ਸਾਜਨਾ ਕੀਤੀ ਔਰ ਉਸੇ ਨਿਰਮਲ ਪੰਥ ਨੂੰ ਕਨਵਰਟ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੰਥ ਬਣਾਇਆ ਪੰਥ ਦੋ ਨਹੀਂ ਪੰਥ ਇੱਕੋ ਹੀ ਹੈ ਬਸ ਉਹਦੀ ਰੂਪਰੇਖਾ ਵਟਾ ਦਿੱਤੀ ਗਈ ਤੋ ਕਥਨ ਹੈ ਕਿ ਮਾਰ ਕੇ ਸਿੱਕਾ ਸਤਿਗੁਰੂ ਨਾਨਕ ਨਿਰਮਲ ਪੰਥ ਚਲਾਇਆ ਹੈ ਉਹਨਾਂ ਦਾ ਅੰਗ ਨਾਲ ਬਾਬਾ ਲੈਣਾ ਦੀਪੋਂ ਦੀਪ ਜਗਾਇਆ ਹੈ ਖਤਮ ਕਰਨ ਲਈ ਜਾਤਾਂ ਪਾਤਾਂ ਧੰਨ ਅਮਰਦਾਸ ਗੁਰੂ ਆਏ ਨੇ ਬਣ ਕੇ ਚੌਥੇ ਸਤਿਗੁਰੂ ਸੋਢੀ ਰਾਮਦਾਸ ਹੋਈ ਸਹਾਏ ਨੇ ਫਿਰ ਪੰਜਵੇਂ ਸਤਿਗੁਰੂ ਅਰਜਨ ਸਾਹਿਬ ਆਹ ਬਾਣੀ ਜਹਾਜ਼ ਬਣਾਇਆ ਏ ਜਾਤਾਂ ਦੇ ਭੇਦ ਮਿਟਾਉਣ ਲਈ ਸਾਰੇ ਭਗਤਾਂ ਤਾਈ ਵਡਿਆਇਆ ਏ ਬਈ ਫਿਰ ਛੇਵੇਂ ਸਤਿਗੁਰੂ ਹਰਗੋਬਿੰਦ ਜੀ ਪਹਿਨੀਆਂ ਦੋ ਤਲਵਾਰਾਂ ਨੇ ਉਹਨਾਂ ਪਾ ਕੇ ਚੰਦੂ ਤਾਈ ਨਕੇਲਾਂ ਫੇਰਿਆ ਵਿੱਚ ਬਾਜ਼ਾਰਾਂ ਨੇ ਸੱਤਵੇਂ ਸਤਿਗੁਰੂ ਹਰ ਆਏ ਅੱਠਵੇਂ ਹਰ ਕ੍ਰਿਸ਼ਨ ਨਿਆਰੇ ਨੇ ਤਿਲਕ ਜੰਜੂ ਦੀ ਰਾਖੀ ਕੀਤੀ ਨਾਵੇਂ ਸਤਿਗੁਰ ਪਿਆਰੇ ਨੇ ਫਿਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਨੂੰ ਅੰਮ੍ਰਿਤ ਜਾਮ ਪਿਲਾ ਦਿੱਤਾ ਦੇਸ਼ ਕੌਮ ਤੇ ਪੰਥ ਦੀ ਖਾਤਰ ਸਾਰਾ ਸਰਬੰਸ ਲੁਟਾ ਦਿੱਤਾ ਔਰ ਵਿੱਚ ਨੰਦੇੜ ਦੇ ਕਲਗੀ ਧਰ ਵਾਰਸੇ ਬਚਨੇ ਲਾਇਆ ਏ ਆਖਿਆ ਅੱਜ ਤੋਂ ਗੁਰੂ ਗ੍ਰੰਥ ਜੀ ਮੰਨਣਾ ਮੁੱਖ ਵਿੱਚੋਂ ਫਰਮਾਇਆ ਏ ਆਪਾਂ ਰੋਜ਼ ਕਰਨੇ ਦਾ ਦੁਹਰਾਓ ਅਰਦਾਸ ਤੋਂ ਉਪਰੰਤ ਜਦੋਂ ਆਨੇ ਆ ਨਾ ਵੀ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਓ ਫਿਰ ਚੁਕਾਈਏ ਅਸੀਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਸੀਸ ਲਵਾਈਏ ਹਾਜ਼ਰੀਆਂ ਆਪ ਸੰਗਤਾਂ ਦਾ ਗੁਰੂ ਦਰਬਾਰ ਅੰਦਰ ਆਉਣਾ ਔਰ ਇਸ ਨਮਾਨੇ ਢਾਡੀ ਜਥੇ ਦਾ ਗੁਰੂ ਹਜ਼ੂਰੀ ਅੰਦਰ ਗਾਉਣਾ ਸਫਲ ਹੋ ਜਾਏ, ਇਸ ਮਨੋਰਥ ਦੀ ਪ੍ਰਾਪਤੀ ਵਾਸਤੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਰੀਏ ਧਿਆਨ ਅਦਬ ਵਿੱਚ ਆਈਏ, ਹਾਜ਼ਰੀਆਂ ਲਵਾਈਏ ਤੇ ਇੱਕ ਵਾਰ ਸਾਰੀ ਸੰਗਤ ਆਖੀਏ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਾਤਸ਼ਾਹ ਦੀ ਮਰਹਮਤ ਹੋਈ ਹੈ। ਪਰਸੋਂ ਰੋਜ਼ ਤੋਂ ਦੋ ਸ੍ਰੀ ਆਖੰਡ ਪਾਠ ਸਾਹਿਬ ਵੱਖੋ ਵੱਖਰੇ ਨਗਰਾਂ ਦੀਆਂ ਸੰਗਤਾਂ ਵੱਲੋਂ ਨਗਰ ਮੀਰਪੁਰ ਮਾੜੀ, ਨਗਰ ਨਵਾਂ ਪਿੰਡ ਮੱਲੀਆਂ ਕਲਾਂ, ਮੱਲੀਆਂ ਖੁਰਦ, ਇਹਨਾਂ ਪਿੰਡਾਂ ਦੀ ਸੰਗਤ ਵੱਲੋਂ ਹਰ ਸਾਲ ਇਹ ਸੇਵਾਵਾਂ ਹੁੰਦੀਆਂ ਨੇ। ਇਸ ਸਾਲ ਵੀ ਇਹ ਪਾਠ ਆਰੰਭ ਕਰਵਾਏ ਗਏ ਸਨ। ਇਸੇ ਤਰ੍ਹਾਂ ਭਾਈ ਜਗੀਰ ਸਿੰਘ ਜੀ ਧਾਲੀਵਾਲ ਪਰਿਵਾਰ, ਇਸ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ, ਦੂਜੇ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਗਈ ਔਰ ਨਾਲ ਦੀ ਨਾਲ ਤਿੰਨ ਪਰਿਵਾਰਾਂ ਵੱਲੋਂ, ਭਾਈ ਬਲਦੇਵ ਸਿੰਘ ਪਨਾਗ ਪਰਿਵਾਰ ਵੱਲੋਂ, ਮੋਨਾ ਬਿਰਾਗ ਪਰਿਵਾਰ ਵੱਲੋਂ, ਭਾਈ ਜਸਕਰਨ ਸਿੰਘ ਪਰਿਵਾਰਾਂ ਵੱਲੋਂ, ਇਹਨਾਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੰਪੂਰਨਤਾ ਹੋਈ ਹੈ। ਮੈਂ ਬੇਨਤੀ ਤਾਂ ਕਰਨ ਲੱਗਾ ਕਿ ਜਦੋਂ ਆਪਾਂ ਦੀਵਾਨ ਹਾਲਾ ਲੈਂਦੇ ਹਾਂ ਨਾ, ਪ੍ਰੋਗਰਾਮ ਬਹੁਤ ਜ਼ਿਆਦਾ ਨੇ, ਪਰ ਜਦੋਂ ਸੰਗਤ ਦੀ ਆਮਦ, ਸੰਗਤ ਦੀ ਜੋ ਦਰਬਾਰ ਜਾਂ ਦੀਵਾਨ ਹਾਲ ਵਿੱਚ ਬੈਠਣ ਦੀ ਤਾਦਾਦ ਵੱਲ ਵੇਖਦੇ ਹਾਂ ਤਾਂ ਫਿਰ ਮਨਾਂ ਵਿੱਚ ਕਈ ਵਾਰੀ ਇੱਕ ਖਿਆਲ ਪੈਦਾ ਹੁੰਦਾ ਹੈ ਵੀ ਆਖਿਰ ਸਾਡਾ ਗੁਰਦੁਆਰਾ ਸਾਹਿਬ ਆਉਣ ਦਾ ਸੰਕਲਪ ਕੀ ਹੈ, ਕਿਉਂ ਆਉਂਦੇ ਹਾਂ ਅਸੀਂ ਗੁਰਦੁਆਰਾ ਸਾਹਿਬ। ਕੱਲ੍ਹ ਸ਼ਾਮੀ ਵੀ ਇੱਥੇ ਇਹ ਵਿਚਾਰ ਚੱਲ ਰਹੀ ਸੀ, ਗੁਰਦੁਆਰਾ ਸਾਹਿਬ ਆਉਣ ਦਾ ਮਨੋਰਥ ਕੀ ਹੈ ਸਾਡਾ। ਧਿਆਨ ਰੱਖੋ, ਇੱਕ ਹਿੰਦੂ ਵੀ ਕੋਈ ਮੰਦਿਰ ਜਾਂਦਾ, ਪੂਜਾ ਕਰਨ ਵਾਸਤੇ ਜਾਂਦਾ, ਕੋਈ ਨਮਾਜ਼ ਪੜ੍ਹਨ ਵਾਸਤੇ ਜਾਂਦਾ, ਕਿ ਸਾਡਾ ਗੁਰਦੁਆਰਾ ਸਾਹਿਬ ਆਉਣ ਦਾ ਨਿਸ਼ਚਾ ਵੀ ਸਿਰਫ ਔਰ ਸਿਰਫ ਪੂਜਾ ਤੱਕ ਤੇ ਨਹੀਂ ਸਾਡਾ ਸੀਮਤ ਰਹਿ ਗਿਆ। ਕਿਉਂਕਿ ਗੁਰੂ ਸਾਹਿਬ ਨੇ ਜਦੋਂ ਆਪਾਂ ਗੁਰਦੁਆਰੇ ਨੂੰ, ਗੁਰਦੁਆਰੇ ਦੀ ਜੋ ਪਰਿਭਾਸ਼ਾ ਗੁਰੂ ਸਾਹਿਬ ਨੇ ਬਾਣੀ ਅੰਦਰ ਆਖੀ ਹੈ, ਜਿਵੇਂ ਗੁਰਦੁਆਰੇ ਨੂੰ ਗੁਰੂ ਸਾਹਿਬ ਨੇ ਬਾਣੀ ਅੰਦਰ ਪ੍ਰਭਾਸ਼ਿਤ ਕੀਤਾ, ਦੋ ਪ੍ਰਭਾਸ਼ਾਵਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੁਹਾਨੂੰ ਗੁਰਦੁਆਰੇ ਦੀਆਂ ਮਿਲਦੀਆਂ ਨੇ। ਪਹਿਲੀ ਪ੍ਰਭਾਸ਼ਾ ਤੇ ਇਹ ਗੁਰੂ ਸਾਹਿਬ ਨੇ ਇਹ ਕਹਿੰਦਿਆਂ ਹੋਇਆ ਆਪਣੇ ਸ਼ਬਦਾਂ ਵਿੱਚ ਕਹੀ ਆ ਵੀ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਅਕਲ ਮਿਲਦੀ ਹੈ ਇੱਥੋਂ। ਉਹ ਕਿਵੇਂ ਮਿਲੇਗੀ ਮੈਨੂੰ ਦੱਸੋ ਜਰਾ, ਗੁਰਦੁਆਰਿਓਂ ਸੋਝੀ ਮਿਲਦੀ ਹੈ ਜ਼ਿੰਦਗੀ ਜਿਉਣ ਦੀ, ਆਚਾਰ ਵਿਵਹਾਰ ਦੀ, ਉਹ ਸੋਝੀ ਕਿਵੇਂ ਮਿਲਣੀ ਹੈ ਮੈਨੂੰ ਦੱਸੋ। ਉਹ ਮਿਲਣੀ ਹੈ ਵੀ ਜਦੋਂ ਅਸੀਂ ਬੈਠਾਂਗੇ ਸਤਸੰਗਤ ਵਿੱਚ ਤੇ ਜੋ ਪ੍ਰੋਗਰਾਮ ਚੱਲ ਰਿਹਾ, ਭਾਵੇਂ ਗੁਰਬਾਣੀ ਦਾ ਕੀਰਤਨ ਹੋ ਰਿਹਾ, ਭਾਵੇਂ ਹੁਣੇ ਗੁਰਮੁਖ ਪਿਆਰੇ ਗੁਰਬਾਣੀ ਦੀ ਕਥਾ ਕਰਕੇ ਗਏ ਨੇ, ਤੇ ਤੀਜਾ ਪ੍ਰੋਗਰਾਮ ਹੈ ਢਾਡੀ ਵਾਰਾਂ ਗੁਰ ਇਤਿਹਾਸ, ਇਹ ਤਿੰਨ ਹੀ ਪ੍ਰੋਗਰਾਮ ਨੇ ਜਿਹੜਾ ਗੁਰਦੁਆਰੇ ਸਾਹਿਬ ਵਿੱਚ ਚੱਲਦੇ ਨੇ। ਜੇ ਅਸੀਂ ਬੈਠਾਂਗੇ ਦਰਬਾਰ ਵਿੱਚ ਆ ਕੇ, ਜੇ ਕੋਈ ਸੁਣਾਂਗੇ ਤੇ ਫਿਰ ਹੀ ਸੋਝੀ ਮਿਲੂਗੀ ਨਾ। ਤਾਂ ਦੂਜੀ ਪ੍ਰਭਾਸ਼ਾ ਗੁਰਦੇਵ ਸੱਚੇ ਪਾਤਸ਼ਾਹ ਬਾਣੀ ਅੰਦਰ ਇਹਨਾਂ ਸ਼ਬਦਾਂ ਵਿੱਚ ਦਿੰਦੇ ਨੇ, ਆਉਂਦੇ ਨੇ ਸਤਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਉਹਨਾਂ ਆਖਿਆ ਸਤਸੰਗਤ ਗੁਰੂ ਦੀ ਪਾਠਸ਼ਾਲਾ ਹੈ, ਉਹਦੇ ਵਿੱਚ ਸਿੱਖ ਸਿੱਖਣ ਵਾਸਤੇ ਆਉਂਦਾ। ਵੈਸੇ ਜੇ ਸਿੱਖ ਸ਼ਬਦ ਨੂੰ ਆਪਾਂ ਉਹਦੀ ਵਿਆਖਿਆ ਆਪਾਂ ਪੜ੍ਹਦੇ ਹਾਂ, ਵਿਆਖਿਆ ਤਾਂ ਬਹੁਤ ਲੰਮੀ ਹੈ, ਪਰ ਵਿਦਵਾਨਾਂ ਨੇ ਉਹਨੂੰ ਦੋ ਸ਼ਬਦਾਂ ਵਿੱਚ ਜਦੋਂ ਆਪਾਂ ਕਹਿੰਦੇ, ਇਹ ਕਹਿੰਦੇ ਹੋਇਆ ਅੰਕਿਤ ਕੀਤਾ ਵੀ ਜਿਹੜਾ ਸਿੱਖਦਾ ਰਹੇ, ਲਰਨਰ ਹੈ, ਤੇ ਲਰਨ ਕਿੱਥੋਂ ਹੁੰਦਾ ਹੈ, ਸਿੱਖਿਆ ਕਿੱਥੋਂ ਜਾਣਾ, ਉਹ ਜਾਣਾ ਇੱਥੋਂ ਦੀਵਾਨ ਵਿੱਚ ਬੈਠਿਆਂ। ਪਰ ਗੁਰੂ ਪਾਤਸ਼ਾਹ ਮਿਹਰ ਕਰਨ ਸਾਨੂੰ ਇਹਨਾਂ ਬਾਤਾਂ ਦੀ ਸੋਝੀ ਆ ਜਾਏ। ਤਾਂ ਆਓ ਗੁਰੂ ਪਿਆਰਿਓ, ਢਾਡੀ ਕਲਾ ਦੇ ਮਾਧਿਅਮ ਰਾਹੀਂ ਇਤਿਹਾਸ ਦਾ ਕੋਈ ਵਾਕਿਆ ਤਾਂ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆਰੰਭ ਕਰ ਸਕਾਂ। ਧਿਆਨ ਰੱਖਿਓ, ਜਿਹੜਾ ਸਾਡਾ ਇਤਿਹਾਸ ਹੈ ਉਹਨੂੰ ਵਿਦਵਾਨਾਂ ਨੇ ਤਿੰਨਾਂ ਰੂਪਾਂ ਦੇ ਵਿੱਚ ਵਰਗੀਕ੍ਰਿਤ ਕੀਤਾ। ਸਭ ਤੋਂ ਪਹਿਲੀ ਧਰਮ ਹੈ 1469 ਤੋਂ ਲੈ ਕੇ ਸੰਨ 1708 ਅਕਤੂਬਰ ਤੱਕ ਦੀ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਫ਼ਰ ਹੈ ਜਿਹੜਾ 239 ਸਾਲ ਦਾ, ਜਿੰਨਾ ਕੁ ਇਹ ਟਾਈਮ ਹੈ, ਇਹਨੂੰ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਹੈ ਗੁਰ ਇਤਿਹਾਸ, ਗੁਰੂ ਕਾਲ ਹੈ। ਇਸ ਤੋਂ ਉਪਰੰਤ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਕਤੂਬਰ 1708 ਵਿੱਚ ਜੋ ਗੁਰਪ੍ਰਪਿਆਨਾ ਕਰਦੇ ਨੇ, ਉਹਨਾਂ ਤੋਂ ਉਪਰੰਤ ਬੰਦਾ ਸਿੰਘ ਬਹਾਦਰ ਦਾ ਪੰਜਾਬ ਆਉਣਾ, ਸਿੱਖ ਰਾਜ ਸਾਮਰਾਜ ਜਿਹੜਾ ਹੈ ਉਹ ਕਾਇਮ ਕਰਨਾ, ਤੇ ਪੂਰੀ ਦੀ ਪੂਰੀ 18ਵੀਂ ਸਦੀ ਦਾ ਜਿੰਨਾ ਇਤਿਹਾਸ ਹੈ, ਇਸ ਤੋਂ ਉਪਰੰਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਵੱਲੋਂ ਸਿੱਖ ਰਾਜ ਦੀ ਕਾਇਮ ਹੀ ਕਰਨੀ, ਤੇ 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ੀ ਰਾਜ ਦਾ ਹਿੱਸਾ ਬਣਾਏ ਜਾਣ ਤੱਕ ਦਾ ਜਿੰਨਾ ਇਤਿਹਾਸ ਹੈ ਉਹਨੂੰ ਸਾਡੇ ਇਤਿਹਾਸਕਾਰਾਂ ਨੇ ਵਰਗੀਕ੍ਰਿਤ ਕੀਤਾ ਹੈ ਸਿੱਖ ਇਤਿਹਾਸ। ਔਰ ਉਦੋਂ ਮਗਰੋਂ ਲੈ ਕੇ ਅੱਜ ਤੱਕ ਦਾ ਸਾਡਾ ਜਿੰਨਾ ਇਤਿਹਾਸ ਹੈ ਨਾ, ਉਹਨੂੰ ਸਾਡੇ ਵਿਦਵਾਨਾਂ ਨੇ ਲਿਖਿਆ ਕੌਮੀ ਇਤਿਹਾਸ, ਕੌਮੀ ਇਤਿਹਾਸ। ਪਰ ਇਹ ਗੱਲ ਧਿਆਨ ਰੱਖਿਓ ਇਹ ਉਹ ਸਟੇਜਾਂ ਨੇ, ਇਹਨਾਂ ਸਟੇਜਾਂ ਤੇ ਗੱਲ ਉਹਨਾਂ ਬੰਦਿਆਂ ਦੀ ਹੋਣੀ ਹੈ ਜਿਨ੍ਹਾਂ ਨੇ ਆਪਣੇ ਤਨ ਦਾ ਠੀਕਰਾ ਕਿਸੇ ਖਾਸ ਕਾਰਜ, ਕਿਸੇ ਖਾਸ ਮਨੋਰਥ ਦੀ ਪ੍ਰਾਪਤੀ ਵਾਸਤੇ ਡੋਲਿਆ। ਉਹਨੇ ਢਾਡੀ ਸਿੰਘਾਂ ਨੇ ਤੁਹਾਨੂੰ ਬੰਦਨਾ ਦੇ ਰੂਪ ਦੇ ਵਿੱਚ ਕਵਿਤਾ ਵੀ ਸਰਵਣ ਕਰਵਾਈ ਸੀ। ਇੱਕ ਦੀਵਾਨ ਦੇ ਕਿਸੇ ਸੱਜਣ ਦੇ ਲਿਖੇ ਹੋਏ ਬੋਲ ਬੜੇ ਬਾ ਕਮਾਲ ਨੇ। ਉਹ ਲਿਖਦਾ ਵੀ ਕਹਿੰਦਾ, ਵੱਢ ਕੇ ਤੇ ਬੱਕਰੇ ਨੂੰ ਖਾਂਦੇ ਲੋਕੀ ਮਾਸ, ਉਹਦਾ ਖਲੜੀ ਦਾ ਟੋਲ ਕੇ ਤੇ ਤਬਲਾ ਮੜਾਇਆ ਜਾਂਦਾ। ਮਰ ਜਾਵੇ ਮ੍ਰਿਗ ਤਾਂ ਬਣਾ ਕੇ ਉਹਦੀ ਮ੍ਰਿਗਸ਼ਾਲਾ ਹੇਠਾਂ ਸੰਤਾਂ ਸਾਧੂਆਂ ਦੇ ਆਸਣ ਵਿਛਾਇਆ ਜਾਂਦਾ। ਮਰ ਜਾਵੇ ਹਾਥੀ ਉਹਦਾ ਮੁੱਲ ਪੈਂਦਾ 125,000, ਉਹਦੇ ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਦੇ ਪਾਇਆ ਜਾਂਦਾ। ਹੱਡ ਮਾਸ ਨਾੜੀ ਚੰਮ ਬੰਦੇ ਦਾ ਨੀ ਕਿਸੇ ਕੰਮ, ਮੜੀਆਂ ਚ ਦੱਬਿਆ ਜਾਂ ਚਿਖਾ ਚ ਜਲਾਇਆ ਜਾਂਦਾ। ਪਰ ਦੇਸ਼ ਕੌਮ ਹਿੱਤ ਜਿਹੜੇ ਹੱਸ ਜਾਣਾ ਵਾਰ ਜਾਂਦੇ, ਜਸ ਉਹਨਾਂ ਮਰਦਾਂ ਦਾ ਸਟੇਜਾਂ ਉੱਤੇ ਗਾਇਆ ਜਾਂਦਾ। ਇਹਨਾਂ ਸਟੇਜਾਂ ਉੱਤੇ ਉਹਨਾਂ ਮਰਦਾਂ ਦੀ ਗੱਲ ਹੋਣੀ ਹੈ ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ ਆਪਣਾ ਖੂਨ ਡੋਲਿਆ, ਤੇ ਬੜੀ ਜਾਂ ਬਾਜੀ ਦੇ ਨਾਲ ਜਿਨ੍ਹਾਂ ਨੇ ਹੱਸਦਿਆਂ ਹੋਇਆਂ ਮੌਤ ਨੂੰ ਗਲੇ ਨਾਲ ਲਾਇਆ, ਉਹਨਾਂ ਦੀ ਗੱਲ ਇਹਨਾਂ ਸਟੇਜਾਂ ਉੱਤੇ ਹੁੰਦੀ ਹੈ। ਤੇ ਗੁਰੂ ਪਿਆਰਿਓ, ਐਸੇ ਹੀ ਕੌਮ ਦੇ ਮਹਾਨਾਇਕ ਦਾ ਜ਼ਿਕਰ ਮੈਂ ਆਪ ਸੰਗਤਾਂ ਦੇ ਚਰਨਾਂ ਵਿੱਚ ਕਰਨ ਲੱਗਾ, ਜਿਹਦੀ ਸ਼ਹਾਦਤ ਜਾਂ ਸ਼ਹਾਦਤ ਦਾ ਦਿਨ ਜਿਹੜਾ ਉਹ ਬੀਤੇ ਦਿਨੀ ਕੱਲ ਪੂਰੀ ਦੁਨੀਆਂ ਵਿੱਚ ਬੈਠੇ ਹੋਏ ਸਿੱਖਾਂ ਨੇ ਮਨਾਇਆ, ਸਾਡੇ ਕੈਲੰਡਰਾਂ ਵਿੱਚ ਲਿਖਿਆ ਹੋਇਆ। ਮੈਨੂੰ ਖਿਮਾ ਕਰ ਦਿਓ, ਮਨਾਇਆ ਜਾਂ ਨਹੀਂ ਮਨਾਇਆ ਉਹ ਗੱਲਬਾਤ ਦੀ ਏ, ਮੈਂ ਜ਼ਿਕਰ ਕਰਨ ਲੱਗਾ ਹਾਂ ਕੌਮ ਦੇ ਉਸ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ। ਧਿਆਨ ਰੱਖਿਓ, ਊਧਮ ਸਿੰਘ ਦਾ ਜਨਮ ਇੱਕ ਬੜੇ ਸਧਾਰਨ ਜੇ ਪਰਿਵਾਰ ਵਿੱਚ ਹੋਇਆ, ਕੋਈ ਬਹੁਤ ਵੱਡਾ ਘਰਾਣਾ ਨਹੀਂ ਸੀ ਉਹ, ਅਨਨੋਨ ਜਿਹਾ ਘਰਾਣਾ ਇਤਿਹਾਸ ਦੇ ਪੰਨਿਆਂ ਵਿੱਚੋਂ ਤੁਹਾਨੂੰ ਮਿਲਦਾ। ਪਰ ਜੇ ਦੂਜਾ ਪਾਸੇ ਵੇਖੀਏ ਵੀ ਜਿੰਨੇ ਵੀ ਕੌਮ ਦੇ ਬੜੇ ਬਹਾਦਰ, ਉਹ ਲੋਕ ਜਿਨ੍ਹਾਂ ਨੇ ਕੌਮ ਨੂੰ, ਸੰਸਾਰ ਨੂੰ, ਸਮਾਜ ਨੂੰ ਕੋਈ ਦੇਣ ਦਿੱਤੀ, ਜਿਨ੍ਹਾਂ ਨੇ ਕੌਮ ਜਾਂ ਸਮਾਜ ਦੇ ਰਾਹ ਵਿੱਚ ਨਵੇਂ ਪੂਰਨੇ ਪਾਏ, ਉਹ ਲੋਕ ਆਮ ਘਰਾਂ ਵਿੱਚ ਪੈਦਾ ਹੋਏ, ਬਲਕਿ ਝੁੱਗੀਆਂ ਚੌਂਪੜੀਆਂ ਵਿੱਚ ਪੈਦਾ ਹੋਏ, ਸ਼ਾਹੀ ਮਹਿਲਾਂ ਵਿੱਚ ਨਹੀਂ, ਝੁੱਗੀਆਂ ਚੌਂਪੜੀਆਂ ਵਿੱਚ। ਕਿਸੇ ਸ਼ਾਇਰ ਦੇ ਬੋਲ ਬੜੇ ਭਾਵੁਕ ਕਰ ਦੇਣ ਵਾਲੇ ਨੇ, ਉਹ ਕਹਿੰਦਾ ਵੀ ਤਮਾਸ਼ੇ ਇਨਕਲਾਬਾਂ ਦੇ ਸਿਤਾਰੇ ਵੇਖਦੇ ਰਹਿੰਦੇ ਨੇ, ਡੁੱਬਦੀ ਹੈ ਕਿਸ਼ਤੀ ਜਦੋਂ ਕਿਨਾਰੇ ਵੇਖਦੇ ਰਹਿੰਦੇ ਨੇ, ਕੱਖਾਂ ਦੀਆਂ ਕੁੱਲੀਆਂ ਵਿੱਚੋਂ ਬਗਾਵਤ ਪੈਦਾ ਹੁੰਦੀ ਹੈ, ਸ਼ਾਹੀ ਮਹਿਲਾਂ ਦੇ ਮਨਾਰੇ ਵੇਖਦੇ ਰਹਿੰਦੇ ਨੇ। ਜਦੋਂ ਜਦੋਂ ਬਗਾਵਤਾਂ ਪੈਦਾ ਹੋਈਆਂ ਨਾ, ਉਹ ਝੁੱਗੀਆਂ ਦੇ ਵਿੱਚੋਂ ਪੈਦਾ ਹੋਈਆਂ ਨੇ, ਉਹ ਸ਼ਾਹੀ ਮਹਿਲਾਂ ਜਾਂ ਸ਼ਾਹੀ ਘਰਾਣਿਆਂ ਵਿੱਚੋਂ ਕਦੇ ਨਹੀਂ ਪੈਦਾ ਹੋਈਆਂ। ਉਹ ਇੱਕ ਆਮ ਜਿਹੇ ਪਰਿਵਾਰ ਵਿੱਚ ਪੈਦਾ ਹੋਇਆ, ਪਿਤਾ ਦਾ ਨਾਮ ਹੈ ਸਰਦਾਰ ਟਹਿਲ ਸਿੰਘ ਤੇ ਮਾਤਾ ਦਾ ਨਾਮ ਹੈ ਮਾਤਾ ਨਰਾਇਣ ਕੌਰ। ਗੁਰੂ ਪਿਆਰਿਓ, ਜ਼ਿਕਰ ਮਿਲਦਾ ਇਤਿਹਾਸ ਦੇ ਪੰਨਿਆਂ ਦੇ ਅੰਦਰ, ਸਨ 1900 ਦੇ ਵਿੱਚ ਇਹਦਾ ਜਨਮ ਹੁੰਦਾ, ਔਰ ਜ਼ਿਕਰ ਵੀ ਮਿਲਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ, ਇਹ ਦੋ ਭਰਾ ਸਨ, ਇੱਕ ਭਰਾ ਵੱਡਾ ਸੀ, ਉਹਦਾ ਨਾਮ ਸੀ ਸਰਦਾਰ ਸਾਧੂ ਸਿੰਘ, ਤੇ ਜਦੋਂ ਇਹ ਪੈਦਾ ਹੋਇਆ ਇਹਦਾ ਨਾਮ ਮਾਪਿਆਂ ਨੇ ਰੱਖਿਆ ਸ਼ੇਰ ਸਿੰਘ। ਸਾਧੂ ਸਿੰਘ ਤੇ ਸ਼ੇਰ ਸਿੰਘ ਇਹ ਦੋ ਭਰਾ ਸਨ, ਤੇ ਕਹਿੰਦੇ ਨੇ ਵੀ ਇਹਦੇ ਪਿਤਾ ਜੀ ਜੋ ਸਰਦਾਰ ਟਹਿਲ ਸਿੰਘ ਸਨ, ਉਹ ਰੇਲਵੇ ਟਰੈਕ ਤੇ ਡਿਊਟੀ ਕਰਿਆ ਕਰਦੇ ਸਨ, ਰੇਲਵੇ ਵਿਭਾਗ ਵਿੱਚ ਡਿਊਟੀ ਕਰਿਆ ਕਰਦੇ ਸਨ, ਨੌਕਰੀ ਕਰਿਆ ਕਰਦੇ ਸੀ ਬੜੀ ਛੋਟੀ ਜਿਹੀ ਉਮਰ ਦੇ ਵਿੱਚ। ਇਹਦੀ ਜਿਹੜੀ ਮਾਤਾ ਹੈ ਸਾਧੂ ਸਿੰਘ ਤੇ ਸ਼ੇਰ ਸਿੰਘ ਦੀ ਮਾਤਾ ਜਿਹੜੀ ਹੈ ਮਾਤਾ ਨਰਾਇਣ ਕੌਰ, ਉਹ ਗੁਰਪੁਰਪਿਆਨਾ ਕਰ ਗਈ, ਅਕਾਲ ਚਲਾਣਾ ਕਰ ਗਈ। ਪਿਤਾ ਸਰਦਾਰ ਟਹਿਲ ਸਿੰਘ ਨੇ ਬੜੀ ਕੋਸ਼ਿਸ਼ ਕੀਤੀ, ਬੱਚਿਆਂ ਦਾ ਧਿਆਨ ਰੱਖਿਆ, ਇੱਕ ਪਾਸੇ ਉਹਨੇ ਆਪਣੀ ਨੌਕਰੀ ਵੀ ਕਰਨੀ ਨਾਲ ਦੀ ਨਾਲ ਬੱਚਿਆਂ ਦਾ ਖਿਆਲ ਵੀ ਕਰਨਾ, ਪਰ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਥੋੜ੍ਹਾ ਸਮਾਂ ਬੀਤ ਜਾਣ ਤੋਂ ਬਾਅਦ ਸਰਦਾਰ ਟਹਿਲ ਸਿੰਘ ਵੀ ਇਹਨਾਂ ਦੋਵਾਂ ਬੱਚਿਆਂ ਨੂੰ ਅਨਾਥ ਛੱਡ ਕੇ ਇਸ ਦੁਨੀਆ ਮੁਕਾਮੇ ਫਾਨੀ ਨੂੰ ਅਲਵਿਦਾ ਕਹਿ ਗਏ। ਕਹਿੰਦੇ ਨੇ ਸਰਦਾਰ ਟਹਿਲ ਸਿੰਘ ਦਾ ਇੱਕ ਮਿੱਤਰ ਸੀ ਸਰਦਾਰ ਹਰਬੰਸ ਸਿੰਘ, ਇਹਨੇ ਇਹਨਾਂ ਦੋਵਾਂ ਬੱਚਿਆਂ ਨੂੰ ਸੈਂਟਰ ਖਾਲਸਾ ਯਤੀਮਖਾਨਾ ਸੀ ਅੰਮ੍ਰਿਤਸਰ, ਉੱਥੇ ਭਰਤੀ ਕਰਵਾ ਦਿੱਤਾ। ਉੱਥੇ ਇਹਨਾਂ ਦੋਵਾਂ ਭਰਾਵਾਂ ਦੀ ਅਗਲੀ ਪੜ੍ਹਾਈ ਜਿਹੜੀ ਸੀ ਉਹ ਸਟਾਰਟ ਹੋ ਗਈ, ਆਰੰਭ ਹੋ ਗਈ। ਸੈਂਟਰਲ ਯਤੀਮਖਾਨੇ ਦਾ ਇੱਕ ਨਿਯਮ ਸੀ, ਜਦੋਂ ਵੀ ਕੋਈ ਬੱਚਾ ਯਤੀਮਖਾਨੇ ਵਿੱਚ ਆਉਂਦਾ ਉਹਨੂੰ ਸਭ ਤੋਂ ਪਹਿਲਾਂ ਅੰਮ੍ਰਿਤਪਾਨ ਕਰਨਾ ਪੈਂਦਾ ਸੀ। ਇਹਨਾਂ ਦੋਵਾਂ ਭਰਾਵਾਂ ਨੂੰ ਅੰਮ੍ਰਿਤ ਛਕਾਇਆ ਗਿਆ, ਜਿਹੜਾ ਤੇ ਸੀ ਸਾਧੂ ਸਿੰਘ, ਅੰਮ੍ਰਿਤ ਛਕਾ ਕੇ ਉਹਦਾ ਨਾਮ ਮੁਕਤਾ ਸਿੰਘ ਰੱਖਿਆ ਗਿਆ, ਤੇ ਸ਼ੇਰ ਸਿੰਘ ਨੇ ਅੰਮ੍ਰਿਤਪਾਨ ਕਰਵਾ ਕੇ ਇਹਦਾ ਨਾਮ ਪੰਨਿਆਂ ਦੇ ਅੰਦਰ ਲਿਖਿਆ ਪੀ ਊਧਮ ਸਿੰਘ ਕਰ ਦਿੱਤਾ ਗਿਆ। ਕੁਦਰਤ ਰਾਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ, ਉਹਨੇ ਇਸ ਨੌਜਵਾਨ ਦੇ ਬਹੁਤ ਸਾਰੇ ਪਰਚੇ ਲੈਣੇ ਸਨ, ਜਿੱਥੇ ਪਹਿਲਾਂ ਮਾਂ ਚੜ੍ਹਾਈ ਕਰ ਗਈ, ਉਦੋਂ ਮਗਰੋਂ ਬਾਪ ਪਿਆਨਾ ਕਰ ਗਿਆ, ਪਿੱਛੇ ਬਚਿਆ ਸੀ ਕੋਈ ਇੱਕ ਭਰਾ, ਮਾਂ ਜਾਇਆ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲਿਆ ਗਿਆ। ਬੜੀਆਂ ਪਰਖਾਂ ਹੋਈਆਂ ਇਸ ਨੌਜਵਾਨ ਦੀਆਂ, ਬੜੀਆਂ ਪਰਖਾਂ ਹੋਈਆਂ, ਉਹਦੀ ਮੌਤ ਹੋ ਗਈ, ਪਰ ਇਹਨੇ ਆਪਣੀ ਸਟੱਡੀ ਆਪਣੀ ਪੜ੍ਹਾਈ ਜਾਰੀ ਰੱਖੀ। ਇਹ ਉਹ ਦਿਨ ਸਨ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਜੋ ਅੰਗਰੇਜ਼ਾਂ ਦਾ ਸਾਮਰਾਜੀ ਦੈਂਤ ਜਿਹੜਾ ਸੀ ਉਹ ਬੜੀ ਖਤਰਨਾਕ ਸ਼ਕਲ ਸੂਰਤ ਅਖਤਿਆਰ ਕਰ ਚੁੱਕਿਆ ਸੀ। ਵਾਕਿਆ ਤਾਂ ਆਇਆ 13 ਅਪ੍ਰੈਲ 1919 ਦਾ, ਵਿਸਾਖੀ ਦਾ ਦਿਨ ਹੈ ਤੇ ਵਿਸਾਖੀ ਭਰਦੀ ਹੈ ਪੂਰੇ ਪੰਜਾਬ ਭਰ ਦੇ ਵਿੱਚ, ਹਰ ਥਾਂ ਤੇ ਵਿਸਾਖੀ ਦੀਆਂ ਬੜੀਆਂ ਰੌਣਕਾਂ ਲੱਗਦੀਆਂ ਨੇ। ਔਰ ਉਸ ਵੇਲੇ ਅੰਗਰੇਜ਼ਾਂ ਦੇ ਦਮਨ ਚੱਕਰ ਦੇ ਵਿਰੁੱਧ ਵਿੱਚ ਜਿੱਥੇ ਪੂਰੇ ਭਾਰਤ ਵਰਸ਼ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਰੋਸ ਮੁਜ਼ਾਹਰੇ ਹੋ ਰਹੇ ਸਨ, ਇੱਕ ਬੜਾ ਵੱਡਾ ਮੁਜ਼ਾਹਰਾ ਜਲਿਆਂ ਵਾਲੇ ਬਾਗ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨੀਯਤ ਹੋਇਆ। ਔਰ ਉਸ ਵੇਲੇ ਜੋ ਉਸ ਵੇਲੇ ਦਾ ਅੰਮ੍ਰਿਤਸਰ ਦਾ ਹਾਕਮ ਹੈ, ਡੀਸੀ ਹੈ ਜਿਹੜਾ ਜਨਰਲ ਡਾਇਰ, ਕਈ ਵਾਰੀ ਇਹ ਨਾਵਾਂ ਦੀ ਰਲ ਗੱਡ ਹੋ ਜਾਂਦੀ ਹੈ, ਨਾਵਾਂ ਤੋਂ ਕਈ ਵਾਰੀ ਟੱਪਲਾ ਆਪਾਂ ਖਾ ਜਾਂਦੇ ਹਾਂ, ਧਿਆਨ ਰੱਖਿਓ ਇਹ ਦੋ ਨਾਮ ਤੁਹਾਨੂੰ ਇਤਿਹਾਸ ਦੇ ਪੰਨਿਆਂ ਵਿੱਚ ਮਿਲਦੇ ਨੇ। ਇੱਕ ਨਾਮ ਹੈ ਸਰ ਮਾਈਕਲ ਉਡਵਾਇਰ, ਉਹ ਪੰਜਾਬ ਦਾ ਗਵਰਨਰ ਹੈ ਉਸ ਵੇਲੇ, ਤੇ ਦੂਜਾ ਨਾਮ ਹੈ ਜਨਰਲ ਡਾਇਰ, ਉਹ ਅੰਮ੍ਰਿਤਸਰ ਦਾ ਹਾਕਮ ਹੈ, ਹੁਕਮਰਾਨ ਹੈ ਉਹਦੇ ਮਾਤਹਿਤ। ਤੋ ਜਦੋਂ ਇਹ ਜਲਸਾ ਹੋ ਰਿਹਾ ਸੀ, ਬਹੁਤ ਵੱਡੀ ਫੌਜ ਲੈ ਕੇ, ਬਹੁਤ ਵੱਡੀ ਨਫਰੀ ਲੈ ਕੇ ਜਨਰਲ ਡਾਇਰ ਉਹਨੇ ਜਾ ਕੇ ਜਲਿਆਂ ਵਾਲੇ ਬਾਗ ਨੂੰ ਚਾਰ ਚੁਫੇਰਿਓਂ ਘੇਰਾ ਪਾ ਲਿਆ। ਅੱਜ ਵੀ ਜਦੋਂ ਆਪਾਂ ਜਾਂਦੇ ਹਾਂ ਦਰਬਾਰ ਸਾਹਿਬ ਦਰਸ਼ਨ ਦੀਦਾਰਿਆਂ ਵਾਸਤੇ, ਸੰਗਤਾਂ ਜਲਿਆਂ ਵਾਲੇ ਬਾਗ ਜ਼ਰੂਰ ਜਾਂਦੀਆਂ ਨੇ, ਤੇ ਆਪਾਂ ਵੇਖਦੇ ਹਾਂ ਵੀ ਇੱਕ ਬੰਦ ਜਿਹਾ ਭੀੜਾ ਜਿਹਾ ਰਸਤਾ ਹੈ, ਇੱਕੋ ਇੱਕ ਰਸਤਾ ਹੈ, ਉਹੀ ਐਂਟਰੈਂਸ ਹੈ ਔਰ ਉਹੀ ਐਗਜ਼ਿਟ ਹੈ, ਉਹਦੇ ਰਾਹੀਂ ਜਾਣਾ ਤੇ ਉਹਦੇ ਰਾਹੀਂ ਬਾਹਰ ਆਇਆ ਜਾਣਾ ਹੈ। ਔਰ ਉਹਦੇ ਸਾਹਮਣੇ ਲਿਆ ਕੇ ਉਹਨੇ ਆਪਣੀਆਂ ਫੌਜਾਂ ਜਿਹੜੀਆਂ ਸਨ ਬੀੜ ਦਿੱਤੀਆਂ। ਸ਼ਾਂਤਮਈ ਚੱਲ ਰਹੇ ਜਲਸੇ ਉੱਤੇ, ਸ਼ਾਂਤਮਈ ਚੱਲ ਰਹੇ ਉਸ ਮਜ਼ਾਰੇ ਉੱਥੇ ਜਿੱਥੇ ਵਿਚਾਰਾਂ ਚੱਲ ਰਹੀਆਂ ਸਨ, ਉੱਥੇ ਜਾ ਕੇ ਜਨਰਲ ਡਾਇਰ ਦੇ ਹੁਕਮ ਦੇ ਨਾਲ ਉਸ ਵੇਲੇ ਦਾ ਦਨ ਦਨਾ ਰਿਹਾ ਅੰਗਰੇਜ਼ੀ ਰੂਪੀ ਸਾਮਰਾਜੀ ਦੈਂਤ ਦੇ ਸਿਪਾਹੀਆਂ ਨੇ ਜਿਵੇਂ ਗੋਲੀਆਂ ਚਲਾ ਕੇ ਉਹਨਾਂ ਨਿਰਦੋਸ਼ ਜੋ ਪੰਜਾਬੀ ਤੇ ਇਕੱਠੀ ਹੋਈ ਸੀ ਉਹਨਾਂ ਦੀ ਕਤਲੋ ਗਾਰਤ ਕੀਤੀ, ਉਹਦੀ ਦੁਹਾਈ ਜਿਵੇਂ ਪੰਜਾਬ ਭਰ ਦੇ ਵਿੱਚ ਮੱਚੀ। ਆਓ ਦਾ ਜ਼ਿਕਰ ਢਾਡੀ ਜੱਥਾ ਆਪਣੇ ਸ਼ਬਦਾਂ ਰਾਹੀਂ ਆਪ ਜੀ ਦੇ ਸਨਮੁੱਖ ਇਉਂ ਕਹਿੰਦਾ ਆ ਰਿਹਾ।

ਦੀ ਉੱਤੇ ਲੋਥ ਵਿੱਚ ਬਾਗ ਦੇ ਪਾਪੀਆਂ ਨੇ ਹੱਦੋਂ ਵੱਧ ਸੀ ਕਰਤੀ ਕਰਤੀ।

జరిగిన ప్రతి ఒక్కడే

ਇਤਿਹਾਸ ਕਹਿੰਦਾ ਵੀ ਕੁਝ ਕੁ ਮਿੰਟਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਤੂਸ ਫੂਕ ਦਿੱਤੇ ਗਏ। ਇਸ ਕਤਲੋਗਾਰਤ ਦੇ ਵਿੱਚ ਕੁੱਲ 1302 ਬੰਦਿਆਂ ਦੀ ਮੌਤ ਹੋਈ। 1302 ਬੰਦੇ ਇਸ ਅੰਧਾਧੁੰਦ ਚੱਲੀ ਹੋਈ ਗੋਲੀਬਾਰੀ ਵਿੱਚ ਮਾਰੇ ਗਏ, ਜਿਨ੍ਹਾਂ ਗਿਣਤੀ ਦੇ ਵਿੱਚ ਸਾਰੇ ਪੰਜਾਬੀ ਸਨ, ਪਰ ਜਦੋਂ ਤੁਸੀਂ ਉਹਨਾਂ ਨੂੰ ਵਰਗੀਕ੍ਰਿਤ ਕਰਦੇ ਹੋ, ਜਿਨ੍ਹਾਂ ਦੇ ਵਿੱਚੋਂ 800 ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਿੰਘ ਸਨ, ਸਾਬਤ ਸੂਰਤ ਅੰਮ੍ਰਿਤਧਾਰੀ ਸਿੰਘ, ਤੇ ਬਾਕੀ ਜਿਹੜੇ 500 ਦੇ ਕਰੀਬ ਸੀ ਉਹ ਬਾਕੀ ਕੁੱਲ ਸ਼੍ਰੇਣੀਆਂ ਦੇ ਵਿੱਚੋਂ ਜਿਨ੍ਹਾਂ ਨੇ ਜਾਮੇ ਸ਼ਹਾਦਤ ਪੀਤਾ, ਜਿਹੜੇ ਇਸ ਗੋਲੀਬਾਰੀ ਵਿੱਚ ਮਾਰੇ ਗਏ। ਵੈਸੇ ਜੇ ਵੇਖਿਆ ਜਾਏ ਤਾਂ ਪੰਜਾਬ ਨੂੰ ਅੰਗਰੇਜ਼ੀ ਰਾਜ ਦਾ ਹਿੱਸਾ ਅੰਗਰੇਜ਼ 1849 ਵਿੱਚ ਬਣਾਉਂਦੇ ਨੇ। 1839 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ, ਉਹ ਪਿਆਨਾ ਕਰਦੇ ਨੇ। 1839 ਤੋਂ 1849 10 ਸਾਲ ਦਾ ਜਿਹੜਾ ਵਕਫਾ ਹੈ, ਉਹਦੇ ਦਰਮਿਆਨ ਅੰਗਰੇਜ਼ਾਂ ਅਤੇ ਸਿੱਖਾਂ ਦੀਆਂ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਨੇ ਤੇ ਬਹੁਤ ਸਾਰੇ ਧੋਖੇ ਹੁੰਦੇ ਹੈ। ਫਿਰ ਉਹ ਸਮਾਂ ਵੀ ਸਮੇਂ ਨੇ ਵੇਖਿਆ ਜਦੋਂ ਇੱਕ ਪਾਸੇ ਇਕੱਲਾ ਪੰਜਾਬ ਛਾਤੀ ਡਾਹ ਕੇ ਲੜ ਰਿਹਾ ਸੀ ਤੇ ਦੂਜੇ ਪਾਸੇ ਪੂਰਾ ਹਿੰਦੁਸਤਾਨ ਅੰਗਰੇਜ਼ਾਂ ਦੀ ਪਿੱਠ ਉੱਤੇ ਸੀ। ਇਹ ਬੋਲ ਮੇਰੇ ਨਹੀਂ, ਇਤਿਹਾਸਕਾਰਾਂ ਦੇ ਬੋਲ ਨੇ। ਸ਼ਾਹ ਮੁਹੰਮਦ ਇੱਕ ਮੁਸਲਮਾਨ ਸ਼ਾਇਰ ਸੀ, ਉਹਦਾ ਲਿਖਿਆ ਹੋਇਆ ਜੰਗਨਾਮਾ ਅੱਜ ਵੀ ਪੜ੍ਹਿਆ ਤੇ ਸੁਣਾਇਆ ਜਾਂਦਾ ਤੇ ਜਦੋਂ ਉਹ ਇਹ ਗੱਲ ਆਖਦਾ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਉਹਨੇ ਦੋ ਪਾਤਸ਼ਾਹੀਆਂ ਦਾ ਜ਼ਿਕਰ ਕੀਤਾ ਹੈ, ਪਰ ਉਹਨੇ ਇਹ ਆਖਿਆ ਵੀ ਇੱਕ ਪਾਸੇ ਸਾਰਾ ਹਿੰਦੁਸਤਾਨ ਤੇ ਦੂਜੇ ਪਾਸੇ

0: ਜਾਂਦੇ ਨੇ। ਕਿੰਨਾ ਟਾਈਮ ਬਣਿਆ? 98 ਸਾਲ। ਪਰ ਇਹੀ ਇਤਿਹਾਸ ਜਦੋਂ ਤੁਸੀਂ ਹਿੰਦੁਸਤਾਨ ਦੀਆਂ ਇੰਡੀਆ ਦੀਆਂ ਬਾਕੀ ਸਟੇਟਾਂ ਨੂੰ ਕਦੇ ਪੜ੍ਹ ਕੇ ਵੇਂਦੇ ਹੋ, ਕਿਸੇ ਸਟੇਟ ਨੇ 200 ਸਾਲ, ਕਿਸੇ ਨੇ 225 ਸਾਲ, ਕਿਸੇ ਨੇ 150 ਸਾਲ ਅੰਗਰੇਜ਼ੀ ਗੁਲਾਮੀ ਭੋਗੀ ਹੈ। ਪਰ ਜਦੋਂ ਤੁਸੀਂ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਦਿੱਤੀਆਂ ਗਈਆਂ ਸ਼ਹਾਦਤਾਂ ਨੂੰ ਪੜ੍ਹਦੇ ਹੋ ਤੇ ਫਿਰ ਤੁਸੀਂ ਵੇਂਦੇ ਹੋ ਤੁਹਾਡੇ ਵੱਡ ਵਡੇਰਿਆਂ ਦੀ ਗਿਣਤੀ ਫਿਰ ਵੀ ਪਰਸੈਂਟੇਜ ਦੇ ਵਿੱਚ ਸਭ ਤੋਂ ਮੋਹਰੇ ਰਹੀ ਹੈ। ਧਿਆਨ ਰੱਖਿਓ, ਮੁਲਕ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਵੱਧ ਡਾਂਗ ਪੰਜਾਬ ਨੇ ਖਾਧੀ ਹੈ ਤੇ ਪੰਜਾਬ ਤੋਂ ਬਾਅਦ ਵਿੱਚ ਦੂਜੇ ਨੰਬਰ ਤੇ ਬੰਗਾਲੀਆਂ ਨੇ ਖਾਧੀ ਹੈ। ਤੇ ਜਦੋਂ ਵੇਖਦੇ ਹਾਂ ਜਾਂ ਸ਼ਹਾਦਤਾਂ ਬੰਗਾਲੀਆਂ ਦਿੱਤੀਆਂ ਜਾਂ ਦਿੱਤੀਆਂ ਪੰਜਾਬੀਆਂ ਨੇ, ਤੇ ਆਜ਼ਾਦੀ ਦਾ ਗਹਿਣਾ ਵੀ ਜਾਂ ਪੰਜਾਬ ਨੂੰ ਦਿੱਤਾ ਗਿਆ ਤੇ ਜਾਂ ਬੰਗਾਲ ਨੂੰ, ਕਿਉਂਕਿ ਟੋਟੇ ਇੱਕ ਪਾਸੇ ਬੰਗਾਲ ਦੇ ਹੋਏ ਤੇ ਦੂਜੇ ਪਾਸੇ ਪੰਜਾਬ ਦੇ ਹੋਏ। ਜਦੋਂ ਆਪਾਂ ਸਰਦਾਰ ਅਜਮੇਰ ਸਿੰਘ ਦੀ ਲਿਖੀ ਹੋਈ ਬੁੱਕ ਗਦਰੀ ਬਾਬੇ ਕੌਣ ਸਨ ਉਹਨੂੰ ਪੜ੍ਹਦੇ ਹਾਂ ਨਾ, ਉਹਦੇ ਵਿੱਚ ਉਹ ਜ਼ਿਕਰ ਕਰਦਾ ਸਰਦਾਰ ਅਜਮੇਰ ਸਿੰਘ। ਉਹ ਕਹਿੰਦਾ ਉਸ ਵੇਲੇ ਜਦੋਂ ਆਪਣੇ ਇੱਧਰੋਂ ਕੈਨੇਡਾ ਜਾਂ ਅਮੈਰੀਕਾ 'ਚੋਂ ਗਏ ਹੋਏ ਗਦਰੀ ਬਾਬੇ ਗਦਰ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਬੰਗਾਲ ਵਿੱਚੋਂ ਉਸ ਵੇਲੇ ਰਾਸ ਬਿਹਾਰੀ ਬੋਸ ਬੰਗਾਲੀਆਂ ਦਾ ਲੀਡਰ ਸੀ, ਉਹਨੇ ਸਤਿੰਦਰ ਨਾਥ ਸਾਨਿਆਲ ਨੂੰ ਆਪਣੇ ਵੱਲੋਂ ਆਗੂ ਥੱਪ ਕੇ ਪੰਜਾਬ ਭੇਜਿਆ। ਬੰਗਾਲੀ ਪੜ੍ਹੇ ਲਿਖੇ ਸਨ ਤੇ ਸਾਡੇ ਬਾਬੇ ਕਹਿਣ ਨੂੰ ਅਨਪੜ੍ਹ ਸਨ। ਜਦੋਂ ਸਤਿੰਦਰ ਨਾਥ ਸਾਨਿਆਲ ਪੰਜਾਬ ਆਇਆ, ਪੰਜਾਬ ਦੇ ਗਦਰੀ ਬਾਬਿਆਂ ਨੂੰ ਮਿਲਿਆ, ਉਹ ਹੈਰਾਨ ਰਹਿ ਗਿਆ ਉਹਨਾਂ ਦੀਆਂ ਤਿਆਰੀਆਂ ਵੇਖ ਕੇ, ਹੈਰਾਨ ਰਹਿ ਗਿਆ ਉਹਨਾਂ ਦੇ ਕਾਰਨਾਮੇ ਵੇਖ ਕੇ। ਪਰ ਗੁਰੂ ਪਿਆਰਿਓ, ਗੱਲ ਮੁੱਕਦੀ ਕਰਾਂ, ਸਭ ਤੋਂ ਵੱਧ ਕੁੱਟ ਇਸ ਪੂਰੇ ਵਕਫੇ ਦੇ ਦਰਮਿਆਨ ਪੰਜਾਬੀਆਂ ਨੇ ਖਾਧੀ ਏ। ਤੇ ਕਿਸੇ ਅਦੀਬ ਦੇ ਕਹੇ ਹੋਏ ਸ਼ਬਦ ਬੜੇ ਬਾ ਕਮਾਲ ਨੇ, ਉਹ ਕਿਹੜਾ, ਜਦ ਵੀ ਦੇਸ਼ ਨੇ ਖੂਨ ਦੀ ਮੰਗ ਕੀਤੀ, ਹਮ ਹੀ ਹੱਸ ਕੇ ਭਰੀ
1: ਪੰਜਾਬੀਆਂ ਨੇ,
0: ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਕਿਧਰੇ ਸਵੰਬਰ ਜਾਂ ਵਿਧ ਮਾਤਾ, ਲਾੜੀ ਮੌਤ ਜਾਂ ਵਰੀ ਪੰਜਾਬੀਆਂ ਨੇ, ਚੌਵਾਂ ਤਰਫਾਂ ਤੋਂ ਕਿਧਰੋਂ ਵੀ ਆਈ ਗੋਲੀ, ਪਹਿਲਾਂ ਹਿੱਕ ਵਿੱਚ ਜਰੀ
1: ਪੰਜਾਬੀਆਂ ਨੇ,
0: ਪੰਜਾਬੀਆਂ ਨੇ, ਪੰਜਾਬੀਆਂ ਨੇ ਡਾਂਗਾਂ ਖਾਧੀਆਂ, ਫਾਂਸੀਆਂ ਦੇ ਰੱਸੇ ਝੂਟੇ। ਉਹ ਸਾਰਾ ਜਿਹੜਾ 98 ਸਾਲ ਦਾ ਜਿਹੜਾ ਵਕਫਾ ਹੈ ਉਹਦੇ ਦਰਮਿਆਨ ਪੰਜਾਬੀਅਤ ਨੇ ਕਰਕੇ ਵਿਖਾਇਆ। ਕੁਝ ਬੇਨਤੀ ਕਰ ਰਿਹਾ ਸਾਂ, ਬਹੁਤ ਸਾਰੇ ਲੋਕ 1300 ਦੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ, ਬਹੁਤ ਸਾਰੇ ਫੱਟੜ ਸਨ, ਹੁਣ ਸਮਾਂ ਸੀ ਇਹਨਾਂ ਫੱਟੜਾਂ ਨੂੰ ਸੰਭਾਲਣ ਦਾ। ਸੈਂਟਰਲ ਯਤੀਮ ਖਾਨੇ ਦੀ ਡਿਊਟੀ ਲੱਗੀ, ਇਹਨਾਂ ਨੌਜਵਾਨਾਂ ਦਾ ਆਗੂ ਸੀ ਉਸ ਵੇਲੇ ਸਰਦਾਰ ਊਧਮ ਸਿੰਘ, ਇਹਨੇ ਪਹੁੰਚ ਕੇ ਜਲਿਆਂ ਵਾਲੇ ਬਾਗ ਦੇ ਵਿੱਚ ਜਿਹੜੇ ਜ਼ਖਮੀ ਸਨ ਉਹਨਾਂ ਜ਼ਖਮੀਆਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ, ਜੋ ਮਾਰੇ ਗਏ ਉਹਨਾਂ ਦੀਆਂ ਮ੍ਰਿਤਕ ਦੇਹਾਂ ਦੀ ਸਾਂਭ ਸੰਭਾਲ ਵੀ ਕੀਤੀ। ਪਰ ਚਾਰ ਚੁਫੇਰੇ ਮੱਚੀ ਹੋਈ ਕੁਰਲਾਟ ਵੇਖ ਕੇ ਮਨ ਉਸ ਵੇਲੇ ਗਮਖੀਨ ਹੋ ਗਿਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ ਵਾਲੇ ਪਾਸੇ ਨੂੰ ਮੁੱਖ ਕਰਕੇ ਮਨ ਹੀ ਮਨ ਵਿੱਚ ਇੱਕ ਪ੍ਰਤਿਗਿਆ, ਇੱਕ ਪ੍ਰਣ, ਇੱਕ ਐਲਾਨ ਉਸ ਵੇਲੇ ਸਰਦਾਰ ਊਧਮ ਸਿੰਘ ਨੇ ਕੀਤਾ। ਜਿਹੜੀ ਪ੍ਰਤਿਗਿਆ ਉਹਨੇ ਕੀਤੀ, ਆਓ ਦਾ ਚਰਚਾ ਜਥਾ ਆਪ ਜੀ ਦੇ ਚਰਨਾਂ ਵਿੱਚ ਦੋ ਸ਼ਬਦਾਂ ਰਾਹੀਂ ਇਉਂ ਕਰਦਾ।

0: ਊਧਮ ਸਿੰਘ ਨੇ ਕਿਹਾ ਵੇਖ ਕੇ ਖੂਨੀ ਸਾਕੇ ਨੂੰ, ਊਧਮ ਸਿੰਘ ਨੇ ਕਿਹਾ ਵੇਖ ਕੇ ਖੂਨੀ ਸਾਕੇ ਨੂੰ, ਭੁੱਲੂ ਨਾ ਮੈਂ ਜਲਿਆਂ ਵਾਲੇ ਬਾਗ ਦੇ ਬਾਕੇ ਨੂੰ, ਭੁੱਲੂ ਨਾ ਮੈਂ ਜਲਿਆਂ ਵਾਲੇ ਬਾਗ ਦੇ ਬਾਕੇ ਨੂੰ।
1: ਬਚਣਾ ਮੁਸ਼ਕਲ ਹੋ ਜੂ ਸੱਪ ਘਰੁੰਡੀਏ।

ਉਹ ਸਰ ਮਾਈਕਲ ਅਡਵੈਰ ਭੁੱਲਿਆ ਖੌਫ ਖੁਦਾਈ ਦਾ, ਸਰ ਮਾਈਕਲ ਅਡਵੈਰ ਭੁੱਲਿਆ ਖੌਫ ਖੁਦਾਈ ਦਾ, ਅਜੇ ਸਬਰ ਨਹੀਂ ਕਰਦਾ ਪੀ ਕੇ ਲਹੂ ਲੁਕਾਈ ਦਾ, ਅਜੇ ਸਬਰ ਨਹੀਂ ਕਰਦਾ।

जीवन दे बच पूरा युत रूकी ते परना तो जीवन दे बच पूरा युत

0: ਸ਼ਾਇਰ ਕਹਿੰਦਾ ਜੱਲਿਆਂ ਵਾਲੇ ਬਾਗ ਵਿੱਚ ਕਰ ਖੜੀਆਂ ਬਾਹਾਂ, ਕਹਿੰਦਾ ਸੱਚੇ ਪਾਤਸ਼ਾਹ ਸੌ ਤੇਰੀ ਖਾਵਾਂ, ਜਿਨ੍ਹਾਂ ਢਾਇਆ ਇੱਥੇ ਜ਼ੁਲਮ ਨੂੰ ਮੈਂ ਦਿਆਂ ਸਜਾਵਾਂ, ਮੈਂ ਮਾਸ ਉਹਨਾਂ ਦਾ ਤੋੜ ਕੇ ਕੁੱਤਿਆਂ ਨੂੰ ਪਾਵਾਂ, ਮੈਂ ਧੜ ਧੜ ਮਾਰਾਂ ਗੋਲੀਆਂ ਜੰਮਪੁਰੀ ਪਚਾਵਾਂ, ਬਲ ਬਖਸ਼ੀ ਮੇਰੇ ਸਤਿਗੁਰਾ ਨਾ ਚਿੱਤ ਡੁਲਾਵਾਂ। ਮਨ ਹੀ ਮਨ ਵਿੱਚ ਇੱਕ ਕਸਮ ਉਹਨੇ ਜਲਿਆਂ ਵਾਲੇ ਬਾਗ ਵਿੱਚ ਖੜੇ ਹੋ ਕੇ ਖਾਧੀ। ਇਹ ਘਟਨਾ 13 ਅਪ੍ਰੈਲ ਸੰਨ 1919 ਦੀ ਹੈ। ਉਸ ਤੋਂ ਮਗਰੋਂ ਬਹੁਤ ਸਾਰੇ ਗਦਰੀ ਲੀਡਰਾਂ ਦੇ ਸੰਪਰਕ ਵਿੱਚ ਆਇਆ, ਉਹ ਬਹੁਤ ਸਾਰੇ ਗਦਰੀ ਬਾਬਿਆਂ ਨੂੰ ਮਿਲਿਆ। ਅੰਮ੍ਰਿਤਸਰ ਵਿੱਚ ਰਹਿੰਦਿਆਂ ਹੋਇਆਂ ਮਾਸਟਰ ਮੋਤਾ ਸਿੰਘ ਪੁਰਾਣੇ ਗਦਰੀ ਬਾਬਿਆਂ ਵਿੱਚ ਇੱਕ ਗਦਰੀ ਹੋਇਆ, ਉਹਨੇ ਇਹਦੀ ਮੁਲਾਕਾਤ ਡਾਕਟਰ ਸਤਪਾਲ ਦੇ ਨਾਲ ਕਰਾਈ, ਮਿਲਿਆ ਉਹਨੂੰ ਇਹ। ਜਦੋਂ ਡਾਕਟਰ ਸਤਪਾਲ ਦੇ ਨਾਲ ਇਹਦੀ ਮੁਲਾਕਾਤ ਹੋਈ, ਮੁਲਾਕਾਤ ਵਿੱਚੋਂ ਕੁਝ ਸਵਾਲ ਜਵਾਬ ਇਹਨਾਂ ਦੇ ਹੋਏ, ਉੱਥੇ ਡਾਕਟਰ ਸਤਪਾਲ ਨੇ ਇਹਨੂੰ ਸਵਾਲ ਕੀਤਾ ਵੀ ਕਾਕਾ ਕੀ ਤੈਨੂੰ ਕੋਈ ਹਥਿਆਰ ਚਲਾਉਣਾ ਆਉਂਦਾ, ਤੂੰ ਪ੍ਰਤਿਗਿਆ ਬਹੁਤ ਵੱਡੀ ਕੀਤੀ ਹੈ, ਤੂੰ ਅਡਵਾਇਰ ਨੂੰ ਮਾਰਨ ਦੀ ਗੱਲ ਕਰਦਾ, ਕੀ ਕੋਈ ਹਥਿਆਰ ਚਲਾਉਣਾ ਆਉਂਦਾ ਤੈਨੂੰ? ਉਹਨੇ ਆਖਿਆ ਬਿਲਕੁਲ ਨਹੀਂ। ਉਹਨੇ ਆਖਿਆ ਕਿਵੇਂ ਮਾਰੇਂਗਾ ਫਿਰ ਅਡਵਾਇਰ ਨੂੰ? ਉਹਦੇ ਵਾਸਤੇ ਕੁਝ ਟ੍ਰੇਨਿੰਗ ਲੈਣੀ ਪਏਗੀ। ਮਾਸਟਰ ਮੋਤਾ ਸਿੰਘ ਗਦਰੀ ਨੇ ਵਿੱਚ ਪੈਕੇ ਨੂੰ ਬਹੁਤ ਸਾਰੇ ਹਥਿਆਰ ਚਲਾਉਣ ਦੀ ਇਜਾਜ਼ ਸਿਖਾਈ, ਟ੍ਰੇਨਿੰਗ ਦਿੱਤੀ ਬਾਕਾਇਦਾ। ਧਿਆਨ ਰੱਖਿਓ, ਇਹ ਸਾਰਾ ਵਰਤਾਰਾ ਉਸ ਵੇਲੇ ਦਾ ਜਿਹੜਾ ਪੰਜਾਬ ਦਾ ਗਵਰਨਰ ਜਨਰਲ ਸੀ ਮਾਈਕਲ ਡਵਾਇਰ ਉਹਦੇ ਹੁਕਮ ਨਾਲ ਹੋਇਆ ਸੀ। ਸਮੇਂ ਦੀ ਸਤਮ ਜਰਾਫੀ ਵੇਖੋ, ਜਿਸ ਬੰਦੇ ਦੇ ਹੁਕਮ ਦੇ ਨਾਲ ਇਹ ਸਾਰੀ ਕਤਲੋਗਾਰਤ ਹੋਈ, ਅੰਗਰੇਜ਼ਾਂ ਨੇ ਉਸ ਵੇਲੇ ਇਸ ਘਟਨਾ ਦੀ ਇਨਵੈਸਟੀਗੇਸ਼ਨ ਕਰਾਈ, ਕਰਨੀ ਕੀ ਸੀ, ਕਿਹਨੇ ਕਰਨੀ ਸੀ ਅਤੇ ਇਨਸਾਫ ਕਿਹਨੇ ਦੇਣਾ ਸੀ, ਪਰ ਚਲੋ ਇਨਵੈਸਟੀਗੇਸ਼ਨ ਦੇ ਨਾਮ 'ਤੇ ਇਹ ਦੋਵੇਂ ਜਿਹੜੇ ਆਫਿਸਰ ਸਨ ਉਸ ਵੇਲੇ ਦਾ, ਜੋ ਅੰਮ੍ਰਿਤਸਰ ਦਾ ਹਾਕਮ ਜਾਂ ਉਸ ਵੇਲੇ ਦਾ ਜਿਹੜਾ ਪੰਜਾਬ ਦਾ ਗਵਰਨਰ ਜਨਰਲ ਸੀ, ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਮੈਂ ਬੇਨਤੀ ਕਰਨ ਲੱਗਾ ਸਾਂ, ਉਸ ਸਮੇਂ ਦਰਬਾਰ ਸਾਹਿਬ ਦਾ, ਜਿਵੇਂ ਅੱਜ ਆਪਾਂ ਸ਼ਬਦ ਜਥੇਦਾਰ ਵਰਤਦੇ ਹਾਂ, ਖੈਰ ਅੱਜ ਤਾਂ ਆਪਣੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ 'ਚ ਬਹੁਤ ਵੱਡੀ ਸੰਸਥਾ ਹੈ, ਪਰ ਉਹ ਵੀ ਖਿਮਾ ਕਰਨਾ ਰਾਜਨੀਤਿਕ ਤੌਰ 'ਤੇ ਹਾਈਜੈਕੂ ਵੀ ਹੋ ਚੁੱਕੀ ਹੈ, ਮੁੱਕਰ ਨਹੀਂ ਸਕਦੇ ਇਸ ਗੱਲ ਤੋਂ। ਉਹਨਾਂ ਸਮਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਇੱਕ ਸਰਬਰਾ ਲਾਇਆ ਜਾਂਦਾ ਸੀ, ਉਹਦੇ ਹੱਥਾਂ ਵਿੱਚ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਹੁੰਦਾ ਸੀ, ਅਤੇ ਉਹ ਸਰਬਰਾ ਅੰਗਰੇਜ਼ ਲਾਇਆ ਕਰਦੇ ਸਨ। ਇਹ ਜਦੋਂ ਉਸ ਵੇਲੇ ਮਾਈਕਲ ਡਵਾਇਰ ਜਦੋਂ ਇਹ ਵਾਪਸ ਲੰਡਨ ਨੂੰ ਜਾਂ ਇੰਗਲੈਂਡ ਨੂੰ ਚੱਲਿਆ ਨਾ, ਉਸ ਵੇਲੇ ਦਾ ਜਿਹੜਾ ਸਰਬਰਾ ਸੀ ਅਰੂੜ ਸਿੰਘ, ਇਹਦਾ ਸੱਜਣ ਸੀ ਉਹ। ਹੁਣ ਖਿਆਲ ਕਰਿਓ, ਇੰਨੇ ਬੰਦਿਆਂ ਦਾ ਕਾਤਲ ਹੋਵੇ ਅਤੇ ਉਹਨੂੰ ਸਰੋ ਪਾਓ ਦਰਬਾਰ ਸਾਹਿਬ ਦੀ ਹਦੂਦ ਵਿੱਚ ਦਿੱਤਾ ਗਿਆ, ਅਤੇ ਦੇਣ ਵਾਲਾ ਕੌਣ ਸੀ? ਅਰੂੜ ਸਿੰਘ। ਅਤੇ ਉਹ ਬੰਦਾ ਕੌਣ ਸੀ? ਜ਼ਿਕਰ ਕਰਨਾ ਬਣਦਾ, ਅੱਜ ਦੇ ਸਭ ਤੋਂ ਵੱਡੇ ਖਾਲਿਸਤਾਨੀ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ ਉਹ। ਕਈ ਵਾਰੀ ਨਾ ਗਲਤੀਆਂ ਬੱਚੇ ਕਰਦੇ ਹੈ ਅਤੇ ਗੁਨਾਹਾਂ ਦੀਆਂ ਮਾਫੀਆਂ ਜਾ ਕੇ ਪਰਿਆਂ ਪੰਚਾਇਤਾਂ 'ਚ ਬਜ਼ੁਰਗਾਂ ਨੂੰ ਮੰਗਣੀਆਂ ਪੈਂਦੀਆਂ, ਹੁੰਦਾ ਬਹੁਤ ਵਾਰ ਇੱਦਾਂ, ਪਰ ਬਹੁਤ ਵਾਰ ਹੁੰਦਾ ਗਲਤੀਆਂ ਵਡੇਰੇ ਕਰ ਜਾਂਦੇ ਹੈ, ਵਡੇਰਿਆਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਪੀੜ੍ਹੀਆਂ ਤੱਕ ਜਿਹੜੀਆਂ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣੀਆਂ ਪੈਂਦੀਆਂ। ਸਿਮਰਨਜੀਤ ਸਿੰਘ ਮਾਨ ਨੇ ਝੋਲੀ ਅੱਡ ਕੇ ਸਾਰੀ ਕੌਮ ਤੋਂ ਆਪਣੇ ਨਾਨੇ ਦੇ ਕੀਤੇ ਹੋਏ ਗੁਨਾਹ ਦੀ ਮੁਆਫ਼ੀ ਮੰਗੀ, ਬਕਾਇਦਾ ਮੁਆਫ਼ੀ ਮੰਗੀ ਇਸ ਗੱਲ ਦੀ। ਸਮਾਂ ਨਹੀਂ, ਵਾਪਸ ਚਲਿਆ ਗਿਆ ਮਾਈਕਲ ਡਵਾਇਰ। ਇਤਿਹਾਸ ਲਿਖਦਾ ਵੀ ਥੋੜ੍ਹੀ ਦੇਰ ਬਾਅਦ ਜਨਰਲ ਡਾਇਰ ਤਾਂ ਅੰਤਲੀ ਰੋਗ ਦੇ ਨਾਲ ਮਾਰਿਆ ਗਿਆ, ਪਰ ਮਾਈਕਲ ਡਵਾਇਰ ਬਹੁਤ ਦੇਰ ਤੱਕ ਜਿਉਂਦਾ ਰਿਹਾ। ਇੱਧਰ ਊਧਮ ਸਿੰਘ, ਹੁਣ ਖਿਆਲ ਕਰਿਓ, ਸੁਭਾਸ਼ ਚੰਦਰ ਬੋਸ ਬੜਾ ਵੱਡਾ ਲੀਡਰ ਹੋਇਆ ਬੰਗਾਲੀਆਂ ਵਿੱਚੋਂ, ਜਿਹਦੇ ਬਾਰੇ ਕਿਹਾ ਜਾਂਦਾ ਵੀ ਉਹਨੇ ਆਜ਼ਾਦ ਹਿੰਦ ਫੌਜ ਖੜੀ ਕੀਤੀ। ਹਾਲਾਂਕਿ ਜਨਰਲ ਉਦੋਂ ਪਹਿਲਾਂ ਜਨਰਲ ਮੋਹਨ ਸਿੰਘ ਇਹ ਕਰ ਚੁੱਕੇ ਸਨ, ਔਰ ਇਹ ਵੀ ਸੱਚ ਹੈ, ਉਹਨੇ ਅਗਵਾਈ ਕੀਤੀ ਇਸ ਗੱਲ ਦੀ। ਪਰ ਇਹ ਲਿਖਿਆ ਵੀ ਜਦੋਂ ਦੂਜੀ ਜੰਗ ਸ਼ੁਰੂ ਹੋ ਚੁੱਕੀ ਸੀ, ਉਸ ਵੇਲੇ ਸੁਭਾਸ਼ ਚੰਦਰ ਬੋਸ ਨੂੰ ਅੰਗਰੇਜ਼ਾਂ ਨੇ ਕਲਕੱਤੇ ਉਹਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਉਸ ਵੇਲੇ ਡਾਕਟਰ ਸਤਪਾਲ ਉਹਨੇ ਡਿਊਟੀ ਲਾਈ ਸਰਦਾਰ ਊਧਮ ਸਿੰਘ ਦੀ ਵੀ ਕਿਸੇ ਤਰੀਕੇ ਦੇ ਨਾਲ ਸੁਭਾਸ਼ ਚੰਦਰ ਬੋਸ ਨੂੰ ਉਹਦੀ ਕਸਟਡੀ ਵਿੱਚੋਂ, ਅੰਗਰੇਜ਼ਾਂ ਦੀ ਕਸਟਡੀ ਵਿੱਚੋਂ ਕੱਢਣਾ ਹੈ। ਇਹ ਪਠਾਨ ਦਾ ਰੂਪ ਧਾਰਨ ਕਰਕੇ ਕਲਕੱਤੇ ਗਿਆ। ਹੁਣ ਖਿਆਲ ਕਰਿਓ, ਸੁਭਾਸ਼ ਚੰਦਰ ਬੋਸ ਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ, ਪਰ ਊਧਮ ਸਿੰਘ ਨੂੰ ਕਿੰਨੇ ਕੁ ਲੋਕ ਜਾਣਦੇ ਹੋਣਗੇ? ਪਠਾਨ ਬਣ ਕੇ ਕਲਕੱਤਿਓਂ ਅੰਗਰੇਜ਼ਾਂ ਦੀ ਕਸਟਡੀ ਦੇ ਵਿੱਚੋਂ, ਕਿਉਂਕਿ ਉਹਨੂੰ ਉਹਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਪਠਾਨ ਬਣ ਕੇ ਉਹਨੂੰ ਉਹਦੇ ਘਰੋਂ ਕੱਢਿਆ, ਘਰੋਂ ਕੱਢ ਕੇ ਜਰਮਨ ਪਹੁੰਚਾਉਣ ਵਿੱਚ ਕਾਮਯਾਬ ਹੋਣ ਵਾਲਾ ਬੰਦਾ ਸੀ ਸਰਦਾਰ ਊਧਮ ਸਿੰਘ। ਫਿਰ ਇਹ ਵੀ ਲਿਖਿਆ ਕਿ ਵਾਇਆ ਸ਼੍ਰੀਨਗਰ ਜਦੋਂ ਜਾਂਦੇ ਹੋਏ ਇੱਕ ਵਾਰ ਰਾਹ 'ਚ ਇਹ ਫੜਿਆ ਗਿਆ, ਸੁਭਾਸ਼ ਚੰਦਰ ਬੋਸ ਤੋਂ ਨਿਕਲ ਗਿਆ, ਊਧਮ ਸਿੰਘ ਫੜਿਆ ਗਿਆ। ਜਦੋਂ ਅੰਗਰੇਜ਼ਾਂ ਨੇ ਇਹਦੀ ਤਫਤੀਸ਼ ਕਰਨੀ ਚਾਹੀ, ਇਹਨੇ ਐਸੀਆਂ ਆਪਣੀਆਂ ਟੱਪਣੀਆਂ ਮਾਰੀਆਂ, ਝੱਲਾ ਜਿਹਾ ਬਣ ਬੈਠਾ। ਉਹਨਾਂ ਇਹ ਸਮਝ ਕੇ ਛੱਡ ਦਿੱਤਾ ਵੀ ਇਹ ਬੰਦੇ ਨੂੰ ਤਾਂ ਸੁੱਧ ਬੋਧੀ ਨਹੀਂ, ਇਹਨੇ ਕੀ ਅੰਗਰੇਜ਼ਾਂ ਦੇ ਖਿਲਾਫ ਕਰਨਾ। ਐਸੀ ਕਰਨੀ ਦਾ ਮਾਲਕ ਸੀ ਊਧਮ ਸਿੰਘ। ਲੰਡਨ ਵਿੱਚ ਪਹੁੰਚਿਆ, ਅਖਿਮਾ ਕਰਨਾ ਬਰਲਿਨ ਦੇ ਵਿੱਚ ਉਹ ਰੇਡੀਓ ਤੋਂ ਬੋਲਿਆ ਬਕਾਇਦਾ ਜਾ ਕੇ। ਪਰ ਉਹ ਕਿਉਂਕਿ ਉਹਦਾ ਟਾਰਗੇਟ ਸੀ, ਜਿਹੜਾ ਟਾਰਗੇਟ ਲੈ ਕੇ ਤੁਰਿਆ ਹੋਇਆ, ਉਹਨੇ ਉਸ ਟਾਰਗੇਟ ਦਾ ਚਰਚਾ ਸੁਭਾਸ਼ ਚੰਦਰ ਬੋਸ ਨਾਲ ਵੀ ਕੀਤਾ। ਸੁਭਾਸ਼ ਚੰਦਰ ਬੋਸ ਨੇ ਇਹਨੂੰ ਦੋ ਤਿੰਨ ਬੰਦਿਆਂ ਦੇ ਨਾਮ ਹੋਰ ਦਿੱਤੇ। ਉਹਨਾਂ ਵਿੱਚੋਂ ਇੱਕ ਸੀ ਲਾਰਡ ਲਮਿੰਗਟਨ, ਇੱਕ ਸੀ ਲਾਰਡ ਲੂਈ। ਉਹਨੇ ਆਖਿਆ ਜਿੰਨੇ ਗੁਨਾਹ ਉਡਵਾਇਰ ਨੇ ਕੀਤੇ ਨੇ, ਇਹ ਬੰਦੇ ਬਰਾਬਰ ਦੇ ਹੱਕਦਾਰ ਨੇ। ਇਹਨਾਂ ਬੰਦਿਆਂ ਨੇ ਵੀ ਬਹੁਤ ਸਾਰੇ ਐਸੇ ਕਾਰਜ ਹਿੰਦੁਸਤਾਨ ਵਿੱਚ ਰਹਿੰਦਿਆਂ ਹੋਇਆਂ ਕੀਤੇ। ਤੂੰ ਉਹਦੇ ਕੋਲੋਂ ਟਾਰਗੇਟ ਲੈ ਕੇ ਸਰਦਾਰ ਊਧਮ ਸਿੰਘ ਵਾਪਸ ਆ ਜਾਂਦਾ। ਬਹੁਤ ਸਾਰਿਆਂ ਮੁਲਕਾਂ ਵਿੱਚ ਗਿਆ ਤੇ ਆਖਰ ਕਹਿੰਦੇ ਪੰਜਾਬ ਆਇਆ ਤੇ ਫੜਿਆ ਗਿਆ, ਫੜਿਆ ਗਿਆ, ਜੇਲ੍ਹ ਹੋਈ, ਬਾਹਰ ਨਿਕਲਿਆ, ਆਪਣਾ ਨਾਮ ਬਦਲੀ ਕਰਕੇ ਦੁਬਾਰਾ ਪਾਸਪੋਰਟ ਬਣਵਾਇਆ। ਹੁਣ ਇੱਥੇ ਵੀ ਇੱਕ ਜ਼ਿਕਰ ਮਿਲਦਾ, ਆਮ ਤੌਰ 'ਤੇ ਕਿਹਾ ਜਾਂਦਾ ਵੀ ਨਾਮ ਉਹਨੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਖਿਆਲ ਆਉਂਦਾ ਮਨ ਵਿੱਚ ਰਾਮ ਮੁਹੰਮਦ ਸਿੰਘ ਆਜ਼ਾਦ, ਉਹਦੇ ਨਾਮ ਆਪਣਾ ਬਦਲੀ ਕਰਕੇ ਪਾਸਪੋਰਟ ਬਣਵਾਇਆ। ਇਹ ਨਾਮ ਆਪਣੇ ਆਪ ਵਿੱਚ ਵੈਸੇ ਸ਼ੱਕੀ ਬਣ ਜਾਂਦਾ। ਊਧਮ ਸਿੰਘ ਦੀਆਂ ਲਿਖੀਆਂ ਹੋਈਆਂ ਬਹੁਤ ਸਾਰੀਆਂ ਚਿੱਠੀਆਂ ਅੱਜ ਵੀ ਤੁਹਾਨੂੰ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਮਿਲ ਜਾਂਦੀਆਂ ਨੇ। ਗੁਰੂ ਪਿਆਰਿਓ, ਜਿਹੜੀਆਂ ਚਿੱਠੀਆਂ ਉਹਨੇ ਲੰਡਨ ਵਿੱਚ ਰਹਿੰਦਿਆਂ, ਉਸ ਵੇਲੇ ਦਾ ਜਿਹੜਾ ਲੰਡਨ ਗੁਰਦੁਆਰੇ ਦਾ ਪ੍ਰਧਾਨ ਸੀ ਸ਼ਿਵ ਸਿੰਘ ਜੌਹਲ ਦੁਆਬੀਆ ਸਰਦਾਰ ਸੀ ਉਹ, ਕਿਉਂਕਿ ਜਦੋਂ ਇਹ ਇੰਗਲੈਂਡ ਗਿਆ ਨਾ, ਇੰਗਲੈਂਡ ਗੁਰਦੁਆਰੇ ਮੱਥਾ ਟੇਕਣ ਗਿਆ, ਇੱਕ ਦਿਨ ਬੈਠਾ ਗੁਰਦੁਆਰਾ ਸਾਹਿਬ ਵਿੱਚ, ਉੱਥੇ ਬੈਠਾ ਗੁਣਗੁਣਾ ਰਿਹਾ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇ ਹੈ, ਹਮ ਅਭੀ ਸੇ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ, ਵਕਤ ਆਨੇ ਦੇ ਬਤਾ ਦੇਗੇ ਤੁਝੇ ਆਸਮਾਂ, ਹਮ ਅਭੀ ਸੇ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ। ਪਿਛਲੇ ਪਾਸੇ ਬੈਠਾ ਸੀ ਸ਼ਿਵ ਸਿੰਘ ਜੌਹਲ, ਉਹ ਵੀ ਗਦਰੀ ਬੰਦਾ ਸੀ, ਉਹਨੇ ਪਛਾਣ ਲਿਆ। ਇਕੱਠੇ ਹੋਏ ਬੈਠੇ, ਇਹਨੇ ਉਹ ਸਾਰੀ ਗੱਲਬਾਤ ਉਹਦੇ ਨਾਲ ਸਾਂਝੀ ਕੀਤੀ ਵੀ ਮੈਂ ਆਹ ਟਾਰਗੇਟ ਲੈ ਕੇ ਆਇਆ। ਬਹੁਤ ਸਾਰੀਆਂ ਮੀਟਿੰਗਾਂ ਇਹਨਾਂ ਦੀਆਂ ਹੁੰਦੀਆਂ ਰਹੀਆਂ। ਉਹ ਜਿਹੜਾ ਸ਼ਿਵ ਸਿੰਘ ਜੌਹਲ ਸੀ ਨਾ, ਉਹ ਪ੍ਰੈਜ਼ੀਡੈਂਟ ਸੀ ਉਸ ਵੇਲੇ ਗੁਰਦੁਆਰੇ ਦਾ। ਜਦੋਂ ਇਹ ਕਾਰਨਾਮਾ ਕਰ ਦਿੱਤਾ ਇਹਨੇ, ਬਾਅਦ ਵਿੱਚ ਇਹਦਾ ਚਿੱਠੀ ਪੱਤਰ ਹੁੰਦਾ ਰਿਹਾ ਸ਼ਿਵ ਸਿੰਘ ਜੌਹਲ ਦੇ ਨਾਲ, ਉਹ ਚਿੱਠੀਆਂ ਤੁਹਾਨੂੰ ਅੱਜ ਵੀ ਮਿਲ ਜਾਂਦੀਆਂ ਨੇ। ਉਹਨਾਂ ਚਿੱਠੀਆਂ ਉੱਤੇ ਉਹ ਸਾਈਨ ਜਿਹੜੇ ਕਰਦਾ ਨਾ ਅਖੀਰ ਵਿੱਚ, ਉਹ ਕਰਦਾ ਮੁਹੰਮਦ ਸਿੰਘ ਆਜ਼ਾਦ, MS ਆਜ਼ਾਦ ਦੇ ਨਾਮ ਥੱਲੇ ਉਹਦੇ ਸਾਈਨ ਉਹਨਾਂ ਚਿੱਠੀਆਂ ਦੇ ਵਿੱਚ ਸਾਨੂੰ ਲਿਖਦੇ ਨੇ, ਮਿਲਦੇ ਨੇ। ਤੋ ਗੁਰੂ ਪਿਆਰਿਓ, ਇਹਨੇ ਚਰਚਾ ਕੀਤੀ ਕਿ ਮੈਂ ਬਦਲਾ ਲੈਣਾ, ਮਾਈਕਲ ਡਵਾਇਰ ਮਾਰਨਾ, ਲਾਰਡ ਲਮਿੰਗਟਨ ਮਾਰਨਾ, ਲਾਰਡ ਲੂਈ ਮਾਰਨਾ, ਪਰ ਸਬਬ ਬਣੇ ਕਿਤੇ ਇਕੱਠੇ ਮਿਲ ਫੇਰ ਮਾਰਨਾ। ਉਸ ਵੇਲੇ ਅਡਵਾਇਰ ਨੂੰ ਤਾਂ ਘਰੇ ਘੁਸ ਕੇ ਮਾਰਿਆ ਜਾ ਸਕਦਾ ਸੀ, ਪਰ ਫਿਰ ਰੌਲਾ ਇਹ ਪੈਣਾ ਸੀ ਕਿਸੇ ਕਾਲੇ ਨੇ ਕੋਈ ਗੋਰਾ ਮਾਰ ਦਿੱਤਾ। ਚਾਹੁੰਦਾ ਸੀ ਊਧਮ ਸਿੰਘ ਕੋਈ ਐਸਾ ਸਬਬ ਬਣੇ, ਇਹ ਸੁਨੇਹਾ ਪੂਰੀ ਦੁਨੀਆ ਵਿੱਚ ਜਾਣਾ ਚਾਹੀਦਾ। ਤੋ ਐਸਾ ਸਬਬ ਬਣਿਆ, ਇੱਕ ਦਿਨ ਲੰਡਨ ਦੇ ਵਿੱਚ ਇੱਕ ਟੀ ਹਾਊਸ ਤੇ ਬੈਠੇ ਚਰਚਾ ਕਰ ਰਹੇ ਨੇ, ਗੱਲਬਾਤ ਹੋ ਰਹੀ ਹੈ, ਉੱਥੇ ਫਿਰ ਇੱਕ ਇਸ਼ਤਿਹਾਰ ਲੱਗਿਆ ਇਹਨਾਂ ਨੂੰ, ਵੇਖਿਆ ਕੰਧ ਉੱਤੇ ਲੱਗਾ ਹੋਇਆ ਇਸ਼ਤਿਹਾਰ ਹੈ ਵੀ ਕੈਕਸਟਨ ਹਾਲ ਵਿੱਚ ਮੀਟਿੰਗ ਹੋ ਰਹੀ ਹੈ। ਉਸ ਮੀਟਿੰਗ ਵਿੱਚ ਤਿੰਨੇ ਬੰਦੇ ਆਉਣੇ ਨੇ, ਉਡਵਾਇਰ ਨੇ ਵੀ ਆਉਣਾ, ਲਮਿੰਗਟਨ ਨੇ ਵੀ ਆਉਣਾ, ਲਾਰਡ ਲੂਈ ਨੇ ਵੀ ਆਉਣਾ, ਹੋਰ ਵੀ ਬਹੁਤ ਸਾਰੇ ਬੰਦੇ ਇਕੱਠੇ ਹੋਣੇ ਨੇ। ਲਓ ਜੀ, ਬਣ ਗਈ ਸਲਾਹ, ਕਰਕੇ ਸਲਾਹ ਆਪਣੇ ਮਨ ਵਿੱਚ ਕਰਕੇ ਵਿਚਾਰ, ਪਹੁੰਚ ਗਿਆ ਕੈਕਸਟਨ ਹਾਲ ਵਿੱਚ ਸਰਦਾਰ ਊਧਮ ਸਿੰਘ। ਬਹੁਤ ਸਾਰੇ ਬੁਲਾਰੇ ਬੋਲੇ, ਸਮਾਂ ਨਹੀਂ, ਮੈਂ ਸਿੱਧਾ ਵਾਰ ਦਾ ਟਕਾਓ ਆਪ ਜੀ ਦੇ ਸਨਮੁਖ ਕਰ ਰਿਹਾ। ਬਹੁਤ ਸਾਰੇ ਬੁਲਾਰੇ ਬੋਲੇ, ਵਾਰੀ ਆ ਗਈ ਉਡਵਾਇਰ ਦੀ, ਉੱਠ ਕੇ ਖੜਾ ਹੋਇਆ, ਉਹਨੇ ਗੱਲ ਹਿੰਦੁਸਤਾਨ ਦੀ ਸ਼ੁਰੂ ਕੀਤੀ। ਤੁਰਦਾ ਤੁਰਦਾ ਜਦੋਂ ਉਹ ਪੰਜਾਬ ਤੇ ਆਇਆ, ਉਹਨੇ ਚਰਚਾ ਕੀਤੀ ਜਲਿਆਂ ਵਾਲੇ ਬਾਗ ਦੀ, ਮਾਰ ਕੇ ਛਾਲ ਬੁੜ ਕੇ ਉੱਠਿਆ ਸਰਦਾਰ ਊਧਮ ਸਿੰਘ। ਉਸ ਵੇਲੇ ਆ ਤੱਕਿਓ ਜਰਾ, ਬਹੁਤ ਸਾਰੇ ਲੋਕਾਂ ਨੇ ਦੁਨੀਆਂ ਭਰ ਦੇ ਵਿੱਚ ਇਸ਼ਕ ਕਮਾਇਆ, ਪਰ ਜਿਹੜਾ ਇਸ਼ਕ ਕਲਗੀਆਂ ਵਾਲੇ ਪਾਤਸ਼ਾਹ ਦੇ ਉਹਨਾਂ ਬਹਾਦਰਾਂ ਨੇ ਕਮਾਇਆ, ਮੈਂ ਉਸ ਇਸ਼ਕ ਦਾ ਚਰਚਾ ਕਰਨ ਲੱਗਾ। ਸ਼ਾਇਰ ਕਹਿੰਦਾ ਵੀ ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸੀਸ ਲੈ ਗਏ, ਪਰ ਜਿਸਮ ਚੋਂ ਗਈ ਨਾ
1: ਜਾਨ ਸਾਡੀ।
0: ਤਰਦੇ ਰਹੇ ਨੇ ਲੋਕ ਚਨਾ ਅੰਦਰ, ਓਏ ਅਸਾਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ
1: ਆਰਿਆਂ ਨੇ।
0: ਕਰਨ ਵਾਸਤੇ ਦੂਰ ਪਿਆਸ ਆਪਣੀ ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ, ਲੱਭਣ ਲਈ ਅਸਲ ਸੁਮਾ ਜ਼ਿੰਦਗੀ ਦਾ, ਆਪਣੀ ਮੌਤ ਨੂੰ ਆਪ
1: ਸਹੇੜਦੇ ਰਹੇ।
0: ਸਾਨੂੰ ਕਿਸੇ ਨਾਲ ਦਸੀ ਸਵਾਹ ਮਲਣੀ, ਅੱਜ ਉਸੇ ਲਹੂ ਦੇ ਵਿੱਚ ਲਬੇੜਦੇ ਰਹੇ। ਜੋਗ ਅਸਾਂ ਦਸ਼ਮੇਸ਼ ਤੇ ਲਿਆ ਐਸਾ, ਜਾਣ ਬੁੱਝ ਕੇ ਸੱਪਾਂ ਨੂੰ
1: ਛੇੜਦੇ ਰਹੇ।
0: ਸਾਨੂੰ ਪੰਜਰੇ ਬੱਚਾ ਕਿਸੇ ਪਾਇਆ ਖੋਲੇ, ਖੰਭ ਤੇ ਪੰਜਰੇ ਤੋੜ ਛੱਡੇ, ਅਸੀਂ ਉਹ ਜਿਨ੍ਹਾਂ ਦੀਆਂ ਛਾਤੀਆਂ ਨੇ ਤਿੱਖੇ ਨੇਜ਼ਿਆਂ ਦੇ ਮੂੰਹ
1: ਮਾਰ ਛੱਡੇ।
0: ਖੜਾ ਹੋਇਆ ਜਦੋਂ ਮਾਈਕਲ ਅਡਵਾਇਰ, ਜਦੋਂ ਬੋਲਿਆ ਪੰਜਾਬ ਬਾਰੇ, ਬੁੜ ਕੇ ਉੱਠਿਆ ਕਲਗੀਆਂ ਵਾਲੇ ਪਾਤਸ਼ਾਹ ਦਾ ਬੱਬਰ ਸ਼ੇਰ,

0: ਲੰਡਨ ਵਿੱਚ ਉਡਵਾਇਰ ਨੂੰ ਮਾਰ ਗੋਲੀ ਡਿੱਠਾ ਮੂਜੀ ਜਦ ਹਿੱਲਣੋਂ ਰਹਿ ਗਿਆ ਏ ਕਹਿਣ ਲੱਗਾ ਨੀ ਧਰਤ ਪੰਜਾਬ ਦੀ ਏ ਤੇਰਾ ਕਰਜ਼ਾ ਅੱਜ ਮੇਰੇ ਸਿਰੋਂ ਲੈ ਗਿਆ ਏ ਪਿਸਤੌਲ ਨੂੰ ਚੁੰਮਿਆ ਉਹਨੇ ਉੱਥੇ ਜਿੱਥੇ ਗੋਲੀਆਂ ਮਾਈਕਲ ਉਡਵਾਇਰ ਦੇ ਵੱਜੀਆਂ ਲਾਰਡ ਲਮਿੰਗਟਨ ਜ਼ਖਮੀ ਹੋਇਆ ਲਾਰਡ ਜੈੱਟ ਲੈਂਡ ਦੇ ਗੋਲੀਆਂ ਵੱਜੀਆਂ ਲਾਰਡ ਲੂਈ ਦੇ ਗੋਲੀਆਂ ਵੱਜੀਆਂ ਉਹ ਬਚ ਗਏ ਪਰ ਮਾਈਕਲ ਉਡਵਾਇਰ ਜਿਹੜਾ ਸੀ ਉਹ ਮੌਕੇ 'ਤੇ ਗੱਡੀ ਚਾੜ ਦਿੱਤਾ ਸਰਦਾਰ ਊਧਮ ਸਿੰਘ ਨੇ ਅਖੀਰੀ ਉਹਨੇ ਜਿਹੜਾ ਕਾਰਜ ਕਰਨਾ ਸੀ ਉਹਨੇ ਕਰ ਦਿੱਤਾ ਉਦੋਂ ਮਗਰੋਂ ਫਿਰ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਤੋਂ ਮਗਰੋਂ ਜੋ ਵੀ ਡਰਾਮਾ ਚੱਲਿਆ ਤੋ 31 ਜੁਲਾਈ 1940 ਦਾ ਦਿਨ ਜਦੋਂ ਸਰਦਾਰ ਊਧਮ ਸਿੰਘ ਨੂੰ ਇੰਗਲੈਂਡ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਜੋ ਫਾਂਸੀ ਉੱਤੇ ਚੜਾ ਦਿੱਤਾ ਗਿਆ ਔਰ ਹੱਸਦਿਆਂ ਹੋਇਆ ਉਹਨੇ ਫਾਂਸੀ ਦਾ ਅਰਸਾ ਚੁੰਮਿਆ ਔਰ ਜਾਮੇ ਸ਼ਹਾਦਤ ਪੀਤਾ ਉਸ ਮਹਾਨ ਸ਼ਹੀਦ ਦਾ ਜੋ ਸ਼ਹਾਦਤ ਦਾ ਦਿਹਾੜਾ ਪਰਸੋਂ ਲੰਘ ਕੇ ਗਿਆ ਹੈ ਤੋ ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਬਹੁਤ ਸਾਰਾ ਮਾਣ ਸਨਮਾਨ ਢਾਡੀ ਕਲਾ ਦਾ ਜੁੜਮਿਲ ਬੈਠੀਆਂ ਸੰਗਤਾਂ ਵੱਲੋਂ ਹਾਜ਼ਰ ਹੋਏ ਹੈ ਸਾਂਝ ਗਰੁੱਪ ਦੇ ਬੱਚੇ ਆ ਗਏ ਨੇ ਔਰ ਉਦੋਂ ਪਹਿਲਾਂ ਮਾਣਯੋਗ ਸਾਡੇ ਸੈਕਟਰੀ ਸਾਹਿਬ ਸਰਦਾਰ ਰੁਪਿੰਦਰਜੀਤ ਸਿੰਘ ਕਾਹਲੋਂ ਸਾਹਿਬ ਆਪ ਸੰਗਤਾਂ ਨੂੰ ਸੰਬੋਧਿਤ ਹੋਣਗੇ ਜਥੇ ਵਿੱਚ ਨਾਲ ਸਹਿਯੋਗ ਦੇ ਰਹੇ ਸਨ ਵੀਰ ਅਮਰਦੀਪ ਸਿੰਘ ਜੀ ਦੀਪ ਔਰ ਨਾਲ ਇੱਧਰ ਢਾਡੀ ਦਵਿੰਦਰ ਸਿੰਘ ਜੱਸੋ ਮਜ਼ਾਰਾ ਸਰੰਗੀ ਅਤੇ ਵੀਰ ਗੁਰਪ੍ਰੀਤ ਸਿੰਘ ਪਮਾਲ ਆਪ ਜੀ ਦਾ ਆਪਣਾ ਢਾਡੀ ਜੱਥਾ ਆਪ ਜੀ ਦੇ ਸਨਮੁੱਖ ਹਾਜ਼ਰੀਆਂ ਭਰ ਰਿਹਾ ਸੀ ਕੋਟਾਨ ਕੋਟ ਧੰਨਵਾਦ ਬਖਸ਼ੋ ਆਗਿਆ ਬੁਲਾਓ ਫਤਿਹ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ ਗੁਰੂ ਮਹਾਰਾਜ ਜੀ ਨੌਜਵਾਨ 'ਤੇ ਬਹੁਤ ਕਿਰਪਾ ਹੈ ਜਿੱਥੇ ਇਹਨਾਂ ਦੀ ਗੁਰਬਾਣੀ 'ਤੇ ਬਹੁਤ ਪਕੜ ਹੈ ਨਾਲ ਦੀ ਨਾਲ ਸਿੱਖ ਇਤਿਹਾਸ ਦੀ ਵੀ ਜੋ ਹੈ ਬੜੀ ਵਿਆਖਿਆ ਇਹ ਭਾਈ ਵਰਿੰਦਰ ਸਿੰਘ ਜੀ ਬੜੇ ਸੱਜੇ ਢੰਗ ਦੇ ਨਾਲ ਕਰਦੇ ਹਨ ਅੱਜ ਦੇ ਜੋ ਇਹ ਸਮਾਗਮ ਹਨ ਉਹਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਮੀਰਪੁਰ ਮਾੜੀ ਨਵਾਂ ਪਿੰਡ ਅਤੇ ਇਹਦੇ ਨਾਲ ਹੀ ਜੋ ਹੈ ਮੱਲੀਆਂ ਕਲਾਂ ਮੱਲੀਆਂ ਖੁਰਦ ਅਤੇ ਭਾਈ ਬਲਦੇਵ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਜਗੀਰ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਨਾਲ ਦੀ ਨਾਲ ਭਾਈ ਮੋਨਾ ਜੀ ਦੇ ਪਰਿਵਾਰ ਵੱਲੋਂ ਅਤੇ ਜਸਕਰਨ ਸਿੰਘ ਇਹਨਾਂ ਦੇ ਪਰਿਵਾਰਾਂ ਵੱਲੋਂ ਜੋ ਹੈ ਅੱਜ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਗੁਰਦੁਆਰਾ ਸਾਹਿਬ ਵਿਖੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਹੋਲੈਂਡ ਤੋਂ ਸਿੰਘ ਪਹੁੰਚੇ ਹੋਏ ਹਨ ਜਿਹੜੇ ਗੁਰਦੁਆਰਾ ਸਾਹਿਬ ਦੀ ਉੱਥੇ ਸੇਵਾ ਕਰਵਾ ਰਹੇ ਹਨ ਬੇਨਤੀ ਹੈ ਕਿ ਐਡੀ ਦੂਰੋਂ ਸਿੰਘ ਚੱਲ ਕੇ ਆਏ ਹਨ ਜਿਸ ਟਾਊਨ ਦੇ ਵਿੱਚ ਉਹ ਰਹਿੰਦੇ ਹਨ ਸਾਰੇ 25 ਕੁ ਪਰਿਵਾਰ ਹਨ ਉੱਥੇ ਉਹਨਾਂ ਨੇ ਬਿਲਡਿੰਗ ਜੋ ਹੈ ਖਰੀਦ ਲਈ ਪਰ ਉਹਦੀ ਰੈਨੋਵੇਸ਼ਨ ਕਰਨ ਦੇ ਕਿਚਨ ਬਣਾਉਣੀ ਹੈ ਹੋਰ ਸਾਰੇ ਜੋ ਗੁਰਦੁਆਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਦੀ ਰੈਨੋਵੇਸ਼ਨ ਕਰਨੀ ਹੈ ਉਹ ਇੱਥੇ ਮਾਇਕ ਸਹਾਇਤਾ ਲਈ ਪਹੁੰਚੇ ਹਨ ਆਪ ਆਪਣੀ ਯਥਾ ਸ਼ਕਤ ਐਡੀ ਦੂਰੋਂ ਚੱਲ ਕੇ ਹਨ ਜ਼ਰੂਰ ਉਹਨਾਂ ਦੀ ਜਿੰਨੀ ਵੀ ਹੋ ਸਕੋ ਉਹ ਆਪਣੀ ਹੈਲਪ ਕਰਦੇ ਕਰਕੇ ਜਾਣਾ ਜੀ ਅਤੇ ਦੂਸਰੀ ਗੁਰਦੁਆਰਾ ਸਾਹਿਬ ਦੇ ਵਿਖੇ ਜੋ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤਿ ਕੈਂਪ ਜੋ ਹੈ 17 ਤਰੀਕ ਤੋਂ 22 ਤਰੀਕ ਤੱਕ ਅਗਸਤ ਦੀ ਉਹ ਲੱਗ ਰਿਹਾ ਅਤੇ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣ ਲਈ ਬਹੁਤ ਥੋੜ੍ਹੇ ਜਿਹੇ ਸਾਡੇ ਕੋਲ ਸੀਟਾਂ ਬਚੀਆਂ ਹਨ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ ਬੱਚਿਆਂ ਦੀ ਉਮਰ ਜਿਹੜੀ ਆ ਉਹ 6 ਸਾਲ ਤੋਂ ਲੱਗ ਕੇ 15 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਉਹਦੇ ਨਾਲ ਨਾਲ ਸਾਨੂੰ ਵਲੰਟੀਅਰਸ ਦੀ ਵੀ ਲੋੜ ਹੈ ਜੇ ਕੋਈ ਬੱਚੇ ਵਲੰਟੀਅਰਸ ਵਰਕ ਕਰਨਾ ਚਾਹੁੰਦੇ ਹਨ ਇਸ ਕੈਂਪ ਦੇ ਵਿੱਚ ਤਾਂ ਜਾਂ ਹੋਰ ਵੀ ਕੋਈ ਵੀਰ ਭੈਣ ਅਤੇ ਉਹ ਆਪਣਾ ਨਾਮ ਬਾਹਰ ਜੋ ਹੈ ਡੈਸਕ ਦੇ ਉੱਤੇ ਲਿਖਵਾ ਦੇਣਾ ਅਤੇ ਜੋ ਬੱਚਿਆਂ ਦਾ ਇਹ ਗੁਰਮਤਿ ਕੈਂਪ ਹੈ ਇਹਦੇ ਵਾਸਤੇ ਜ਼ਰੂਰੀ ਬੇਨਤੀ ਹੈ ਕਿ ਜਿੰਨੀ ਛੇਤੀ ਹੋ ਸਕੇ ਆਪਣੇ ਕਰਵਾ ਲਓ ਤਾਂ ਕਿ ਅਸੀਂ ਯੋਗ ਪ੍ਰਬੰਧ ਕਰ ਸਕੀਏ ਜਿੰਨੇ ਬੱਚੇ ਹੁੰਦੇ ਹਨ 100 ਬੱਚੇ ਦੀ ਸਾਡੇ ਕੋਲ ਹੈ ਜਿਹੜੀ ਸਾਡੀ ਪਹਿਲਾਂ ਅਸੀਂ ਸੀਟਾਂ ਰੱਖੀਆਂ ਹਨ ਅਤੇ ਤਕਰੀਬਨ ਬਹੁਤ ਥੋੜ੍ਹੀਆਂ ਰਹਿ ਗਈਆਂ ਹਨ ਮੈਨੂੰ ਐਗਜੈਕਟ ਨੰਬਰ ਯਾਦ ਨਹੀਂ ਅਤੇ ਜਿੰਨੀ ਵੀ ਛੇਤੀ ਹੋ ਸਕੇ ਉਹ ਕਰਕੇ ਫਿਰ ਆਪਾਂ ਉਹਦੀ ਜਿਹੜੀ ਹੈ ਰਜਿਸਟ੍ਰੇਸ਼ਨ ਕਲੋਜ਼ ਕਰ ਦੇਣੀ ਹੈ ਸੋ ਹੁਣ ਜੋ ਹਮੇਸ਼ਾ ਦੀ ਤਰ੍ਹਾਂ 2 ਵਜੇ ਤੱਕ ਬੱਚੇ ਹਨ ਜੋ ਇਹ ਤੰਤੀ ਰਾਗਾਂ ਦੇ ਨਾਲ ਕੀਰਤਨ ਕਰਦੇ ਹਨ ਇਹ ਬੱਚੇ ਬੜੀ ਕਮਾਲ ਦੀ ਗੱਲ ਹੈ ਕਿ ਪਹਿਲਾਂ एक घंटा यह 12 बजे तो ला के 1 बजे तक 10 बजे तो 11 बजे तक 10 बजे बैठे 11 बजे 11 बजे आके सिखाते कीर्तन है ना जी कीर्तन की क्लास उत्थे लेने तुसी 12 to 1 बजे तक या एक घंटे की क्लास जी ये लेंदे हैं तो छोटे बच्चों ने जो तंती राग वो भी सिखाते हैं सो इन पासों 2 बजे तक जो है वह आपां गुरबाणी कीर्तन सरवण करते हाँ जी वाहिगुरु जी का खालसा वाहिगुरु जी की फतेह।
2: वाहेगुरु जी का खालसा वाहेगुरु जी की फतेह।

ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਹਾਜ਼ਰੀਆਂ ਭਰ ਰਹੀ ਗੁਰੂ ਸਾਹਿਬ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦੀ ਹਾਂ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨ ਜਥੇ ਦਾ ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਸਭ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਰੂਟੀਨ ਦੇ ਵਿੱਚ ਮੱਥਾ ਟੇਕਣ ਵਾਸਤੇ ਆਏ ਹਨ ਉਹ 2 ਨੰਬਰ ਦੀਵਾਨ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਸਕਦੇ ਹਨ। ਇਸ ਦੀਵਾਨ ਹਾਲ ਦੇ ਵਿੱਚ ਜੋ ਇਹ ਵਿਸ਼ੇਸ਼ ਜੋ ਦੀਵਾਨ ਸਜਾਏ ਗਏ ਹਨ ਇਹ ਲੇਟ ਭਾਈ ਅਮਰੀਕ ਸਿੰਘ ਜੀ ਬਰਾੜ ਉਹਨਾਂ ਦੀ ਜੋ ਹੈ ਆਪਣੇ ਉਹਨਾਂ ਦੀ ਜੋ ਅੰਤਮ ਅਰਦਾਸ ਵਾਸਤੇ ਜੋ ਇਹ ਇਸ ਦੀਵਾਨ ਹਾਲ ਦੇ ਵਿੱਚ ਇਹ ਦੀਵਾਨ ਸਜੇ ਹਨ। ਸੋ ਬਾਕੀ ਸੰਗਤ ਜੇ ਕੋਈ ਰੂਟੀਨ ਚਾਹੀ ਹੈ ਤਾਂ 2 ਨੰਬਰ ਦੀਵਾਨ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਸਕਦੇ ਹਨ। ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹੀ ਹਾਂ ਕਿ ਪਿਛਲੇ ਦਿਨੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਦੇ ਮਹਾਂਵਾਕਾਂ ਅਨੁਸਾਰ ਭਾਈ ਅਮਰੀਕ ਸਿੰਘ ਜੀ ਬਰਾੜ ਜਿੰਨੀ ਕੁ ਉਸ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹ ਖਰਚ ਕੇ ਭੋਗ ਕੇ ਆਪਣੀ ਡਿਊਟੀ ਕਰਕੇ ਉਸ ਅਕਾਲ ਪੁਰਖ ਦੇ ਸੱਦੇ 'ਤੇ ਉਹਨਾਂ ਦੇ ਚਰਨਾਂ ਵਿੱਚ ਜਾ ਬਰਾਜੇ ਸਨ। ਅੱਜ ਜੋ ਉਹਨਾਂ ਦੇ 5 ਭੂਤਕ ਸਰੀਰ ਨੂੰ ਅੰਤਮ ਸੰਸਕਾਰ ਭਾਵ ਅਗਨ ਭੇਂਟ ਕਰਨ ਤੋਂ ਬਾਅਦ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਹਨ ਜਿੱਥੇ ਕਿ ਇਹ ਵਿਸ਼ੇਸ਼ ਦੀਵਾਨ ਸਜਾਏ ਗਏ ਹਨ ਜਿਨ੍ਹਾਂ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੋਵੇਗੀ ਅਤੇ ਪਿੱਛੋਂ ਰਹਿ ਗਏ ਪਰਿਵਾਰ ਨੂੰ ਇਸ ਵਿਛੋੜੇ ਦੀ ਘੜੀ ਵਿੱਚੋਂ ਲੰਘਣ ਦੀ ਜੋ ਹੈ ਗੁਰੂ ਮਹਾਰਾਜ ਉਹਨਾਂ ਨੂੰ ਬਲ ਬੁੱਧ ਹਿੰਮਤ ਬਖਸ਼ਿਸ਼ ਕਰਨ। ਉਮਰ ਭਾਵੇਂ ਕਿੰਨੀ ਵੀ ਹੋਵੇ ਪਰ ਜਿੰਨਾ ਜਿੰਨਾ ਸਾਡਾ ਰਿਸ਼ਤਾ ਨੇੜੇ ਦਾ ਹੁੰਦਾ ਹੈ ਉਨੀ ਉਨੀ ਸਾਡੀ ਉਸ ਵਿਛੜੀ ਆਤਮਾ ਦੇ ਨਾਲ ਜੋ ਹੈ ਉਹ ਸਾਡੀ ਨੇੜਤਾ ਹੁੰਦੀ ਹੈ। ਅਤੇ ਇਹੋ ਜਿਹੇ ਸਮੇਂ ਦੇ ਉੱਤੇ ਜੋ ਗੁਰਬਾਣੀ ਹੈ ਉਹ ਕੀ ਸਾਨੂੰ ਸੰਦੇਸ਼ ਦਿੰਦੀ ਹੈ ਜਦੋਂ ਕੋਈ ਪਰਿਵਾਰ ਦੇ ਵਿੱਚੋਂ ਆਤਮਾ ਵਿਛੜ ਜਾਂਦੀ ਅਤੇ ਇਹ ਸੁਭਾਵਿਕ ਹੈ ਕਿ ਉਹਦਾ ਵਿਛੋੜਾ ਜਿਹੜਾ ਉਹ ਸਾਨੂੰ ਬਹੁਤ ਦੇਰ ਭਾਸਦਾ ਰਹਿੰਦਾ। ਜੋ ਆਪਾਂ ਸਹਿਜ ਪਾਠ ਕਰਦੇ ਹਾਂ ਇਹ ਵੀ ਇੱਕ ਉਸੇ ਹੀ ਕੜੀ ਦਾ ਹਿੱਸਾ ਹੈ ਕਿ ਜੋ ਆਤਮਾ ਘਰ ਵਿੱਚੋਂ ਚਲੀ ਗਈ ਅਸੀਂ ਉਹਨੂੰ ਮਿਸ ਕਰਦੇ ਹਾਂ ਅਤੇ ਪਰਿਵਾਰ ਦੇ ਵਿੱਚ ਸਵੇਰੇ ਸ਼ਾਮ ਆਪਾਂ ਪਹਿਲਾਂ ਘਰਾਂ ਦੇ ਵਿੱਚ ਪਾਠ ਰੱਖਦੇ ਹੁੰਦੇ ਸੀ ਸਹਿਜ ਪਾਠ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੁੱਖ ਆਸਣ ਹੁੰਦਾ ਪਾਠ ਹੁੰਦਾ ਸਾਰਾ ਦਿਨ ਅਤੇ 2 ਹਫ਼ਤਿਆਂ ਦੇ ਵਿੱਚ ਆਪਣਾ ਜਿਹੜਾ ਸੀਗਾ ਅਸੀਂ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੇ ਸੀਗੇ ਵੀ ਜੋ ਗੁਰੂ ਦਾ ਹੁਕਮ ਹੈ ਠੀਕ ਹੈ ਅਤੇ ਲਾਈਫ ਗੋਜ਼ ਆਨ। ਇੱਥੇ ਆਪਾਂ ਥੋੜ੍ਹਾ ਜਿਹਾ ਆਪਾਂ ਥੋੜ੍ਹਾ ਡਿਫਰੈਂਟ ਹੈ ਪਰ ਭਾਵ ਉਹੋ ਹੀ ਹੈ ਸਾਡਾ ਜੋ ਆਪਾਂ ਸਹਿਜ ਪਾਠ ਕਰਦੇ ਹਾਂ ਜਿੱਥੇ ਪਰਿਵਾਰ ਨੂੰ ਮਿਲਦਾ ਸਾਹਸ ਉੱਥੇ ਆਪਾਂ ਨਾਲ ਦੀ ਨਾਲ ਜਿਹੜੀ ਵਿਛੜੀ ਆਤਮਾ ਉਹਦੇ ਵਾਸਤੇ ਵੀ ਅਰਦਾਸ ਬੇਨਤੀ ਕਰਦੇ ਹਾਂ। ਅਤੇ ਇਹੋ ਜਿਹੇ ਸਮੇਂ ਦੇ ਉੱਤੇ ਸਾਨੂੰ ਗੁਰਬਾਣੀ ਕੀ ਸੰਦੇਸ਼ ਦਿੰਦੀ ਹੈ ਕੀ ਉਪਦੇਸ਼ ਦਿੰਦੀ ਹੈ ਇਸ ਸਮੇਂ ਦੇ ਵਿੱਚੋਂ ਅਸੀਂ ਲੰਘਣਾ ਕਿਸ ਤਰ੍ਹਾਂ। ਆਪਣੇ ਗੁਰੂ ਘਰ ਦੇ ਗ੍ਰੰਥੀ ਆਪਣੇ ਕਥਾਵਾਚਕ ਭਾਈ ਗੁਰਸ਼ਰਨ ਸਿੰਘ ਜੀ ਆਪਣੇ ਨਾਲ ਕੋਈ 5-7 ਮਿੰਟ ਵਾਸਤੇ ਸੰਖੇਪ ਦੇ ਵਿੱਚ ਗੁਰਬਾਣੀ ਦੇ ਵਿੱਚੋਂ ਸਾਨੂੰ ਉਦਾਹਰਣਾਂ ਦੇ ਕੇ ਵੀ ਗੁਰਬਾਣੀ ਇਸ ਸਮੇਂ 'ਤੇ ਇਹੋ ਜਿਹੇ ਸਮੇਂ ਦੇ ਉੱਤੇ ਕੀ ਕਹਿੰਦੀ ਹੈ ਅਤੇ ਅਸੀਂ ਇਸ ਸਮੇਂ ਦੇ ਵਿੱਚੋਂ ਲੰਘਣਾ ਕਿਸ ਤਰ੍ਹਾਂ ਹੈ ਉਹ ਆਪਾਂ ਇਹਨਾਂ ਜੀ ਪਾਸੋਂ ਸਰਵਣ ਕਰਦੇ ਹਾਂ। ਭਾਈ ਗੁਰਸ਼ਰਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਸਾਹਿਬ ਜੀਓ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ

0: जतन करता, बलवंतकारी शिवंत सूरा चतुर दिशा, बिखम थान बसंत उच्च, नह सिमरंत मरण कदांच, होवंत आग्या भगवान पुरखा, नानक कीटी सास अकरखते, होवंत आग्या भगवान पुरखा, नानक कीटी सास अकरखते। वाहिगुरु जी का खालसा, वाहिगुरु जी की फतेह। परम सन्मान योग छतर चवर तख्त दे मालक सतगुरु श्री गुरु ग्रंथ साहिब महाराज की हजूरी विच भाई अमरीक सिंह बराड़, जो कि बराड़ परिवार नूं सदीवी विछोड़ा दे के पिछले दिन ही अकाल चलाना कर गए सन, तिन्हां दे पंज पूतक शरीर नूं अगन पेट करन उपरंत गुरु चरणां विच जुड़ बैठ के बड़े विरागमई शब्द मेरे तो पहला गुरु घर के रागी जथे पासों आप समूह संगत परिवार श्रवण कर रहे सी। तो पांच सत मिनट लई आपां सतगुरु की बाणी विच्चों मौत दे कंसैप्ट नूं समझण दा यतन करना है। गुरदेव गुरु गरीब नवाज महाराज बाणी विच इह अकट सच्चाई बयान करदे ने कि दुनिया विच भावें कोई गुरु है, भावें पीर है, भावें पैगंबर है, भावें कोई राजा है, भावें कंगाल है, कोई भी थिर रहण वाला नहीं है। जिहड़ी चीज कुदरत विच जन्म लैंदी है उहदा मरना तय है। महाराज ने कहा जन्मंग तां मरनंग, इदां कह लो भी सिक्के दे दो पहलू ने। पर तुसीं वेखो जिन्नी शिद्दत नाल बंदा जन्म नूं प्रवान करदा है उन्नी शिद्दत नाल बंदा मौत नूं कदी भी प्रवान नहीं करदा। जदों तुसीं गुरु ग्रंथ साहिब दी बाणी नूं पढ़ोगे ना, एक शब्द आपां कहिंदे जी भाणा, जिवें परिवार नूं आपां हौसला दिंदे आ पराड़ परिवार नूं, ते आपां कहांगे रब दा की है भाणा है। पर दुनिया विच अज तक जदों किसे दे घर विच कोई जन्म हुंदा है ते कदी भी ये शब्द नहीं वरत्या जांदा। किसे दे घर विच बच्चे ने जन्म लिया होवे, सारे घर विच खुशी होवे ते तुसीं जाके आखो जी रब दा भाणा, परिवार इस गल दा की करेगा, इतराज करेगा ना। उहदा रीजन है, उहदा कारण यह है, जदों बंदे कोल खुशी होवे ते मौत दी निक्की जी गल भी वह अपने कन्नां नाल सुनना नहीं चाहुंदा। तुसीं कदी वेखो जदों बंदा खुश होवे ना, वह कोई ऐसी गल जिहड़ी उहनूं ठेस पहुंचावे, जिहड़ी दुख दे दवे, बंदा कहिंदा है भावें उहनूं इगनोर कर दवे, वह अखां दे नाल उस शब्द नूं भी वह मूंह तों नहीं कढ़णा चाहुंदा। धन गुरु ग्रंथ साहिब की बाणी पढ़ो सात संगत। आनंद साहिब की बाणी विच धन गुरु अमरदास महाराज तीजे पातशाह का एक बचन है, वह कहिंदे ने इत्थे कल्ली मौत भाणा नहीं हुंदा, इत्थे जन्म भी भाणा है। जां तिस भाणा तां जम्मिया, जदों जन्म होया वह भी अकाल पुरख का एक भाणा सी, ते हे भाई जदों मौत होई है वह भी रब का की है भाणा है, वह भी उहदी रजा है। तो धन गुरु ग्रंथ साहिब महाराज की बाणी विच जन्म नूं भी भाणा कहा गया है, ते मौत नूं ते आपां भाणा कहिंदे हां। जिहड़ी मैं एक बेनती तुहाडे नाल करन लगा सी, बंदे दे घर विच खुशी होवे, बंदा मौत का शब्द कन्नां दे लागों की लंघण नहीं दिंदा। पर जिस महान सतगुरु गुरु ग्रंथ साहिब का तुसीं पाठ करदे हो ना, जिस दिन साडे घर विच बच्चे का जन्म होया, बाबे ने एक रियलिटी तुहानू उदन ही दस दित्ती, उन्हें आख्या जन्मे को वाजे वधाए, जन्म होया वाजे गाजे वजन लग पे। ਜਨਮੇ ਕੋ ਵਾਜੇ ਵਧਾਏ ਸੋਹਿਲੜੇ ਅਗਿਆਨੀ ਗਾਏ। ਸੋਹਿਲੜੇ ਦਾ ਅਰਥ ਹੁੰਦਾ ਖੁਸ਼ੀ ਦੇ ਗੀਤ। ਆਖਿਆ ਇੰਨਾ ਚਾਅ ਘਰ ਵਿੱਚ ਬੱਚੇ ਨੇ ਜਨਮ ਲਿਆ, ਖੁਸ਼ੀ ਦੇ ਗੀਤ ਗਾਉਣ ਲੱਗ ਪਿਆ, ਵਾਜੇ ਵਜਾਉਣ ਲੱਗ ਪਿਆ। ਕਈ ਵਾਰਾਂ ਖੁਸ਼ੀ ਵਿੱਚ ਇੰਨਾ ਖੀਵਾ ਹੋ ਗਿਆ ਵੀ ਭੁੱਲ ਹੀ ਗਿਆ ਸਭ ਨੂੰ, ਤੇ ਚੇਤਾ ਕੀ ਭੁੱਲਿਆ। ਜਨਮੇ ਕੋ ਵਾਜੇ ਵਧਾਏ ਸੋਹਿਲੜੇ ਅਗਿਆਨੀ ਗਾਏ। ਜੋ ਜਨਮੈ ਜਿਹੜਾ ਜੰਮਿਆ ਹੈ ਤੇ ਸੁਸਰ ਪਰ ਮਰਨਾ, ਉਹਦੇ ਸਿਰ ਤੇ ਕੀ ਖਲੋਤੀ ਹੈ, ਮੌਤ ਵੀ ਖਲੋਤੀ ਹੈ। ਆਖਿਆ ਜੋ ਜਨਮੈ ਤੇ ਸੁਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹੇ। ਮਾਂ ਕਹਿੰਦੀ ਪੁੱਤ ਦਾ ਅੱਜ ਪੰਜਵਾਂ ਜਨਮ ਦਿਨ ਆ ਗਿਆ, ਅੱਜ ਦਸਵਾਂ ਆ ਗਿਆ, ਅੱਜ ਵੀਹਵਾਂ ਆ ਗਿਆ। ਖੁਸ਼ ਹੁੰਦੀ ਹੈ, ਕਹਿੰਦੀ ਮੇਰਾ ਪੁੱਤ ਵੱਡਾ ਹੋ ਗਿਆ। ਤੇ ਬਾਬਾ ਕਬੀਰ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਜਨਨੀ ਜਾਨਤ ਸੁੱਧ ਵੱਡ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਅਵਧ ਘਟਤ ਹੈ। ਜਿਸ ਦਿਨ ਬੱਚੇ ਨੇ ਪਹਿਲੀ ਕਲਕਾਰੀ ਮਾਰੀ ਸੀ ਨਾ, ਉਸ ਦਿਨ ਘੜੇ ਦੀ ਪਹਿਲੀ ਬੂੰਦ ਨਿਕਲ ਕੇ ਬਾਹਰ ਆ ਗਈ ਸੀ। ਹੌਲੀ ਹੌਲੀ ਉਸ ਘੜੇ ਵਿੱਚੋਂ ਸਾਹ ਨਿਕਲਣੇ ਨਾਲ ਦੀ ਨਾਲ ਹੀ ਸ਼ੁਰੂ ਹੋ ਗਏ। ਤੋ ਕਬੀਰ ਸਾਹਿਬ ਨੇ ਆਖਿਆ, ਮਾਂ ਕਹਿੰਦੀ ਹੈ ਮੇਰਾ ਪੁੱਤ ਵੱਡਾ ਹੋ ਗਿਆ, ਪਰ ਮੈਂ ਇਹ ਵੀ ਸਮਝਦਾ ਹਾਂ ਇਹਦਾ ਦੂਜਾ ਪੱਖ ਇਹ ਵੀ ਹੈ ਵੀ ਇਹ ਵੱਡਾ ਨਹੀਂ ਹੋ ਗਿਆ, ਇਹਦੀ ਜ਼ਿੰਦਗੀ ਦਾ ਸਾਲ ਘਟ ਗਿਆ। ਜਿਵੇਂ ਦੀਵੇ ਦੀ ਲੋ ਘਟਦੀ ਜਾਂਦੀ ਹੈ, ਇੱਦਾਂ ਹੀ ਬੰਦਾ ਬਚਪਨ ਜਵਾਨੀ ਬੁਢੇਪੇ ਦੇ ਰੂਪ ਵਿੱਚ ਹੌਲੀ ਹੌਲੀ ਹੌਲੀ ਹੌਲੀ ਘਟਦਾ ਜਾਂਦਾ ਹੈ। ਜਿਵੇਂ ਰੁੱਖ ਦਾ ਕੁਰੰਬਲ ਫੁੱਟੀ ਵੱਡੀ ਹੋਈ, ਇੱਕ ਦਿਨ ਝੜ ਗਈ। ਉਸੇ ਲੜੀ ਤਹਿਤ ਬਰਾੜ ਪਰਿਵਾਰ ਦੇ ਭਾਈ ਸਾਹਿਬ ਜਿਹੜੇ ਨੇ, ਉਹਨਾਂ ਦੇ ਬਜ਼ੁਰਗ ਸੰਸਾਰ ਤੋਂ ਚਲੇ ਗਏ, ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ। ਤੋ ਮਹਾਰਾਜ ਦੀ ਬਾਣੀ ਨੇ ਪੜ੍ਹਿਆ ਸੀ, ਇੱਕ ਸ਼ਬਦ ਮੈਂ ਪੜ੍ਹਿਆ ਹੈ, ਮੈਂ ਉਹਨੂੰ ਸੰਖੇਪ ਦੇ ਉਹਦੇ ਅਰਥ ਕਰਕੇ ਸਮਾਪਤੀ ਕਰਾਂਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਹਿਸਕ੍ਰਿਤੀ ਸਲੋਕਾਂ ਵਿੱਚ ਦੋ ਸਲੋਕ ਨੇ। ਪਹਿਲਾ ਹੈ ਵੀ ਜਦੋਂ ਰੱਬ ਬਚਾਉਣ 'ਤੇ ਆਵੇ, ਦੁਨੀਆਂ ਦੀ ਕੋਈ ਤਾਕਤ ਬੰਦੇ ਨੂੰ ਮਾਰ ਨਹੀਂ ਸਕਦੀ। ਸਲੋਕ ਹੈ ਮ੍ਰਿਗੀ ਪਿਖੰਤ ਬਦਕ ਪ੍ਰਾਹੇ ਰਣੇਣ। ਆਖਿਆ ਹਿਰਨ ਨੂੰ ਵੇਖਿਆ ਸ਼ਿਕਾਰੀ ਨੇ ਤੇ ਉਹਨੇ ਖਿੱਚ ਕੇ ਤੀਰ ਦੀ ਚੋਟ ਮਾਰੀ, ਪਰ ਹਿਰਨ ਬਚ ਗਿਆ। ਕੋਈ ਉਹਦੇ ਪੈਰ ਦੇ ਉੱਤੇ ਸੱਪ ਨੇ ਆਣ ਕੇ ਡੱਸ ਲਿਆ, ਜਿਹੜਾ ਜਿਹਦਰ ਨੂੰ ਨਿਸ਼ਾਨਾ ਵਿੰਨਿਆ ਸੀ, ਜਦੋਂ ਪੈਰ ਤੇ ਸੱਪ ਨੇ ਆਣ ਕੇ ਡੱਸਿਆ, ਸ਼ਿਕਾਰੀ ਆਪ ਮਰ ਗਿਆ ਤੇ ਹਿਰਨ ਬਚ ਗਿਆ। ਪਹਿਲਾ ਸਲੋਕ ਇਹ ਹੈ। ਦੂਜੇ ਸਲੋਕ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬੰਦਾ ਬਹੁਤ ਤਾਕਤਵਰ ਹੋਵੇ, ਮੌਤ ਦੇ ਸਾਹਮਣੇ ਸਭ ਤਾਕਤਾਂ ਹਾਰ ਜਾਂਦੀਆਂ। ਆਖਿਆ ਬਹੁਤ ਯਤਨ ਕਰਤਾ ਬਲਵੰਤਕਾਰੀ, ਬਲਵੰਤ ਦਾ ਅਰਥ ਕੀ ਹੁੰਦਾ, ਤਾਕਤਵਰ। ਕੋਈ ਬੰਦਾ ਬਹੁਤ ਤਾਕਤਵਰ ਹੋਵੇ, ਬਹੁਤ ਯਤਨ ਕਰਤਾ ਬਲਵੰਤਕਾਰੀ, ਸ਼ਿਵੰਤ ਸੂਰਾ ਚਤੁਰ ਦਿਸ਼ਾ, ਉਹਦੇ ਆਲੇ ਦੁਆਲੇ ਸੂਰਮੇ ਖਲੋਤੇ ਹੋਣ ਚਾਰੇ ਦਿਸ਼ਾਵਾਂ ਵਿੱਚ। ਸ਼ਿਵੰਤ ਸੂਰਾ ਚਤੁਰ ਦਿਸ਼ਾ, ਚਤੁਰ ਦਿਸ਼ਾ ਦਾ ਅਰਥ ਹੈ ਚਾਰੇ ਪਾਸਿਓਂ ਉਹ ਬਾਡੀ ਗਾਰਡਾਂ ਵਿੱਚ ਘਿਰਿਆ ਰਹਿੰਦਾ ਹੋਵੇ ਵੀ ਮੈਨੂੰ ਮੌਤ ਨਹੀਂ ਆਵੇਗੀ। ਬਿਖਮ ਥਾਨ ਬਸੰਤ ਉੱਚੈ, ਆਖਿਆ ਉੱਖੀ ਥਾਂ ਉੱਤੇ ਵੱਸਦਾ ਹੋਵੇ ਜਿੱਥੋਂ ਤੱਕ ਆਮ ਬੰਦੇ ਦੀ ਅਪਰੋਚ ਪਹੁੰਚ ਨਾ ਹੋਵੇ। ਬਿਖਮ ਥਾਨ ਬਸੰਤ ਉੱਚੈ, ਨਾ ਸਿਮਰੰਤ ਮਰਨ ਕਦਾਂਚੈ, ਆਖਿਆ ਉਹਨੂੰ ਮੌਤ ਚੇਤਾ ਵੀ ਨਾ ਹੋਵੇ ਵੀ ਮੈਨੂੰ ਵੀ ਮੌਤ ਆਵੇਗੀ। ਨਾ ਸਿਮਰੰਤ ਮਰਨ ਕਦਾਂਚੈ, ਹੋਵੰਤ ਆਗਿਆ ਭਗਵਾਨ ਪੁਰਖਾ, ਨਾਨਕ ਕੀਟੀ ਸਾਸ ਕਰਖਤੇ। ਆਖਿਆ ਜਿਸ ਦਿਨ ਉਸ ਰੱਬ ਦੇ ਘਰੋਂ ਸੱਦਾ ਆ ਜਾਂਦਾ ਹੈ ਨਾ, ਇੱਕ ਨਿੱਕੀ ਜਿਹੀ ਕੀੜੀ ਵੀ ਬੰਦੇ ਦੇ ਸਾਹ ਖਿੱਚ ਲੈਂਦੀ ਹੈ। ਤੋ ਮੌਤ ਦੀ ਸੱਚਾਈ ਅਸੀਂ ਤੋ ਬਜ਼ੁਰਗ ਸਤਿਕਾਰਯੋਗ ਤਕਰੀਬਨ 80 ਸਾਲ ਦੀ ਉਮਰ ਭੋਗ ਕੇ, 1946 ਦਾ ਉਹਨਾਂ ਦਾ ਬਰਥ ਸੀ ਤੇ ਅੱਜ 2026-25 ਤਰੀਕ ਨੂੰ ਜਿਹੜਾ ਹੈ ਉਹ ਅਕਾਲ ਚਲਾਣਾ ਕਰ ਗਏ। 80 ਸਾਲ ਦੀ ਉਮਰ ਆਰਜਾ, ਜਦੋਂ ਸਰੀਰ ਹੌਲੀ ਹੌਲੀ ਘਟਦਾ ਹੈ। ਮਹਾਰਾਜ ਦੀ ਬਾਣੀ ਨੇ ਬੜਾ ਖੂਬਸੂਰਤ ਇਹਨੂੰ ਬਿਆਨਿਆ ਵੀ 10 ਬਾਲਤਨ, 10 ਸਾਲਾਂ ਦਾ ਬੱਚਾ, 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ, 85 ਪੱਗ ਖਿੱਸੇ, 50 ਸਾਲਾਂ ਦੀ ਉਮਰ ਆਈ, ਹੁਣ ਹੌਲੀ ਹੌਲੀ ਪੈਰ ਖਿਸਕਣ ਲੱਗ ਪਏ, 85 ਪੱਗ ਖਿੱਸੈ, 60 ਕੋ ਬੁਢੇਪਾ ਆਵੈ, 60 ਸਾਲਾਂ ਦਾ ਹੋਇਆ ਹੁਣ ਬੁਢੇਪੇ ਨੇ ਆਣ ਕੇ ਜ਼ੋਰ ਪਾ ਲਿਆ, 70 ਕਾ ਮਤਹੀਣ, 17 ਸਾਲਾਂ ਦਾ ਹੋਇਆ ਹੁਣ ਇੰਟਲੈਕਟ ਉਹ ਨਹੀਂ ਰਿਹਾ ਜਿਹੜਾ ਪਹਿਲਾਂ ਸੀ। ਸ਼ੇਖ ਫਰੀਦ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਫਰੀਦਾ ਇੰਨੀ ਨਿੱਕੀ ਜੰਗੀ ਹੈ, ਆਖਿਆ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਥਲ ਡੂੰਗਰ ਭਵਿਓਮ ਕਦੀ ਮੈਂ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜਾ ਫਿਰਦਾ ਸੀ, ਅੱਜ ਬੁਢੇਪੇ ਨੇ ਐਸਾ ਜ਼ੋਰ ਪਾ ਲਿਆ ਸਰੀਰ ਉੱਤੇ ਆ ਕੇ ਕਿ ਅੱਜ ਸਰਾਣੇ ਪਿਆ ਹੋਇਆ ਪਾਣੀ ਦਾ ਗਲਾਸ ਵੀ ਪੋਤਰੇ ਨੂੰ ਆਵਾਜ਼ ਮਾਰ ਕੇ ਕਹਿਣਾ ਪੈਂਦਾ ਪੁੱਤ ਫੜਾਈ, ਜਿੰਨੀਆਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਭੱਜਾ ਹੀ ਫਿਰਦਾ ਸੀ ਫਰੀਦਾ ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਤੋ ਇਹ ਇੱਕ ਜ਼ਿੰਦਗੀ ਦੀ ਸੱਚਾਈ ਹੈ। ਹੁਣ ਸਾਡੇ ਸਿੱਖਣ ਵਾਲੀ ਜਿਹੜੀ ਗੱਲ ਉਹ ਹੈ ਪਿਆਰਿਓ, ਸਤਿਗੁਰ ਦੀ ਬਾਣੀ ਨੇ ਆਖਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਭਾਈ ਇੱਥੇ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ, ਦੁਨੀਆਂ 'ਤੇ ਜਿਹੜਾ ਬੰਦਾ ਆਇਆ ਹੈ ਉਹਨੇ ਚਲੇ ਜਾਣਾ ਹੈ। ਬਰਾੜ ਪਰਿਵਾਰ ਦੇ ਬਜ਼ੁਰਗ ਦੁਨੀਆਂ ਉੱਤੋਂ ਚਲੇ ਗਏ, ਪਰ ਭਾਵੇਂ ਕਿ ਸਰੀਰ ਕਰਕੇ ਉਸ ਬਜ਼ੁਰਗ ਨੂੰ ਆਪਾਂ ਜਿਉਂਦਿਆਂ ਨਹੀਂ ਰੱਖ ਸਕਦੇ, ਸਾਡੇ ਗੁਰੂ ਪੀਰ ਪੈਗੰਬਰ ਵੀ ਨਹੀਂ ਰਹੇ ਬਿਲਕੁਲ ਇਸੇ ਤਰੀਕੇ ਨਾਲ। ਪਰ ਜੇ ਉਸ ਬਜ਼ੁਰਗਾਂ ਵਿੱਚ ਜਿਹੜੀਆਂ ਕੁਆਲਿਟੀਆਂ ਸਨ, ਜਦੋਂ ਪਰਿਵਾਰ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ, ਤੇ ਭਾਵੇਂ ਸਰੀਰਾਂ ਕਰਕੇ ਬਜ਼ੁਰਗ ਚਲੇ ਜਾਂਦੇ ਨੇ, ਪਰ ਆਪਣੇ ਤਜਰਬਿਆਂ ਕਰਕੇ, ਆਪਣੀ ਚੰਗਿਆਈ ਕਰਕੇ, ਆਪਣੇ ਗੁਣਾਂ ਕਰਕੇ ਜਦੋਂ ਪਰਿਵਾਰ ਉਸ ਵਿਰਾਸਤ ਨੂੰ ਕੈਰੀ ਕਰ ਲੈਂਦਾ ਹੈ, ਤੇ ਉਹ ਬਜ਼ੁਰਗ ਕਿਤੇ ਨਹੀਂ ਜਾਂਦੇ, ਸਾਡੇ ਵਿੱਚ ਹੀ ਰਹਿੰਦੇ ਨੇ। ਹੋ ਸਕਦਾ ਹੈ ਪੋਤਰੇ ਦੇ ਰੂਪ ਵਿੱਚ ਬਜ਼ੁਰਗ ਪ੍ਰਗਟ ਹੋ ਜਾਵੇ, ਪਰ ਪੋਤਰੇ ਦੇ ਰੂਪ ਦੇ ਵਿੱਚ ਬਜ਼ੁਰਗ ਪ੍ਰਗਟ ਹੋ ਜਾਵੇ ਕਿਸੇ ਵੀ ਰੂਪ ਵਿੱਚ। ਤੋ ਸਤਿਗੁਰ ਦੀ ਬਾਣੀ ਨੇ ਸਾਨੂੰ ਸਾਰੀ ਇਹ ਜਿਹੜੀ ਸੱਚਾਈ ਹੈ ਉਹ ਸਮਝਾਈ ਹੈ ਵੀ ਭਾਈ ਸੰਸਾਰ ਵਿੱਚ ਕਿਸੇ ਨੇ ਵੀ ਸਦੀਵ ਰਹਿਣਾ ਨਹੀਂ ਹੈ। ਉਹ ਕਿਸੇ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨਰਾਏ, ਰੁੱਖ ਦੇ ਨਾਲੋਂ ਟੁੱਟਦਾ ਹੋਇਆ ਪੱਤਰ ਰੁੱਖ ਨੂੰ ਇੱਕ ਗੱਲ ਕਹਿਣ ਲੱਗਾ। ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨਰਾਏ, ਅਬ ਕੇ ਬਿਸ਼ਰੇ ਕਬ ਮਿਲੇ। ਆਖਿਆ ਫਿਰ ਵੀ ਮਿਲਾਪ ਹੋਵੇਗਾ, ਅਬ ਕੇ ਬਿਸ਼ਰੇ ਕਬ ਮਿਲੇ, ਧੂਰ ਰਲੇਂਗੇ ਜਾਏ। ਆਗੈ ਤਰਵਰ ਬੋਲਿਆ, ਅੱਗੋਂ ਰੁੱਖ ਕਹਿਣ ਲੱਗਾ, ਆਗੈ ਤਰਵਰ ਬੋਲਿਆ ਸੁਣ ਪਾਤ ਮਮ ਬਾਤ, ਇਹੀ ਹਮਾਰੂ ਸੁਭਾਉ ਹੈ ਇੱਕ ਆਤ ਇੱਕ ਜਾਤ। ਰੁੱਖ ਕਹਿਣ ਲੱਗਾ ਇਹ ਮੇਰਾ ਸੁਭਾਅ ਏ, ਇੱਥੇ ਨਵੀਆਂ ਕੁਰੰਬਲਾਂ ਫੁੱਟਦੀਆਂ ਨੇ ਤੇ ਪੁਰਾਣੇ ਪੱਤੇ ਝੜ ਕੇ ਥੱਲੇ ਡਿੱਗ ਜਾਂਦੇ ਨੇ, ਉਹ ਪੱਤੇ ਕਦੀ ਵੀ ਵਾਪਸ ਰੁੱਖ ਨਾਲ ਜੁੜਦੇ ਨਹੀਂ ਹਨ। ਤੂੰ ਗੁਰੂ ਕਿਰਪਾ ਕਰੇ, ਪਰਿਵਾਰ ਨੂੰ ਮਹਾਰਾਜ ਭਾਣਾ ਮੰਨਣ ਦਾ ਬਲ ਬਖਸ਼ੇ, ਸਮੂਹ ਸਾਖ ਸੰਬੰਧੀਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਾਧ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦੇ, ਜਿਨ੍ਹਾਂ ਨੇ ਬੜੇ ਸੱਜੇ ਢੰਗ ਨਾਲ ਗੁਰਬਾਣੀ ਦੇ ਵਿੱਚੋਂ ਸ਼ਬਦ ਦੇ ਆਧਾਰ 'ਤੇ ਜੋ ਸਾਡਾ ਜੀਵਨ ਹੈ ਉਸ ਨੂੰ ਜੋ ਦੱਸਣ ਦਾ ਯਤਨ ਕੀਤਾ ਹੈ। ਗੁਰਬਾਣੀ ਥਾਂ ਥਾਂ 'ਤੇ ਸਾਨੂੰ ਇਹੋ ਚੀਜ਼ ਸਮਝਾਉਂਦੀ ਹੈ। ਅਤੇ ਹੁਣ ਜੋ ਆਪਾਂ ਸਹਿਜ ਪਾਠ ਭਾਈ ਅਮਰੀਕ ਸਿੰਘ ਦੇ ਨਿਮਿੱਤ ਰੱਖੇ ਗਏ ਸਨ, ਉਹ ਨੌਵੇਂ ਪਾਤਸ਼ਾਹ ਦੇ ਸਲੋਕਾਂ ਤੱਕ ਸੰਪੂਰਨ ਹੋ ਚੁੱਕੇ ਹਨ। ਰਹਿੰਦੀ ਬਾਣੀ ਜੋ ਹੈ ਆਪਾਂ ਬੜੇ ਆਦਰ ਸਤਿਕਾਰ ਦੇ ਨਾਲ ਸਰਵਣ ਕਰਨੀ, ਉਸ ਤੋਂ ਬਾਅਦ ਅੰਤਿਮ ਅਰਦਾਸ ਹੋਵੇਗੀ। ਅਤੇ ਜਿਹੜੇ ਨੌਵੇਂ ਪਾਤਸ਼ਾਹ ਦੇ ਸਲੋਕ ਹਨ, ਆਪਾਂ ਸਭ ਸਿੱਖ ਪਰਿਵਾਰਾਂ ਜਾਣਦੇ ਹਾਂ ਕਿ ਜਦੋਂ ਕਿਤੇ ਪਿੰਡਾਂ ਦੇ ਵਿੱਚ ਵੀ ਜਾਂ ਹੋਰ ਵੀ ਭੋਗ ਪੈਣ ਲੱਗਦਾ ਨੌਵੇਂ ਪਾਤਸ਼ਾਹ ਦੇ ਸਲੋਕ, ਜਾਂ ਕਹਿ ਦੇਣਾ ਦੋ ਗ੍ਰੰਥੀ ਬੈਠ ਕੇ ਹੁਣ ਭੋਗ ਪੈਣ ਲੱਗਾ ਹੈ, ਪਰ ਅਸੀਂ ਕਦੇ ਧਿਆਨ ਨਾਲ ਸਰਵਣ ਨਹੀਂ ਕੀਤੇ। ਇਹ ਸਲੋਕ ਹਨ ਜੋ ਇਹ ਜ਼ਿੰਦਗੀ ਦਾ ਬਹੁਤ ਵੱਡਾ ਨਿਚੋੜ ਦੱਸਦੇ ਹਨ ਵੀ ਬੰਦੇ ਤੂੰ ਇਸ ਦੁਨੀਆਂ 'ਤੇ ਆਇਆ ਕਿਵੇਂ ਹੈ, ਲੈਣ ਕੀ ਆਇਆ, ਕਰਨਾ ਕੀ ਹੈ। ਸਵਾਲ ਜਵਾਬ ਹਨ ਰੂਹ ਦੇ ਨਾਲ। ਅਤੇ ਦੂਸਰੀ ਗੱਲ, ਨੌਵੇਂ ਪਾਤਸ਼ਾਹ ਜਿਹੜੇ ਉਹ ਸਭ ਤੋਂ ਨਵੇਂ ਥਾਂ ਦੇ ਉੱਤੇ ਜੋ ਉਹਨਾਂ ਦੀ ਗੱਦੀ ਹੈ, ਉਹਦੇ ਬੋਲੀ ਦਾ ਵੀ ਥੋੜ੍ਹਾ ਜਦੋਂ ਤੋਂ ਫਰਕ ਪੈ ਜਾਂਦਾ, ਇਹ ਸਾਨੂੰ ਸਮਝ ਵੀ ਆਉਂਦੇ ਹਨ, ਸੰਖੇਪ ਹਨ ਥੋੜ੍ਹੇ ਜਿਹੇ। ਅਤੇ ਆਪਾਂ ਜੇ ਥੋੜ੍ਹਾ ਜਿਹਾ ਧਿਆਨ ਨਾਲ ਇਹਨਾਂ ਨੂੰ ਸਰਵਣ ਕਰਾਂਗੇ ਤਾਂ ਸਾਨੂੰ ਸਮਝ ਵੀ ਆਉਣਗੇ। ਅਤੇ ਇਹੋ ਜਿਹੇ ਸਮਿਆਂ ਦੇ ਉੱਤੇ ਇਹ ਸਲੋਕ ਜੋ ਹਨ ਬੰਦੇ ਨੂੰ ਧਰਵਾਸ ਵੀ ਬਹੁਤ ਦਿੰਦੇ ਹਨ ਕਿ ਇਹੋ ਜਿਹੇ ਸਮੇਂ ਵਿੱਚੋਂ ਅਸੀਂ ਲੰਘਣਾ ਕਿੱਦਾਂ ਅਤੇ ਇਹਨੂੰ ਐਕਸੈਪਟ ਕਿੱਦਾਂ ਕਰਨਾ, ਨਾਲ ਦੀ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪ ਕਿਸ ਤਰ੍ਹਾਂ ਵਿਚਰਨਾ ਹੈ। ਸੋ ਆਪਾਂ ਨੇ ਰਹਿੰਦੀ ਬਾਣੀ ਜਿਹੜੀ ਹੈ ਅਰਬ ਸਰਕਾਰ ਨਾਲ ਸਰਵਣ ਕਰਨੀ ਹੈ, 30 ਮਿੰਟ ਦੀ ਸਾਰੀ ਸਰਵਿਸ ਹੈ। ਅਤੇ ਸਭ ਨੂੰ ਬੇਨਤੀ ਹੈ ਕਿ ਭਾਈ ਅਮਰੀਕ ਸਿੰਘ ਜੀ ਦੇ ਜੋ ਉਹਨਾਂ ਦੇ ਸਤਿਕਾਰ ਵਜੋਂ ਸਭ ਨੇ ਇੱਥੇ ਬੜੇ ਅਦਬ ਸਤਿਕਾਰ ਦੇ ਨਾਲ ਬੈਠ ਕੇ ਆਪਾਂ ਰਹਿੰਦੀ ਬਾਣੀ ਸਰਵਣ ਕਰਕੇ ਅਤੇ ਉਸ ਤੋਂ ਬਾਅਦ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਆਪਾਂ ਸ਼ਾਮਿਲ ਹੋ ਕੇ ਆਪਾਂ ਜ਼ਿੰਦਗੀ 'ਚ ਵਿਚਰਦਿਆਂ ਜਾਣੇ ਅਣਜਾਣੇ ਦੇ ਵਿੱਚ ਕਦੇ ਨਾ ਕਦੇ ਸਾਡੇ ਕੋਲੋਂ ਜ਼ਰੂਰ ਭੁੱਲਾਂ ਹੋ ਜਾਂਦੀਆਂ ਹਨ, ਜਿੰਨਾ ਮਰਜ਼ੀ ਅਸੀਂ ਕਹੀਏ। ਆਪਾਂ ਇਹੋ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਉਹਨਾਂ ਦੀਆਂ ਭੁੱਲਾਂ ਨਾ ਚਿਤਾਰਦੇ ਹੋਏ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨ, ਆਵਾਗੌਣ ਦੇ ਚੱਕਰ ਵਿੱਚੋਂ ਬਚਾਉਣ, ਅਤੇ ਜਿਹੜਾ ਪਿੱਛੇ ਰਹਿ ਗਿਆ ਪਰਿਵਾਰ ਹੈ ਉਹਨੂੰ ਇਸ ਵਿਛੋੜੇ ਦੀ ਘੜੀ, ਵਿਛੋੜਾ ਵੀ ਇਹੋ ਜਿਹਾ ਜਿਹੜਾ ਕਿ ਸਦੀਵੀ ਵਿਛੋੜਾ, ਕਦੇ ਵੀ ਨਾ ਮਿਲਣ ਵਾਲਾ ਵਿਛੋੜਾ, ਉਹਦੇ ਵਿੱਚੋਂ ਲੰਘਣ ਦੀ ਬਾਲ ਬੁੱਧ ਹਿੰਮਤ ਬਖਸ਼ਿਸ਼ ਕਰਨ। ਕਹੇ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਪੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਾਵ ਜਲ ਫੇਰਾ। ਇਹ ਆਵਾਗਮਨ ਦੇ ਚੱਕਰ ਵਿੱਚੋਂ ਗੁਰੂ ਮਹਾਰਾਜ ਉਹਨਾਂ ਨੂੰ ਕੱਢ ਲੈਣ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਗਿਆਨੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਜੇ ਰਹਿੰਦੀ ਬਾਣੀ ਹੈ ਸੰਗਤਾਂ ਨੂੰ ਸਰਵਣ ਕਰਵਾਉਣ, ਅਤੇ ਆਪਾਂ ਫਿਰ ਬਾਅਦ ਦੇ ਵਿੱਚ ਸਾਰੇ ਬੜੇ ਅਦਬ ਸਤਿਕਾਰ ਦੇ ਨਾਲ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਜੀ। ਗੋਇਲ ਆਇਆ ਗੋਇਲੀ, ਕਿਆ ਤਿਸ ਦਮ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਕਰ ਬਾਰ, ਹਰ ਗੁਣ ਗਾਉ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੀ ਬਾਤ ਗੁਮਾਨ, ਜੈਸੇ ਰਹਿਣ ਪਰਾਹੁਣੇ, ਉਠ ਚਲਸੇ ਪ੍ਰਭਾਤ, ਕਿਆ ਤੂੰ ਰਤਾ ਗ੍ਰੇ ਸਿਉ, ਸਫਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿੰਦੀ ਆ, ਸੋ ਪ੍ਰਭ ਲੋੜ, ਸਿਰ ਪਰੇ ਉੱਠੀ ਚੱਲਣਾ, ਛੜ ਜਾ ਸੀ ਲੱਖ ਕਰੋੜ, ਲੱਖ ਚੁਰਾਸੀ ਭਰਮ ਧਿਆਂ, ਦੋ ਲੱਭ ਜਨਮ ਪਾਇਓ ਓਏ, ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜਾ ਆਇਓ ਓਏ, ਖਾਂਭ ਵੇ ਕਾਂਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ, ਤਾਂ ਨਿਜੜਾ ਹੀ ਆਪਣੇ ਲਹਾਂ, ਸੁ ਸੱਜਣ ਟੋਲ, ਸੱਜਣ ਸੱਚਾ ਪਾਤਿਸ਼ਾਹ, ਸਿਰ ਸ਼ਾਹ ਹੁੰਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾ ਕਿਹੋ ਓੰਕਾਰ, ਸਤਿਗੁਰ ਪ੍ਰਸਾਦ। ਸਲੋਕ ਮਹਲਾ ਨਾਮਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਤਕੀਨ, ਕਹੋ ਨਾਨਕ ਹਰ ਭਜ ਮੰਦਾ, ਜੇ ਬਿਦ ਜਲ ਖੋ ਮੀਨ, ਬਿਖਿਆਨ ਸਿਉਂ ਕਾਹੇ ਰਚਿਓ, ਨਿਮਖ ਨਾ ਹੋ ਅਦਾਸ, ਕਹੋ ਨਾਨਕ ਭਜ ਹਰ ਮੰਦਾ, ਪਰੈ ਨ ਜਮ ਕੀ ਫਾਸ, ਤਰਨਾ ਪੋਇਓ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮੰਦਾ, ਔਦ ਜਾਤ ਹੈ ਬੀਤ, ਬਿਰਧ ਪਿਓ ਸੂਜੇ ਨਹੀਂ, ਕਾਲ ਪਹੁੰਚੋ ਆਨ, ਕਹੋ ਨਾਨਕ ਨਰ ਬਾਬਰੇ, ਕਿਉਂ ਨ ਭਜੇ ਭਗਵਾਨ, ਤਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ, ਇਨ ਮੈਂ ਕਾ ਸੰਗੀ ਨਹੀਂ, ਨਾਨਕ ਸਾਚੀ ਜਾਨ, ਪਤਿਤ ਉਧਾਰਨ ਪੈ ਹਰਨ, ਹਰਿ ਨਾਥ ਕੈ ਨਾਥ, ਕਹੋ ਨਾਨਕ ਤੇ ਜਾਨੀ ਐ, ਸਦਾ ਬਸ ਤੁਮ ਸਾਧ, ਤਨ ਤਨ ਜੇ ਤੋ ਕੋ ਦਿਓ, ਤਾਂ ਸਿਉ ਨਿਉ ਨਾ ਕੀਨ, ਕਹੋ ਨਾਨਕ ਨਰ ਬਾਬਰੇ, ਆਪ ਕਿਉਂ ਡੋਲਤ ਦੀਨ, ਤਨ ਤਨ ਸੰਪੈ ਸੁਖ ਦਿਓ, ਅਰਜੈ ਨੀਕੈ ਧਾਮ, ਕਹੋ ਨਾਨਕ ਸੁਨ ਰੇ ਮੰਦਾ, ਸਿਮਰਤ ਕਾਹੇ ਨਾ ਰਾਮ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ, ਜੇ ਸਿਮਰਤ ਗਤ ਪਾਈਐ, ਤੇ ਭਜਰੈ ਤੈ ਮੀਤ, ਕਹੋ ਨਾਨਕ ਸੁਨ ਰੇ ਮੰਦਾ, ਔਧ ਘੜਤ ਹੈ ਨੀਤ, ਪਾਂਚ ਤਤ ਕੋ ਤਨ ਰਚਿਓ, ਜਾਨੋ ਚਦਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ, ਘੜ ਘੜ ਮੈਂ ਹਰ ਜੂ ਬਸੈ, ਸੰਤਨ ਕਿਹੋ ਪੁਕਾਰ, ਕਹੋ ਨਾਨਕ ਤੇ ਭਜ ਮੰਦਾ, ਪੌਨ ਦੇ ਉਤਰੇ ਪਾਰ, ਸੁਖ ਦੋਹ ਜੈ ਪਰਸੈ ਨਹੀਂ, ਲੋਭ ਮੋਹ ਅਭਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ, ਉਸ ਤਨ ਦਿਆ ਨਾਹੇ ਜੈ, ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮੰਦਾ, ਮੁਕਤ ਤਾਹੇ ਤੈ ਜਾਨ, ਹਰ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮੰਦਾ, ਮੁਕਤ ਤਾਹੇ ਤੈ ਜਾਨ, ਪੈ ਗਾਹੂ ਕੋ ਦੇਤ ਨੈ, ਨੈ ਪੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮੰਦਾ, ਗਿਆਨੀ ਤਾਹੇ ਬਖਾਨ, ਜੇ ਬਿਖਿਆ ਸਗਲੀ ਤਜੀ, ਲਿਓ ਪੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੇ ਭਾਗ, ਜੇ ਮਾਇਆ ਮਮਤਾ ਤਜੀ, ਸਭ ਤੇ ਪਿਓ ਉਦਾਸ, ਕਹੋ ਨਾਨਕ ਸੁਨ ਰੇ ਮਨਾ, ਤੇ ਘੜ ਬ੍ਰਹਮ ਨਿਵਾਸ, ਜੇ ਪ੍ਰਾਣੀ ਹੋਮੈ ਤਜੀ, ਕਰਤਾ ਰਾਮ ਪਛਾਣ, ਕਹੋ ਨਾਨਕ ਵੈ ਮੁਕਤ ਨਰ, ਇਹ ਮਨ ਸਾਚੀ ਮਾਨ, ਪੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ, ਨਿਹ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰੇ ਮੰਦਾ ਪਰੇ ਨ ਜਮ ਕੈ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹੰਕਾਰ ਕਹੋ ਨਾਨਕ ਆਪਣ ਤਰੈ ਔਰ ਨ ਲੇ ਤੇ ਉਧਾਰ ਜੋ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਹ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜੈ ਚੀਤ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਣੀ ਕਹੂ ਨ ਚੇਤੈ ਮਦ ਮਾਇਆ ਕਹਿ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਬੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਨੁੱਖ ਦੇ ਮਾਇਆ ਕਾਰਨ ਤਾਵ ਹੀ ਮੂਰਖ ਲੋਕ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਰ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕਹਿ ਆਂਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਬੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਭਾਵੈ ਬਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਦੁਰਮਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਧਾ ਸਭ ਹੀ ਮਾਨ ਕਰਨੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ ਆਪ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਿਓ ਨਿਕਸਦ ਨਾਹਿਨ ਮੀਤ ਨਾਨਕ ਮੂਰ ਚਿਤਰ ਜਿਉ ਛਾੜਤ ਨਾਹਿਨ ਪੀਤ ਨਰ ਜਾਤ ਕਸ਼ਿਆ ਔਰੇ ਕੀ ਔਰੇ ਪਈ ਚਿਤਵਤ ਰਿਓ ਉਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀ ਹੈ ਦੁਖੋ ਕੀਓ ਨ ਕੋਈ ਕਹੋ ਨਾਨਕ ਸੁਣ ਰੇ ਮਨਾ ਹਰ ਭਾਵੇ ਸੋ ਹੋਏ ਜਗਤ ਬਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜਿਉਂ ਜਾਨ ਇਨ ਮੈਂ ਕਾਜ ਤੇਰੋ ਨਹੀਂ ਨਾਨਕ ਕਿਹੋ ਬਖਾਨ ਗਰਬ ਕਰਤ ਹੈ ਦੇਹ ਕਹੋ ਬਿਨ ਸੈਸ਼ਨ ਮੈਂ ਮੀਤ ਜੇ ਪ੍ਰਾਣੀ ਹਰ ਜਸ ਕਹੋ ਨਾਨਕ ਤੇ ਜਗ ਜੀਤ ਜੇ ਕਰ ਸਿਮਰ ਰਾਮ ਕੋ ਸੋ ਨਰਮੂਤਾ ਜਾਨ ਤੇ ਨਾਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੈ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ ਸਵਾਮੀ ਕੋਗਰੇ ਜੋ ਸਦਾ ਸਵਾਂਤ ਅਜਿਤ ਨਹੀਂ ਨਿਤ ਨਾਨਕੇ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਤੀਰਥ ਵਰਤੇ ਔਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫੁਲ ਜਾਤ ਤੇ ਜਿਉਂ ਕੁੰਜਰੇ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੈ ਨੈਣ ਜੋਤ ਤੇ ਹੀਨ ਕਹੋ ਨਾਨਕੇ ਬਿਦ ਪਈ ਤਉ ਨ ਹਰ ਅਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਵੇ ਨਾਨਕ ਤੇਰੇ ਹਰ ਭਗਤ ਹੈ ਤੇਰਾ ਕੋ ਮਨ ਮਾਵੇ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰਹਿ ਮੀਤ ਕਹਿ ਨਾਨਕ ਤੇਰੇ ਨਾ ਰਹਿ

ਸਭੈ ਪੁੱਤਰ ਰਾਗਨ ਕੈ 18:10-20। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਜੀ ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਪਤ ਵਿਸਲਤੇ ਲੋਏ ਜੀ ਆਉ ਗੁਰ ਸ਼ਬਦ ਸਮਾਵੇ ਔਰ ਨ ਜਾਣੇ ਕੋਈ ਜੀ ਔਰ ਨ ਜਾਣੇ ਸ਼ਬਦ ਗੁਰ ਕੇ ਨਾਮ ਤੇ ਆਵੈ ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚਲੋ ਔਰ ਰਾਮ ਨਾਮ ਸਮਾਇਆ ਜਗ ਅੰਮ੍ਰਿਤ ਅਲ ਤੋ ਠਾਗਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਾਪਾ ਜੀ ਆਉ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੇ ਪੈਰ ਰੱਖੋ ਅਰਦਾਸ ਜੀਓ ਪੈਰਾ ਕੋ ਅਰਜਨੇ ਕਿਹੜੇ ਦੇ ਨਾਮ ਨਰਨਜਵੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨੇ ਕੰਜਣ ਆਓ ਸਤਿਗੁਰੂ ਕੀ ਬੇਨਤੀ ਭਾਈ ਹਰ ਪ੍ਰਾਪ ਸੁਣੀ ਅਰਦਾਸ ਜੀਓ ਅਰਤਾਰ ਕਿਰਪਾ ਸਤਿਗੁਰ ਮਲਾਇਆ ਤਨ ਤਨ ਕਹਿ ਸਭਾ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਪਾਣਾ ਹੋ ਮੈਂ ਪਾ ਜੀਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਗਰ ਸਭਾ ਜੀਓ ਭਗਤ ਸਤਿਗੁਰ ਪੁਰਸ਼ ਹੋਈ ਜਿਸ ਹਰ ਪ੍ਰਭਾਣਾ ਪਾਵੇ ਆਨੰਦ ਆਨੰਦ ਵਜੇ ਵਜੇ ਰਾਪ ਗੱਲ ਮਿਲਾਵੇ ਤੁਸੀਂ ਪੁੱਤ ਪਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੇ ਨਾ ਹੀ ਗੁਰ ਜਾਏ ਹਰ ਪ੍ਰਾਪਾ ਜੀਓ ਸਤਿਗੁਰ ਪਾਣੇ ਆਪਣੇ ਬੈ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੇ ਮਿਤ ਬਿਕਸੇ ਜਿਸ ਮਿਤ ਕੀ ਪੈਜ ਪਾਵੇ ਤੁਸੀਂ ਫਿਰ ਵਿਚਾਰ ਦੇਖੋ ਪੁੱਤ ਪਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੁੰਦੇ ਬੈ ਰਾਜ ਆਪ ਟਕਾਇਆ ਸਭ ਸਿੱਖ ਬੰਧ ਪਤ ਪੋ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ ਕੇ ਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪ੍ਰਾਣ ਜੀ ਹਰ ਕਥਾ ਪੜੀ ਹਰ ਨਾਮ ਸੁਣੀਏ ਬੈ ਬਾਣ ਹਰ ਗੁਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਅਰਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਸਾਣ ਜੀਓ ਸਤਿਗੁਰ ਪੁਰਜੇ ਬੋਲਿਆ ਗੁਰਸਿੱਖਾਂ ਮਨ ਲਿਰਜਾਏ ਜੀਓ ਮੋਰੀ ਪੁਸਨ ਮੁਖ ਹੋਇਆ ਰਾਮਦਾਸੇ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰੱਖੇ ਆ ਕੋਈ ਘਰ ਵਕੀਲੀ ਨਿਵੇਂ ਨਾ ਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਪਾਣਾ ਦੀ ਵਡਿਆਈ

0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ
1: ਪਿੰਡ ਸਾਹਿਬ ਮਾਤ ਪਿਤਾ
0: ਤੁਮਰੀ ਕਿਰਪਾ ਮੈਂ ਸੁਖ ਕਨ ਕੋਈ ਨਾ ਜਾਣੇ ਉਚੇ ਤੇ

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਤਾਏ ਸਭ ਥਾਈਓ ਹੀ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈਓ ਹੀ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਕਾਲ ਸਿੰਘ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦੇ ਆ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਸ਼ਰਾਇਤੀ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗੋ ਅਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਹੀ ਦਾ ਪਾਣਾ ਸਾਤਾ ਹੁਕਮ ਟਾਲਾ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸਰਦਰੋਂ ਕਰੋ ਸਾਹਿਬ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਰਾੜ, ਜਿਤਨੀ ਸਵਾਸਾਂ ਦੀ ਪੂੰਜੀ ਬਖਸ਼ੀ, 80 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਆਪ ਦੇ ਹੁਕਮ ਅਨੁਸਾਰ ਅਕਾਲ ਚਲਣਾ ਕਰ ਗਏ, ਪਰਿਵਾਰ ਵੱਲੋਂ, ਬੱਚਿਆਂ ਵੱਲੋਂ, ਸਾਖ ਸੰਬੰਧੀਆਂ ਵੱਲੋਂ ਉਹਨਾਂ ਦੇ ਪੰਜ ਪੁਰਸ਼ੀ ਦੇ ਅੰਤਮ ਸੰਸਕਾਰ ਅਗਨੀ ਭੇਟ ਕੀਤਾ ਗਿਆ। ਉਪਰੰਤ ਭਾਣੇ ਨੂੰ ਮੰਨਦਿਆਂ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਆਪ ਦੇ ਹਜ਼ੂਰ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਆ ਜਸ ਕੀਰਤਨ, ਉਪਰੰਤ ਕਥਾ, ਉਸ ਤੋਂ ਉਪਰੰਤ ਦਾਤਾ ਜੀ ਆਪ ਦਾ ਬੋਟਾ ਆਸਰਾ ਲਿਆ ਭਾਣੇ ਨੂੰ ਮੰਨਦਿਆਂ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਲਾਹੀ ਬਣੇ ਸਹਿਜ ਪਾਠ ਆਰੰਭ ਕੀਤੇ। ਐਸ ਵਕਤ ਪਾਰ ਬਖਸ਼ਿਦ ਅਹਿਮਦ ਕੌਰ ਸੰਪੂਰਨ ਤਥਾ ਭੋਗ ਪਏ ਨੇ। ਪਾਠੀ ਸਿੰਘਾਂ ਕੋਲ ਪਾਠ ਕਰਦਿਆਂ, ਕੀਰਤਨ ਕਰਦਿਆਂ, ਗੁਰਮਤਿ ਅਨੁਸਾਰ ਸੇਵਾ ਨਿਭਾਉਂਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ। ਪੜ੍ਹੀ ਸੁਣੀ ਬਾਣੀ ਦਾ ਪਾਸ ਸਮੂਹ ਪਰਿਵਾਰ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਉਤਰਨਾ, ਪਰਿਵਾਰ ਨੂੰ ਭਾਣਾ ਮੰਨਦਾ ਬਣਨਾ, ਨਾਮ ਬਾਣੀ ਨਾਲ ਜੋੜਨਾ, ਆਉਣ ਵਾਲੇ ਸਮੇਂ ਸੁੱਖ ਵਰਤਾਉਣਾ, ਜੀਵਨ ਕਾਲ ਵਿੱਚ ਉਹਨਾਂ ਦੀ ਸੇਵਾ ਨਿਭਾਉਂਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਵਿਛੜੀ ਜੀਵਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਣੀ, ਜਨਮ ਮਰਨ ਦੇ ਗੇੜ ਤੋਂ ਬਚਾਉਣਾ, ਸੰਸਾਰ ਵਿਸਾਰ ਦੀ ਯਾਤਰਾ ਕਰਦਿਆਂ ਪਰਿਵਾਰਾਂ ਨਾਲ ਸੰਬੰਧ ਗੁਰੂ ਘਰਾਂ ਵਿੱਚ ਵਿਚਰਦਿਆਂ ਇਸ ਆਤਮਾ ਕੋਲੋਂ ਹੋਈਆਂ ਫੁੱਲਾਂ ਬਖਸ਼ ਲਓ, ਸਦੀਵੀ ਤੌਰ 'ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਪਾਣੀ ਨੂੰ ਮੰਨਦਿਆਂ ਹੈ ਪਰਿਵਾਰ ਵੱਲੋਂ ਉਹਨਾਂ ਦੇ ਨਿਵਿੱਤ ਆਪ ਦੇ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ, ਪਰਿਵਾਰ ਵੱਲੋਂ ਉਹਨਾਂ ਦੇ ਨਿਵਿੱਤ ਕੀਤੀ ਹੋਈ ਸਮੁੱਚੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ ਅਤੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ਿਸ਼ ਕਰਨਾ। ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਹੁਲ ਬੇਟਾ ਕੀਰਤਨ ਕਥਾ ਭੇਟ ਮਾਇਆ ਅਰਦਾਸ ਕਰਾਈ, ਸਭ ਦੇ ਉਹਨਾਂ ਦੇ ਨਿਵਿੱਤ ਕੀਤੀ ਹੋਈ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ, ਸਭ ਸੰਗਤਾਂ ਨੂੰ ਪਰਿਵਾਰਾਂ ਨੂੰ ਭਾਣਾ ਮੰਨ ਦਾ ਬਲ ਬਖਸ਼ਿਸ਼ ਕਰਨਾ, ਆਉਣ ਵਾਲੇ ਸਮੇਂ ਮੇਰ ਭਰਿਆ ਹੱਥ ਰੱਖੇ, ਸੁੱਖ ਵਰਤਾਉਣਾ, ਅੰਗ ਸੰਸਾਈ ਵਕਤਰਾਂ ਪਵਿੱਤਰ ਹਜ਼ੂਰੀ ਵਿੱਚ, ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰ ਨੂੰ ਤੇ ਸੰਗਤਾਂ ਨੂੰ ਭਾਣਾ ਮੰਨ ਦਾ ਬਲ ਬਖਸ਼ੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ

ਸਤਨਾਮ ਸ੍ਰੀ ਵਾਹਿਗੁਰੂ ਜੀ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਚਿੰਤੇ ਬਾਜ ਪੈ ਬਾਜ ਪੈ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਜੋ ਉਪਜੋ ਸੋ

0: ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ। ਬਹਿਤੀ ਜਾਤ ਕਦੇ ਦਿਸ਼ਟ ਨਾ ਤਾਰਤ, ਮਿਥਿਆ ਮੋਹ ਬੰਦੇ ਨਿਤ ਪਾਰਛ। ਬਹਿਤੀ ਜਾਤ ਕਦੇ ਦਿਸ਼ਟ ਨਾ ਤਾਰਤ, ਮਿਥਿਆ ਮੋਹ ਬੰਦੇ ਨਿਤ ਪਾਰਛ। ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ ਰਹਾਓ। ਕਰਤ ਬਿਕਾਰ ਦੋ ਕਰ ਝਾਰਤ, ਰਾਮ ਰਲੇ ਤਿਲ ਨਹੀਂ ਧਾਰਤ। ਭਰਨ ਪੋਗਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ। ਸਰਣ ਸਮਰਾਥੇ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭੇ ਅੰਤਰ ਜਾਮੀ। ਸਰਣ ਸਮਰਾਥੇ ਅਗੋਚਰ ਸਵਾਮੀ, ਉਧਾਰ ਨਾਨਕ ਪ੍ਰਭੇ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਸਵਾਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਭਾਈ ਅਮਰੀਕ ਸਿੰਘ ਜੀ ਦੇ ਨਿਮਿਤ ਜੋ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਤਥਾ ਭੋਗ ਪਾਏ ਗਏ ਹਨ। ਉਪਰੰਤ ਅੰਤਮ ਅਰਦਾਸ ਹੋਈ, ਗੁਰੂ ਮਹਾਰਾਜ ਨੇ ਜੋ ਹੈ ਹੁਕਮਨਾਮੇ ਦੀ ਬਖਸ਼ਿਸ਼ ਕੀਤੀ। ਅਰਦਾਸ ਕਰੀਏ ਕਿ ਜੋ ਬਾਣੀ ਪੜ੍ਹੀ ਸੁਣੀ ਜਪੀ ਗਈ ਹੈ ਔਰ ਜੋ ਸਾਨੂੰ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਇਹਦੇ ਭਾਵ ਅਰਥ ਜੋ ਹਨ ਸਾਡੇ ਹਿਰਦਿਆਂ ਵਿੱਚ ਵੱਸ ਜਾਣ, ਸਾਨੂੰ ਸਮਝ ਆ ਜਾਣ, ਅਤੇ ਅਸੀਂ ਆਪਣੀ ਜ਼ਿੰਦਗੀ ਨੂੰ ਜੋ ਹੈ ਇਹ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਜਿਸ ਤਰ੍ਹਾਂ ਕਿ ਭਾਈ ਸਾਹਿਬ ਪਿਛਲੇ ਦਿਨੀ ਜੋ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਗਿਆਨੀ ਜੀ ਗੱਲ ਕਰ ਰਹੇ ਸਨ ਮੌਤ ਦੀ। ਮੌਤ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੀ ਆਪਾਂ ਕਦੇ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ, ਜਦੋਂ ਕਿ ਜ਼ਿੰਦਗੀ ਦੇ ਵਿੱਚ ਸਿਰਫ ਅਤੇ ਸਿਰਫ ਇੱਕੋ ਇੱਕ ਇਹ ਸੱਚਾਈ ਹੈ ਜਿਹੜੀ ਕਦੇ ਵੀ ਨਹੀਂ ਝੂਠ ਹੋ ਸਕਦੀ। ਜਿੰਨੇ ਮਰਜ਼ੀ ਅਸੀਂ 0.0000 ਜਿੰਨੀਆਂ ਮਰਜ਼ੀ ਲਾ ਲਈਏ, ਕਿਤੇ ਜਾ ਕੇ ਵੰਨ ਨਹੀਂ ਲੱਗਣਾ ਕਿ ਦਿਸ ਇਜ਼ ਰੋਂਗ ਔਰ ਦਿਸ ਇਜ਼ ਲਾਈ ਔਰ ਦਿਸ ਇਜ਼ ਝੂਠ। ਨੋ, ਇਹ ਸੱਚਾਈ ਹੈ, ਅਟਲ ਸੱਚਾਈ ਹੈ, ਅਤੇ ਅਸੀਂ ਸਭ ਨੇ ਇੱਕ ਨਾ ਇੱਕ ਦਿਨ ਇਸ ਵਿੱਚੋਂ ਵਿਚਰਨਾ ਹੈ। ਉਸ ਵਾਸਤੇ ਸਾਡੀ ਜਿਹੜੀ ਤਿਆਰੀ ਹੈ, ਉਹ ਤਿਆਰੀ ਕੀ ਹੈ? ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੀਏ, ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰੀਏ, ਤਾਂ ਉਹ ਇੱਕ ਤਿਆਰੀ ਹੈ। ਜਿਵੇਂ ਆਪਾਂ ਹੁਣੇ ਸਲੋਕਾਂ ਦੇ ਵਿੱਚ ਸਰਵਣ ਕਰ ਰਹੇ ਸੀ ਕਿ ਜੋ ਉਪਜਿਓ ਸੋ ਬਿਣਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ, ਕਹਿ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉਂ ਸੰਸਾਰ। ਕਹਾਣੀ ਤਾਂ ਇੰਨੀ ਕੀ ਹੈ, ਅਸੀਂ ਜ਼ਰੂਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਪਰ ਜੇ ਅਸੀਂ ਇਸ ਸਮੇਂ ਨੂੰ ਚੇਤੇ ਰੱਖੀਏ ਤਾਂ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਸਕਦੀ ਹੈ। ਦੂਸਰੀ ਗੱਲ, ਜੇ ਆਪਾਂ ਸਾਨੂੰ ਇਸ ਸਮੇਂ ਦੇ ਵਿੱਚੋਂ ਲੰਘਣ ਦੀ ਗੱਲ ਕਰੀਏ, ਗੁਰਬਾਣੀ ਦਾ ਤਾਂ ਆਪਾਂ ਆਸਰਾ ਲਿਆ, ਜਿਹੜਾ ਪਾਠ ਹੋਇਆ ਸਹਿਜ ਪਾਠ ਹੋਇਆ, ਗੁਰਬਾਣੀ ਸਰਵਣ ਕੀਤੀ, ਅਸੀਂ ਅੱਜ ਭੋਗ ਵਿੱਚ ਵੀ ਅੰਤਮ ਅਰਦਾਸ ਵਿੱਚ ਵੀ ਸ਼ਾਮਿਲ ਹੋਏ ਹਾਂ, ਪਰ ਇਹੋ ਜਿਹੇ ਸਮੇਂ ਦੇ ਵਿੱਚੋਂ ਲੰਘਣ ਵਾਸਤੇ ਗੁਰਬਾਣੀ ਦੇ ਆਧਾਰ ਸਾਡੇ ਵਿਦਵਾਨਾਂ ਨੇ ਸਾਨੂੰ ਬਹੁਤ ਵਧੀਆ ਇੱਕ ਜੋ ਹੈ ਉਹ ਤਰੀਕਾ, ਢੰਗ ਤਰੀਕਾ ਜਾਂ ਸਾਨੂੰ ਇੱਕ ਮਰਿਆਦਾ ਬਣਾ ਕੇ ਦਿੱਤੀ ਹੈ। ਸਾਡੇ ਚਾਰ ਸੰਸਕਾਰ ਹਨ, ਜਿਨ੍ਹਾਂ ਵਿੱਚੋਂ ਤਿੰਨ ਸੰਸਕਾਰ ਖੁਸ਼ੀ ਦੇ ਹਨ। ਉਹ ਕਿਹੜੇ ਹਨ ਚਾਰ ਸੰਸਕਾਰ? ਪਹਿਲਾ ਸੰਸਕਾਰ ਹੈ ਜਦੋਂ ਬੱਚੇ ਦਾ ਜਨਮ ਹੁੰਦਾ, ਆਪਾਂ ਗੁਰਦੁਆਰਾ ਸਾਹਿਬ ਬੱਚੇ ਨੂੰ ਲੈ ਕੇ ਆਉਂਦੇ ਹਾਂ, ਬੱਚੇ ਦਾ ਨਾਮ ਰੱਖਿਆ ਜਾਂਦਾ, ਜਨਮ ਸੰਸਕਾਰ ਹੈ ਸਾਡਾ। ਦੂਸਰਾ ਸੰਸਕਾਰ ਹੈ ਜਦੋਂ ਬੱਚਾ ਵੱਡਾ ਹੁੰਦਾ ਅਤੇ ਉਸਦੇ ਆਨੰਦ ਕਾਰਜ ਦਾ ਜੋ ਹੈ ਉਹ ਸੰਸਕਾਰ ਹੈ, ਆਨੰਦ ਕਾਰਜ ਸੰਸਕਾਰ। ਅਤੇ ਜੋ ਉਹ ਵੀ ਜਿਹੜਾ ਸੰਸਕਾਰ ਹੈ ਅਸੀਂ ਬੜੀ ਖੁਸ਼ੀ ਦੇ ਨਾਲ ਕਰਦੇ ਹਾਂ। ਅਤੇ ਤੀਸਰਾ ਜੋ ਸੰਸਕਾਰ ਹੈ ਉਹ ਜੇ ਗੁਰੂ ਦੀ ਕਿਰਪਾ ਹੋ ਜਾਵੇ, ਤੇ ਅੰਮ੍ਰਿਤ ਸੰਸਕਾਰ ਹੈ। ਸਾਰੇ ਹੀ ਇਹ ਤਿੰਨੇ ਖੁਸ਼ੀ ਦੇ ਸੰਸਕਾਰ ਹਨ ਜੋ ਆਨੰਦ ਸਾਹਿਬ ਦੀ ਬਾਣੀ ਦੇ ਨਾਲ ਸੰਪੂਰਨ ਹੁੰਦੇ ਹਨ। ਪਰ ਜੋ ਅੱਜ ਇਸ ਸੰਸਕਾਰ ਦੇ ਵਿੱਚ ਆਪਾਂ ਅੱਜ ਬੈਠੇ ਹਾਂ, ਚੌਥਾ ਸੰਸਕਾਰ, ਅੰਤਿਮ ਸੰਸਕਾਰ, ਇਹ ਸੰਸਕਾਰ ਵੀ ਜਿੱਥੇ ਬਾਣੀ ਪੜ੍ਹੀ ਗਈ, ਕੀਰਤਨ ਹੋਏ, ਇਸ ਦੀ ਸੰਪੂਰਨਤਾ ਵੀ ਜੋ ਹੈ ਆਨੰਦ ਸਾਹਿਬ ਦੇ ਪਾਠ ਦੇ ਨਾਲ ਹੀ ਹੋਈ ਹੈ। ਕਹਿਣ ਤੋਂ ਭਾਵ ਕਿ ਸਾਡੇ ਵਿਦਵਾਨਾਂ ਨੇ ਇਹ ਮਰਿਆਦਾ ਬਣਾ ਦਿੱਤੀ, ਭਾਵੇਂ ਖੁਸ਼ੀ ਹੈ ਅਤੇ ਭਾਵੇਂ ਗਮੀ ਹੈ, ਸਾਨੂੰ ਉਸ ਗੁਰੂ ਦੇ ਭਾਣੇ ਵਿੱਚ ਹੀ ਆਨੰਦ ਵਿੱਚ ਰਹਿਣ ਦਾ ਹੁਕਮ ਹੈ। ਸੋ ਜੋ ਗੁਰੂ ਦਾ ਭਾਣਾ, ਜੋ ਗੁਰੂ ਦਾ ਹੁਕਮ, ਉਸ ਦੇ ਵਿੱਚ ਹੀ ਸਾਨੂੰ ਵਿਚਰਨਾ ਪੈਣਾ ਹੈ ਅਤੇ ਇਹਨੂੰ ਐਕਸੈਪਟ ਕਰਨਾ ਪੈਣਾ ਹੈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ ਕਰਨਾ ਆਪਾਂ ਕੀ ਹੈ, ਅਤੇ ਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਸੋ ਇਹ ਜੋ ਅੱਜ ਦੇ ਇਹ ਆਪਾਂ ਇਸ ਜੋ ਸਮਾਗਮ ਹੈ, ਜੋ ਦੀਵਾਨ ਸਜਾਏ ਗਏ ਹਨ, ਇਹਨਾਂ ਦੇ ਵਿੱਚ ਅੰਤਿਮ ਸੰਸਕਾਰ ਦੇ ਵਿੱਚ ਜਿੰਨੇ ਭੈਣ ਭਾਈ ਦੂਰ ਨੇੜਿਓਂ ਚੱਲ ਕੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਪਰਿਵਾਰ ਦੇ ਨਾਲ ਬਹੁਤ ਬਹੁਤ ਹਮਦਰਦੀ ਪ੍ਰਗਟ ਕਰਦੇ ਹਾਂ। ਅਤੇ ਭਾਈ ਸਾਹਿਬ ਜਿਸ ਤਰ੍ਹਾਂ ਦੇ ਵੀ ਕੰਮਕਾਰ ਕਰਕੇ ਗਏ ਹਨ, ਦੁਨੀਆਂ ਦੇ ਵਿੱਚ ਜਿਹੜੀ ਸਾਂਝ ਪੈਂਦੀ ਹੈ ਉਹ ਧੀਆਂ ਪੁੱਤਰਾਂ ਦੇ ਨਾਲ ਕਦੇ ਸਾਂਝ ਨਹੀਂ ਪੈਂਦੀ। ਗੁਰਬਾਣੀ ਕਹਿੰਦੀ ਹੈ ਕਿ ਮਰਨ ਤੋਂ ਬਾਅਦ ਜਿਹੜੀ ਸਾਂਝ ਹੈ ਉਹ ਕਿਹੜੀ ਸਾਂਝ ਹੈ, ਉਹ ਹੈ ਮੋਇਆ ਗੰਢ ਨੇਕੀ ਸਤ ਹੋਏ। ਜਿਹੜੀ ਨੇਕੀ ਅਸੀਂ ਇੱਥੇ ਕਰ ਜਾਣੀ ਹੈ ਉਹ ਸਦੀਆਂ ਸਦੀਆਂ ਤੱਕ ਰਹਿਣੀ ਹੈ, ਧੀਆਂ ਪੁੱਤਰਾਂ 'ਤੇ ਵੀ ਸਾਡਿਆਂ 'ਤੇ ਸਭ 'ਤੇ ਇਹੋ ਦਿਨ ਆਉਣੇ ਹਨ। ਪਰ ਜਿਹੜੀ ਨੇਕੀ ਹੈ, ਨੇਕੀ ਦੇ ਉੱਤੇ ਕਦੇ ਵੀ ਇਹੋ ਜਿਹਾ ਦਿਨ ਨਹੀਂ ਆਉਣਾ। ਸੋ ਅਸੀਂ ਆਪਾਂ ਜੇ ਉਸ ਗੁਰੂ ਦੀ ਗੱਲ ਨੂੰ ਮੰਨ ਕੇ ਨੇਕੀ ਕਰਦਿਆਂ ਆਪਣਾ ਜੋ ਜੀਵਨ ਹੈ ਉਹ ਬਿਤਾਈਏ ਤਾਂ ਉਹ ਹਮੇਸ਼ਾ ਹਮੇਸ਼ਾ ਸੰਸਾਰ ਦੇ ਨਾਲ ਸਾਡੀ ਸਾਂਝ ਰਹਿੰਦੀ ਹੈ। ਸੋ ਇੱਕ ਵਾਰੀ ਫਿਰ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਅਤੇ ਪਰਿਵਾਰ ਵੱਲੋਂ ਬੜੇ ਸ਼ਰਧਾ ਦੇ ਨਾਲ ਲੰਗਰ ਤਿਆਰ ਕਰਵਾਏ ਗਏ ਹਨ। ਸਭ ਨੂੰ ਬੇਨਤੀ ਹੈ ਕਿ ਲੋੜ ਅਨੁਸਾਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਜੋ ਅੱਜ ਦੇ ਇਹ ਵਿਸ਼ੇਸ਼ ਦੀਵਾਨ ਭਾਈ ਅਮਰੀਕ ਸਿੰਘ ਜੀ ਦੇ ਨਿਮਿਤ ਸਜਾਏ ਗਏ ਸਨ, ਉਹਨਾਂ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇਸ ਦੀਵਾਨ ਹਾਲ ਦੇ ਵਿੱਚ ਸੋਧਰ ਅਰਦਾਸ ਜੀ ਦੇ ਜਾਪ ਹੋਣੇ ਹਨ ਕਿ ਸੰਗਤ ਨੇ ਜੇ ਉਹਨਾਂ ਵਿੱਚ ਬੈਠਣਾ ਬੈਠੇ ਰਹਿਣ, ਅਤੇ ਅਦਰਵਾਈਜ਼ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਆਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕਿਆਂ ਵਡਿਆਈਆਂ, ਤੋਦ ਬਿਨ ਸਿਰ ਕਿਨ ਨਾ ਪਾਈ ਆ, ਕਰਮ ਮਿਲੇ ਨਹੀਂ ਠਾਕ ਰਹੀ ਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਪਰੇ ਤੇਰੇ ਭੰਡਾਰਾ, ਜੇ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਸ ਵਾਰ ਨਾਰਾ ਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣੇ ਔਖਾ ਸਾਚਾ ਨਾਉਂ, ਸੱਚ ਨਾਮ ਕੀ ਲਾਗੇ ਭੂਖ, ਉਤ ਭੂਖਿਆ ਖਾ ਚਲੀਏ ਦੋਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਭ ਸਾਚੇ ਨਾਏ ਰਹਾਓ। ਸੱਚ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀ ਮਨ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੇ ਕੀਤੀ ਰਾਤ, ਖਸਮ ਵਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਸ ਨਾ ਰਾਗੂ ਜੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਭ ਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ, ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਅਮਰੀ ਰਹਿਰਾਸ ਰਹਾਓ। ਹਰ ਜਨ ਗਏ ਵਡਭਾਗ ਵਡੇਰਾ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਸੁਨਾਮ ਨਾ ਪਾਇਆ ਤੇ ਭਾਗ ਨਿਜਮ ਪਾਸ, ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ, ਧਨ ਧਨ ਸਾਸਨ ਜਿਤਾ ਰਸ ਪਾਇਆ, ਮਿਲ ਜਾਣਾ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾ। ਕਾਹੇ ਰੇ ਮਨ ਚਿਤ ਉਦਮ ਜਾਰਾ ਜੀਓ ਭਰਿਆ, ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾਰਜ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਾਸਨ ਮਿਲੇ ਸੋ ਧਰਿਆ, ਗੁਰਪ੍ਰਸਾਦ ਪਰਮਪਦ ਪਾਇਆ, ਸੁਕੇ ਕਾਸ਼ ਧਰਿਆ ਰਹਾਓ। ਜਰਨ ਬਿਦਾਲੋ ਸੁਤ ਬੰਤਾ, ਕੋਈ ਨ ਕਿਸਕੀ ਤਰਿਆ, ਸੇ ਸਿਰਿਨ ਸੰਭਾਹੇ ਠਾਕੁਰ, ਕਾਹੇ ਮਨ ਪੋ ਕਰਿਆ। ਉੜੇ ਉੜਾ ਵੈਸੈ ਕੋਸਾ, ਤਿਸ ਪਾਸੇ ਬਰੇ ਸਰਿਆ, ਤਿਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਾਵਨ ਦਾਨ ਦਾ ਸਸਦਾਨ, ਠਾਕੁਰ ਕਰ ਦਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਕਿਆ ਓੰਕਾਰ, ਸਤਿਗੁਰ ਪ੍ਰਸਾਦ, ਸੋ ਪੁਨਰ ਗਮਾ ਗਮ ਪਾਰਾ, ਸਭ ਤੇ ਆਵੇ ਤੋ ਜੀ।